डुबियले मन एक ना चेतस मूड मना हार बिसरत तेरे गुण गले आ रहा।

ਤੀਸਰਿਆ ਆਸਾ ਮਹਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦਿਹਰੀਆ ਗੋਬਿੰਦ ਮਿਲਣ ਕੀਏ ਤੇਰੀ ਬਰੀਆ।

ਅਹਿਮਤ ਇਕ ਨ ਮਾਨਿਓ ਸਿਮਰਤ ਸ਼ਾਸਤਰ ਭੇਦ ਸਭੈ ਬਹੁ ਭੇਦ ਕਹੇ ਹਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਯੋ ਤੁਹਾਰੂ ਦੁਆਰ ਬਾਹ ਗਹੇ ਕੀ ਲਾਜ ਵਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ਇਕ ਓਅੰਕਾਰ ਸਤ ਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰਿਓ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ

ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ।

ਆਧਾਰ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤਾਂ ਸੁਖ ਹੋਆ, ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੇ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਮੁੰਦਾਵਣੀ ਮਹਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੂ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੇ ਆਧਾਰੂ, ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਇ ਉਧਾਰੂ।

ਸਲੋਕ ਮਹਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਯੋਈ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ, ਨਾਨਕ ਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਕਰਨਾਉ ਨਿਧਾਵੇ ਧਾਏ, ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋਹ ਦਾ ਰਹਿਰਾਸ ਸਾਹਿਬ ਜੀ ਦੇ ਜਾਪ ਕੀਤੇ ਗਏ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ,
ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੀ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੇ, ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਆਕੀ ਰਹਿਣ, ਖੁਆਰ ਹੋਏ ਸਭ ਮਿਲੇਂਗੇ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹਲਾ ਪੰਜਵਾਂ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹਾਂ ਬਕਾਂ ਸ਼ੁਭ ਰਸਨ, ਦੀਜੈ ਪ੍ਰਾਨ ਅਕੋਰ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹਾਂ ਬਕਾਂ ਸ਼ੁਭ ਰਸਨ, ਦੀਜੈ ਪ੍ਰਾਨ ਅਕੋਰ। ਰਹਾਉ ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ। ਯਾ ਰਸ ਮੈਂ ਮਗਨ ਹੋਤ ਕਿਰਪਾ ਤੇ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸ਼ਬਦ ਚੌਂਕੀ ਉਪਰੰਤ ਸੋਹਦਾਰ ਰਹਿਰਾਜ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ, ਪੰਥ ਦੀ, ਚੜ੍ਹਦੀ ਕਲਾ ਦੀ ਅਰਦਾਸ ਤੋਂ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਭਾਗ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ, ਅਦਬ, ਸਤਿਕਾਰ ਸਹਿਤ ਸਰਵਣ ਕੀਤੇ ਹਨ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਚਮਕ ਦਿੱਲੀ ਵਾਲੇ। ਆਓ ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ
1: ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਚਮਕ ਦਿੱਲੀ ਵਾਲੇ ਅਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ, ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾ ਰਿਹਾ ਸੀ। ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ ਔਰ ਆਪਣੀ ਕੀਰਤਨ ਦੀ ਉਹਨਾਂ ਦੀ ਆਪਣੀ ਇੱਕ ਨਵੇਕਲੀ ਸ਼ੈਲੀ ਉਹਨਾਂ ਦੀ ਬਹੁਤ ਵਧੀਆ ਅੰਦਾਜ਼ ਹੈ। ਆਪ ਜੀ ਰੋਜ਼ਾਨਾ ਉਹਨਾਂ ਨੂੰ ਸਰਵਣ ਕਰਦੇ ਹੋ, ਸੁਬਾ ਸ਼ਾਮ ਸਜਦੇ ਦੀਵਾਨ ਦੇ ਵਿੱਚ ਆਪ ਜੀ ਹਾਜ਼ਰੀਆਂ ਭਰਦੇ ਨੇ, ਤੋ ਆਪ ਜੀ ਹਾਜ਼ਰੀਆਂ ਭਰ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰਿਆ ਕਰੋ। ਗੁਰੂ ਪਿਆਰਿਓ, ਗੁਰਦੁਆਰਾ ਸਾਹਿਬ ਦੇ ਵਿੱਚ ਹਰ ਸ਼ੁੱਕਰਵਾਰ ਸ਼ਾਮ 6 ਵਜੇ ਦਸਤਾਰ ਸਿਖਲਾਈ ਕੈਂਪ ਨੌਜਵਾਨਾਂ ਵੱਲੋਂ ਲਾਇਆ ਜਾਂਦਾ, ਤੋ ਉਹਦੇ ਵਾਸਤੇ ਵੀ ਆਪ ਜੀ ਨੂੰ ਬੇਨਤੀ ਹੈ ਕਿ ਬੱਚਿਆਂ ਦੇ ਵਿੱਚ ਇਹ ਦਸਤਾਰ ਦਾ ਹੁਨਰ, ਜਿਹੜੇ ਵੀ ਬੱਚੇ ਸਿੱਖਣ ਦੇ ਨੌਜਵਾਨ ਜੋ ਸਿੱਖਣ ਦੇ ਚਾਹਵਾਨ ਹੋਣ, ਉਹ ਸ਼ੁੱਕਰਵਾਰ ਸ਼ਾਮ 6 ਵਜੇ ਆਪੋ ਆਪਣੀਆਂ ਦਸਤਾਰਾਂ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਣ ਦੀ ਖੇਚਲ ਕਰਨ, ਤੋਂ ਇਸ ਬੇਨਤੀ ਨੂੰ ਵੀ ਪ੍ਰਵਾਨ ਕਰਨ ਆਓ। ਜਿੱਥੇ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਸ਼ਬਦ ਵਿਚਾਰ ਦਾ, ਤੋ ਆਪ ਜੀ ਨੂੰ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ, ਅਤੇ ਇਹਨਾਂ ਦੇ ਪਾਸੋਂ ਗੁਰ ਸ਼ਬਦ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਧੰਨ ਵਾਹਿਗੁਰੂ ਸਾਹਿਬ ਜੀ।

ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹਿਰਦੈ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ।

केस मुंडाए काएं, जो किश किया सो मन किया, मुंडा मुंड अजान। परम सम्मान योग जुगो जुगे अटल चवर शतर सिंघासन दे मालक वालिये को लालम सरवरे कायनात बाणी के मुजस्मे निमाणिया दे माण नितानिया दे तान न्योटिया दी ओट धन धन गुरु ग्रंथ साहिब महाराज सच्चे पातशाह जी तिना दी पावन पवित्र मुबारक गोद अंदर जुड़ बैठे अते मीडिया दे राही घरां विच बैठ के साहब जी दी पावन अमृतमई मुबारक बाणी नाल सांझ बना रहे गुरु प्यारे गुरु सवारे अति सत्कार योग सतसंगी जनों वडभागे आ जिथे आप जिया ने गुरु दर दे सत्कारत कीर्तनी जत्थे पासों पावन बाणी दे शब्द कीर्तन सरवण कीते ने। आओ रोजाना दे नेम अनुसार कुछ घड़ियां सतगुरां दी पावन बाणी दी विचार नाल एक सुर होण दा यतन करिए। गुरमत विचारां दी आरंभता करन तो पहला अमृत के दाते कलगीधर स्वामी धन गुरु गोबिंद सिंह साहब महाराज सच्चे पातशाह जी तिना वालों बख्शिश कीती हुई पावन गुरु फतेह नाल सांझ बनाइए। आखो जी वाहिगुरु जी का खालसा वाहिगुरु जी की फतेह। रोजाना ही इन्हां दीवाना दे विचों आप जी जो लड़ीवार भगत बाणी की कथा विचार चल रही है तिस नूं सरवण करदे आ रहे हो। तिस लड़ी दे तहत कबीर साहब जी दे लड़ीवार सलोकां विचों सलोक नंबर 101 दा पाठ दास ने आप संगतां दे नाल सांझा कीता है जो गुरु ग्रंथ साहब जी दे अंक नंबर 1369 उपर सुभायमान है। मनुख उस अकाल पुरख वाहगुरु दे नाल एक सुर होने वास्ते सांझ बनाउण वास्ते जिथे बहुत सारिया बौद्धिक चतुराइया की वरतों करता है उहदे नाल नाल शरीरिक तौर पर फिजिकली धर्म कर्म निभाउण दा भी उह यतन करता है। भावें कि गुरु ग्रंथ साहिब महाराज की पावन बाणी ने उन्हां कर्मां नूं कर्म कांड की श्रेणी में रखिया बजाए कि उन्हां नूं धार्मिक धर्म कर्म की श्रेणी में रखिया जाता क्योंकि गुरु ग्रंथ साहिब महाराज की पावन बाणी की मनौत है। जे मनुख उस अकाल पुरख वाहगुरु के नाल एक सुर होना चाहता है लोचदा है तो सब तो पहला उन्हों अपने सुरत उत्ते जमे हुए जाले नूं हटाउण की लोड़ है। गुरबाणी विच गुरु तेग बहादुर महाराज का एक कथन जन नानक बिने आपा चीने मिटे ना भ्रम की काई जिहड़ी साडे मन उत्ते काई जमी है जिवें पाणी ते काई जम जांदी जाला जम जांदा उहदे नाल सानूं इह प्रतीत होना बंद हो जांदा भी काई दे थले जिहड़ा पाणी है जां पाणी विच जिहड़ी चीज़ है उह किन्नी क डूंघाई दे विच किन्नी क सतह दे उत्ते है। घरां दे विच लालटेन लैंप हुंदी सी बच्चिआं ने कई वार जदों लालटेन दे नाल पूरा चानण ना होना ते उहदा गुल पूरा बाहर कढ देना ते सियाने आखना पुत जिन्ना मर्जी गुल बाहर कढ ला जिन्नी देर तक इहदी चिमनी नूं साफ नहीं कीता जांदा चानण नहीं होना। अंदर ते चानण है पर उह बाहर इस करके नहीं आ रहा क्योंकि शीशा काला हो गया तो उहनूं सुआणीआं ने बाहर कढ के सर्फ मार के पाणी नाल इक वार धो देना उहने चिट्टा लिशक जाणा फिर थोड़े जे गुल दे नाल ही भरपूर चानण जिहड़ा सी उह बाहर दिखाई दिंदा सी। तो अंदर दा चानण जिहड़ा है अंदर दी रोशनी जिहड़ी उह बाहर इसे करके विखाई नहीं दे रही क्योंकि साडे अंदर जाला बहुत है। भगत पीपा जी का जदों कथन आपां पढ़दे हो कहणगे कायों देवा
ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ ਕਾਇਆ ਬਹੁ ਖੰਡ ਖੋਜ ਤੇ ਨਵ ਨਿਧ ਪਾਈ ਨਹਿ ਕਛ ਆਇਬੋ ਨਹਿ ਕਛ ਜਾਇਬੋ ਰਾਮ ਕੀ ਦੁਹਾਈ। ਫਿਰ ਉਹ ਕਹਿਣਗੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ। ਜਿਸ ਰੱਬ ਨੂੰ ਲੱਭਣ ਦੀ ਗੱਲ ਅਸੀਂ ਬਾਹਰ ਕਰ ਰਹੇ ਹਾਂ, ਗੁਰਬਾਣੀ ਨੇ ਆਖਿਆ ਉਹ ਤੇਰੇ ਅੰਤਰਾਤਮੇ ਦੇ ਵਿੱਚ ਹੀ। ਪਰ ਜੇ ਰੱਬ ਅੰਤਰਾਤਮੇ ਦੇ ਵਿੱਚ ਹੈ ਤੇ ਵਿਖਾਈ ਕਿਉਂ ਨਹੀਂ ਦਿੰਦਾ? ਤੇ ਗੱਲ ਫਿਰ ਕਥਨ ਦੀ ਸਮਾਪਤੀ ਉੱਥੇ ਆਣ ਕੇ ਹੋਏਗੀ ਵੀ ਸਾਡੇ ਅੰਦਰ ਭਰਮ ਦਾ, ਸਾਡੇ ਅੰਦਰ ਅਗਿਆਨਤਾ ਦਾ ਹਨੇਰਾ ਬਹੁਤ ਹੈ। ਹੁਣ ਇਸ ਹਨੇਰੇ ਨੂੰ ਕੇਵਲ ਤੇ ਕੇਵਲ ਇੱਕ ਚੀਜ਼ ਦੂਰ ਕਰ ਸਕਦੀ ਹੈ ਤੇ ਉਹ ਹੈ ਗੁਰਸਾਖੀ ਅੰਤਰ ਜਾਗੀ। ਤਾਂ ਚੰਚਲ ਮਤ ਤਿਆਗੀ ਗੁਰਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਗੁਰੂ ਦੀ ਸਿੱਖਿਆ, ਗੁਰੂ ਦਾ ਉਪਦੇਸ਼, ਗੁਰੂ ਵੱਲੋਂ ਦਿੱਤੀ ਹੋਈ ਸਮਝ ਜੇ ਮਨੁੱਖ ਆਪਣੇ ਜੀਵਨ ਚ ਅਪਣਾ ਲਵੇ ਤੇ ਇਸ ਭਰਮ ਦੇ ਜਾਲੇ ਨੂੰ ਕੱਟਿਆ ਜਾ ਸਕਦਾ। ਤਾਂ ਭਾਰਤੀ ਪਰੰਪਰਾਵਾਂ ਦੇ ਵਿੱਚ ਲੋਕ ਫਿਜੀਕਲੀ ਧਰਮ ਕਰਮ ਕਰਨ ਨੂੰ ਤਰਜੀਹ ਦਿੰਦੇ ਸਨ। ਗੁਰਬਾਣੀ ਵਿੱਚ ਮਹਾਰਾਜ ਨੇ ਥਾਂ ਪੁਰ ਥਾਂ ਦੇ ਉੱਤੇ ਉਹਦਾ ਭਰਪੂਰ ਜ਼ਿਕਰ ਕੀਤਾ ਹੋਇਆ, ਜੇ ਆਪਾਂ ਧਿਆਨ ਨਾਲ ਪੜ੍ਹੀਏ ਤੇ। ਗੁਰਬਾਣੀ ਵਿੱਚ ਉਹਨਾਂ ਲੋਕਾਂ ਦਾ, ਕਬੀਰ ਸਾਹਿਬ ਨੇ, ਰਵਿਦਾਸ ਸਾਹਿਬ ਨੇ ਤਥਾ 35 ਮਹਾਨ ਪੁਰਖਾਂ ਨੇ ਇਹਨਾਂ ਸ਼ਬਦਾਂ ਵਿੱਚ ਵੀ ਜ਼ਿਕਰ ਕੀਤਾ ਕਿ ਲੋਕ ਨੰਗੇ ਰਹਿਣ ਨੂੰ ਧਰਮ ਕਰਮ ਬਣਾ ਕੇ ਬੈਠੇ ਆ। ਲੋਕ ਕਿਸੇ ਨਾ ਕਿਸੇ ਕਾਰਨ ਦੇ ਨਾਲ ਸੰਨਿਆਸ ਨੂੰ ਧਾਰਨ ਕਰਨਾ, ਬ੍ਰਹਮ ਗਿਆਨ ਨੂੰ ਧਾਰਨ ਕਰਨਾ, ਘਰ ਪਰਿਵਾਰ ਛੱਡ ਦੇਣਾ, ਤਿਆਗ ਦੇ ਨਾਮ ਦੇ ਉੱਤੇ ਸਾਰਾ ਕੁਛ ਛੱਡ ਦੇਣਾ, ਇਸੇ ਨੂੰ ਧਰਮ ਕਰਮ ਸਮਝ ਕੇ ਬੈਠੇ। ਕਾਰਨ ਉਹ ਕਹਿਣ ਲੱਗੇ ਜੇ ਪਿੰਡੇ ਤੇ ਕੱਪੜਾ ਪਹਿਨੇ ਆ ਤੇ ਕੱਪੜੇ ਪਹਿਨਣ ਦੇ ਨਾਲ ਸਰਦੀ ਤੇ ਗਰਮੀ ਸਰੀਰ ਨੂੰ ਪ੍ਰਤੀਤ ਨਹੀਂ ਹੋਏਗੀ, ਸਰੀਰ ਨੂੰ ਫਿਜੀਕਲੀ ਕੋਈ ਦੁੱਖ ਨਹੀਂ ਹੋਏਗਾ, ਤੇ ਜੇ ਸਰੀਰ ਨੂੰ ਦੁਖੀ ਮਹਿਸੂਸ ਨਾ ਹੋਇਆ ਤੇ ਮਨ ਦਾ ਧਿਆਨ ਸਰੀਰ ਦੀ ਪੀੜ ਵੱਲ ਨਹੀਂ ਜਾਏਗਾ, ਮਨ ਭਟਕਦਾ ਰਹੇਗਾ। ਇਸ ਕਰਕੇ ਆਪਣੇ ਪਿੰਡੇ ਨੂੰ ਇੰਨੇ ਕੁ ਦੁੱਖ ਦਿਓ, ਇੰਨੇ ਕੁ ਤਕਲੀਫ ਦਿਓ, ਠੰਡ ਬਹੁਤ ਹੈ, ਕੱਪੜੇ ਨਾ ਪਹਿਨੋ। ਜਦੋਂ ਸਰੀਰ ਕਸ਼ਟ ਵਿੱਚ ਹੋਏਗਾ ਤੇ ਮਨ ਦਾ ਧਿਆਨ ਸਰੀਰ ਦੀ ਪੀੜ ਵੱਲ ਜਾਏਗਾ, ਫਿਰ ਮਨ ਵਿਸ਼ਿਆਂ ਵੱਲ ਨਹੀਂ ਜਾਏਗਾ। ਭੁੱਖ ਲੱਗਦੀ ਹੈ ਤੇ ਖਾਓ ਨਾ, ਜਦੋਂ ਆਪੇ ਭੁੱਖ ਵੱਧ ਲੱਗੇਗੀ, ਵੱਧ ਮਾਤਰਾ ਵਿੱਚ ਲੱਗੇਗੀ ਤੇ ਮਨ ਦਾ ਧਿਆਨ ਸਰੀਰ ਦੀ ਭੁੱਖ ਵਾਲੇ ਪਾਸੇ ਜਾਏਗਾ, ਵਿਸ਼ਿਆਂ ਤੇ ਵਿਕਾਰਾਂ ਵੱਲ ਨਹੀਂ ਜਾਏਗਾ। ਔਰ ਦੂਜਾ ਇਹਦਾ ਕਾਰਨ ਇਹ ਸੀ ਵੀ ਜੇ ਅੱਜ ਮੈਂ ਸਰੀਰ ਤੇ ਕੱਪੜੇ ਪਹਿਨਦਾ, ਹੌਲੀ ਹੌਲੀ ਬੰਦੇ ਦੀਆਂ ਜ਼ਰੂਰਤਾਂ ਨੇ, ਲੋੜਾਂ ਨੇ ਉਹ ਵਧਣਗੀਆਂ, ਤੇ ਲੋੜਾਂ ਫਿਰ ਕੇਵਲ ਕੱਪੜੇ ਪਹਿਨਣ ਤੱਕ ਸੀਮਿਤ ਨਹੀਂ ਰਹਿਣਗੀਆਂ, ਫਿਰ ਕਿਹੜੇ ਬ੍ਰਾਂਡ ਦੇ ਪਹਿਨੇ ਜਾਣ, ਕਿਹੜੀ ਕੁਆਲਿਟੀ ਦੇ ਪਹਿਨੇ ਜਾਣ, ਇੱਥੋਂ ਤੱਕ ਵੀ ਪਹੁੰਚਣਗੀਆਂ। ਤੋ ਆਪਾਂ ਇਸ ਕਾਸੇ ਦੇ ਵਿੱਚ ਪੈਣਾ ਕਾਹਤੋਂ ਹੈ, ਆਪਾਂ ਤਿਆਗ ਦੇ ਨਾਮ ਦੇ ਉੱਤੇ ਵਸਤਰ ਵੀ ਛੱਡਾਂਗੇ, ਖਾਣਾ ਪੀਣਾ ਤੇ ਪਹਿਨਣਾ ਵੀ ਛੱਡਾਂਗੇ। ਕੁਝ ਉਹ ਲੋਕ ਵੀ ਸਨ, ਇਹ ਤੇ ਉਹ ਲੋਕ ਸਨ ਜਿਨ੍ਹਾਂ ਦਾ ਜ਼ਿਕਰ ਗੁਰਬਾਣੀ ਵਿੱਚ ਤੇ ਧਰਮ ਗ੍ਰੰਥਾਂ ਸ਼ਾਸਤਰਾਂ ਵਿੱਚ ਦਿਗੰਬਰ ਦੇ ਨਾਮ ਤੋਂ ਆਉਂਦਾ। ਕੁਝ ਉਹ ਲੋਕ ਸਨ ਜਿਨ੍ਹਾਂ ਨੇ ਆਖਿਆ ਕੱਪੜੇ ਨਹੀਂ ਪਹਿਨਣੇ, ਪਰ ਕੁਝ ਸਰੀਰ ਦੇ ਅੰਗ ਜਿਨ੍ਹਾਂ ਨੂੰ ਆਪਾਂ ਜਨਤਕ ਤੌਰ ਤੇ ਸਮਾਜ ਵਿੱਚ ਲੈ ਕੇ ਨਹੀਂ ਜਾ ਸਕਦੇ, ਹੁਣ ਉਹਨਾਂ ਨੂੰ ਢੱਕਣਾ ਵੀ ਲਾਜ਼ਮੀ ਹੈ, ਤਾਂ ਢੱਕੀਏ ਕਾਹਦੇ ਨਾਲ? ਉਹਨਾਂ ਆਖਿਆ ਚਮੜੇ ਨੂੰ ਚਮੜੇ ਨਾਲ ਢੱਕਣਾ ਹੀ ਬਿਹਤਰ ਆ। ਤੋ ਲੋਕਾਂ ਨੇ ਮ੍ਰਿਗਸ਼ਾਲਾ, ਹਿਰਨ ਦੀਆਂ ਖੱਲਾਂ ਬਣਾਈਆਂ, ਉਹਨਾਂ ਨਾਲ ਆਪਣੇ ਸਰੀਰ ਦੇ ਉਹ ਟਾਂਗ ਢੱਕ ਲਏ ਗਏ ਜਿਨ੍ਹਾਂ ਨੂੰ ਸਮਾਜ ਵਿੱਚ ਲੈ ਕੇ ਜਾਣਾ ਜਨਤਕ ਤੌਰ ਤੇ ਚੰਗਾ ਨਹੀਂ ਸੀ ਸਮਝਿਆ ਜਾਂਦਾ। ਪਰ ਗੁਰਬਾਣੀ ਨੂੰ ਪੜ੍ਹੀਏ, ਗੁਰਬਾਣੀ ਵਿੱਚ ਮਹਾਰਾਜ ਨੇ ਆਖਿਆ ਵੀ ਰੱਬ ਦਾ ਸੰਬੰਧ ਇਹਨਾਂ ਕਿਸੇ ਚੀਜ਼ ਨਾਲ ਨਹੀਂ ਹੈਗਾ, ਕੱਪੜੇ ਪਾਉਣ ਜਾਂ ਨਾਲ ਜਾਂ ਨਾ ਪਾਉਣ ਨਾਲ, ਨਗਨ ਰਹਿਣ ਦੇ ਨਾਲ ਜਾਂ ਨਾ ਨਗਨ ਰਹਿਣ ਦੇ ਨਾਲ, ਖਾਣ ਦੇ ਨਾਲ ਜਾਂ ਨਾ ਖਾਣ ਦੇ ਨਾਲ ਰੱਬ ਦੀ ਪ੍ਰਾਪਤੀ ਦਾ ਕੋਈ ਤਾਲੁਕਾਤ ਨਹੀਂ। ਇਹ ਤਾਂ ਸਰੀਰ ਦੀਆਂ ਲੋੜਾਂ ਨੇ ਤੇ ਹਰ ਮਨੁੱਖ ਸਮੇਂ ਸਮੇਂ ਦੇ ਉੱਤੇ ਇਹਨਾਂ ਨੂੰ ਅਪਣਾਉਂਦਾ ਹੀ ਆਇਆ। ਕਬੀਰ ਸਾਹਿਬ ਦੇ ਸ਼ਬਦ ਵੀ ਇਸ ਰੂਪ ਦੇ ਵਿੱਚ ਸਾਡੀ ਬਹੁਤ ਸੋਹਣੀ ਅਗਵਾਈ ਕਰਦੇ ਨੇ, ਜਿੱਥੇ ਉਹਨਾਂ ਆਖਿਆ ਨਗਨ ਫਿਰਤ ਜੋ ਪਾਈਏ ਜੋਗ, ਬਨਕਾ ਮਿਰਗ ਮੁਕਤ ਸਭ ਹੋਗ। ਜੇ ਨੰਗੇ ਰਿਹਾ ਬੰਦੇ ਨੂੰ ਰੱਬ ਮਿਲਦਾ ਹੋਵੇ ਤੇ ਜਾਨਵਰ ਤੇ ਕਦੇ ਕੱਪੜਾ ਨਹੀਂ ਪਹਿਨਦੇ। ਜੇ ਵਿਆਹ ਕਰਾਉਣ ਦੇ ਨਾਲ ਕੇਵਲ ਬ੍ਰਹਮਚਾਰ ਰਹਿਣ ਦੇ ਨਾਲ ਹੀ ਬੰਦੇ ਨੂੰ, ਮਨੁੱਖ ਨੂੰ ਰੱਬ ਦੀ ਪ੍ਰਾਪਤੀ ਹੁੰਦੀ ਹੋਵੇ, ਤੇ ਕਬੀਰ ਸਾਹਿਬ ਨੇ ਆਖਿਆ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕਿਉਂ ਨਾ ਪਰਮ ਗਤ ਪਾਈ। ਖੁਸਰਾ ਤੇ ਕਦੇ ਵਿਆਹ ਨਹੀਂ ਕਰਾਉਂਦਾ, ਫਿਰ ਤੇ ਰੱਬ ਸਾਰਿਆਂ ਤੋਂ ਪਹਿਲਾਂ ਉਹਨੂੰ ਮਿਲਣਾ ਚਾਹੀਦਾ ਸੀ। ਤੋ ਇਹ ਇਲੂਜਨ ਨੇ, ਇਹ ਭਰਮ ਨੇ ਜਿਹੜੇ ਧਰਮ ਦੇ ਨਾਮ ਦੇ ਉੱਤੇ ਪੀੜ੍ਹੀ ਦਰ ਪੀੜ੍ਹੀ ਸਾਡੇ ਵਿੱਚ। ਇਸੇ ਕਰਕੇ ਹਜ਼ੂਰ ਗੁਰੂ ਨਾਨਕ ਮਹਾਰਾਜ ਨੇ ਆਸਾ ਕੀ ਵਾਰ ਦੇ ਕੀਰਤਨ ਦਾ ਵਿਧਾਨ ਨਿਤਨੇਮ ਦੇ ਰੂਪ ਦੇ ਵਿੱਚ ਸਥਾਪਿਤ ਕੀਤਾ ਸੀ ਗੁਰਦੁਆਰਿਆਂ ਦੇ ਵਿੱਚ। ਤੁਸੀਂ ਕਦੇ ਉਹਨੂੰ ਪੜ੍ਹ ਕੇ ਵੇਖੋ। ਅਸੀਂ ਤੇ ਜੀ ਕਿਵੇਂ ਕਰਨਾ, ਲਕੀਰ ਦੇ ਫਕੀਰ ਹਾਂ। ਸਾਨੂੰ ਜੇ ਕਿਸੇ ਨੇ ਇੱਕ ਚੀਜ਼ ਦੇ ਦਿੱਤੀ, ਜਿੰਨਾ ਚਿਰ ਤੱਕ ਆਪਾਂ ਉਹਨੂੰ ਘਸਾ ਨਹੀਂ ਨਾ ਦਿੰਦੇ, ਆਪਾਂ ਉਹਦਾ ਖਿਹੜਾ ਨਹੀਂ ਛੱਡਦੇ। ਤੋ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਕੇਵਲ ਸੁਖਮਣੀ ਸਾਹਿਬ ਦਾ ਪਾਠ ਹੀ ਕਿਉਂ? ਹਾਲਾਂਕਿ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਦੇ ਵਿੱਚ ਬਕਾਇਦਾ ਲਿਖਿਆ ਹੋਇਆ, ਹਰ ਸਿੱਖ ਵਸ ਲੱਗੇ ਆਪਣਾ ਸਹਿਜ ਪਾਠ ਆਪ ਕਰੇ।
ਸਹਿਜ ਪਾਠ ਦੀ ਪ੍ਰਾਇੋਰਟੀ ਹੈ ਉਹਦੇ ਵਿੱਚ। ਅਖੰਡ ਪਾਠ ਵਾਸਤੇ ਉੱਥੇ ਲਿਖਿਆ ਵੀ ਅਖੰਡ ਪਾਠ ਕੇਵਲ ਐਮਰਜੈਂਸੀ ਜਾਂ ਭੀੜ ਦੇ ਮੌਕੇ ਤੇ ਕਰਾਇਆ ਜਾਏ, ਅਦਰਵਾਈਜ਼ ਕੇਵਲ ਸਹਿਜ ਪਾਠ। ਸੁਖਮਣੀ ਸਾਹਿਬ ਦਾ ਕੋਈ ਵਿਧਾਨ ਨਹੀਂ ਹੈਗਾ। ਉਹ ਸਿੱਖ ਨੇ ਜਦੋਂ ਸਹਿਜ ਪਾਠ ਕਰਨਾ ਉਹਦੇ ਵਿੱਚ ਹੀ ਆ ਜਾਣੀ, ਮੈਂ ਕੇਵਲ ਇੱਕ ਬਾਣੀ ਸੁਖਮਣੀ ਸਾਹਿਬ ਦਾ ਪਾਠ ਹੀ ਕਿਉਂ ਕਰਦਾ। ਤੁਸੀਂ ਕਦੇ ਵੇਖਣਾ ਮਨੁੱਖ ਦੀ ਪ੍ਰਵਿਰਤੀ ਕੀ ਹੈ, ਮਨੁੱਖੀ ਮਨ ਦਾ ਸੁਭਾਅ ਕੀ ਹੈ। ਅਸੀਂ ਜੇ ਬੇਸਿਕਲੀ ਧਰਮ ਨਾਲ ਜੁੜੇ ਹਾਂ ਤੇ ਧਰਮ ਨਾਲ ਨਹੀਂ ਜੁੜੇ ਹੋਏ, ਅਸੀਂ ਦੋ ਚੀਜ਼ਾਂ ਨਾਲ ਜੁੜੇ ਹਾਂ, ਡਰ ਤੇ ਲਾਲਚ। ਇਹ ਸਾਡੇ ਧਰਮ ਦਾ ਬੇਸ ਆ। ਮੈਂ ਧਰਮ ਸਥਾਨ ਤੇ ਕਿਉਂ ਆ ਰਿਹਾ, ਮੈਂ ਪਾਠ ਕਿਉਂ ਕਰ ਰਿਹਾ, ਮੈਂ ਨੱਕ ਕਿਉਂ ਰਗੜ ਰਿਹਾ, ਦੋ ਚੀਜ਼ਾਂ ਉਹਦੇ ਪਿੱਛੇ ਵੱਡੇ ਪੱਧਰ ਤੇ ਕੰਮ ਕਰਦੀਆਂ। ਪਹਿਲਾ ਹੈ ਡਰ, ਜੇ ਮੈਂ ਗੁਰਦੁਆਰੇ ਨਾ ਗਿਆ ਤੇ ਫਿਰ, ਜੇ ਮੈਂ ਗੁਰਦੁਆਰੇ ਦੇ ਕੋਲੋਂ ਦੀ ਇੱਦਾਂ ਹੀ ਲੰਘ ਗਿਆ ਤੇ ਫਿਰ। ਅਸੀਂ ਜਦੋਂ ਛੋਟੇ ਹੁੰਦੇ ਸਾਂ ਸਕੂਲ ਪੜ੍ਹਨ ਜਾਣਾ, ਰਾਹ ਦੇ ਵਿੱਚ ਕਬਰ ਪੈਣੀ ਤੇ ਉਹਨੂੰ ਵੀ ਮੱਥਾ ਟੇਕਣਾ ਸਟੈਂਡ ਲਾ ਕੇ, ਜੇ ਮੰਦਰ ਪੈਣਾ ਤੇ ਉਹਨੂੰ ਵੀ ਟੇਕਣਾ, ਤੇ ਜੇ ਗੁਰਦੁਆਰਾ ਪੈਣਾ ਤੇ ਉਹਨੂੰ ਵੀ ਟੇਕਣਾ। ਖੜੇ ਕਿਹਦੀ ਕਿਰਪਾ ਨਾ ਹੋਈ ਤੇ ਫੇਲ ਨਾ ਹੋ ਜਾਈਏ, ਤੋ ਸਾਰਿਆਂ ਨੂੰ ਰਾਜ਼ੀ ਰੱਖਣਾ, ਸਾਰਿਆਂ ਨੂੰ ਆਪਣੇ ਫੇਵਰ 'ਚ ਕਰਕੇ ਜਾਣਾ ਵੀ ਸਾਰੇ ਖੁਸ਼ ਰਹਿਣ ਤਾਂ ਕਿ ਚੰਗੇ ਨੰਬਰਾਂ ਤੋਂ ਪਾਸ ਹੋਈ। ਦੂਜਾ ਸਾਡੇ ਧਰਮ ਦਾ ਵੱਡਾ ਬੇਸ ਹੈ ਲਾਲਚ। ਜਾਵਾਂਗੇ ਤੇ ਕੁਝ ਮੰਗ ਕੇ ਹੀ ਆਵਾਂਗੇ, ਜਾਵਾਂਗੇ ਤੇ ਕੁਝ ਲੈ ਕੇ ਹੀ ਆਵਾਂਗੇ। ਤੋ ਇਹਨਾਂ ਦੋ ਚੀਜ਼ਾਂ ਕਰਕੇ ਅਸੀਂ ਜੁੜੇ ਹੋਏ ਹਾਂ। ਗੁਰਬਾਣੀ ਦੇ ਵਿੱਚੋਂ ਤੁਸੀਂ ਵੇਖੋ, ਸਾਨੂੰ ਕੇਵਲ ਉਹ ਸ਼ਬਦ ਹੀ ਚੰਗੇ ਲੱਗਣਗੇ ਜਿਹਨਾਂ ਵਿੱਚ ਜਾਂ ਡਰ ਦਾ ਜ਼ਿਕਰ ਹੋਏਗਾ ਜਾਂ ਲਾਲਚ ਦਾ ਜ਼ਿਕਰ ਹੋਏਗਾ, ਤੀਜਾ ਸ਼ਬਦ ਨਹੀਂ ਹੋਏਗਾ। ਅਸੀਂ ਬੜਾ ਚੰਗਾ ਸਮਝਦੇ ਹਾਂ ਇਸ ਸ਼ਬਦ ਨੂੰ ਪੜ੍ਹਨਾ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ, ਕਿਉਂਕਿ ਉਹਦੇ ਵਿੱਚ ਦੇਣ ਦੀ ਗੱਲ ਆ। ਸਾਨੂੰ ਚੰਗੇ ਲੱਗਦੇ ਨੇ ਇਹ ਸ਼ਬਦ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ ਸਾਨੂੰ ਚੰਗੇ ਲੱਗਦੇ ਨੇ। ਤਾਤੀ ਵਾਹ ਨਾ ਲੱਗੀ ਪਾਰ ਬ੍ਰਹਮ ਸ਼ਰਣਾਈ, ਚੌਕੀ ਚੋ ਗਿਰਧ ਹਮਾਰੇ ਰਾਮ ਨਾਮ ਰਖਵਾਰੇ, ਇਹ ਸ਼ਬਦ ਸਾਨੂੰ ਇਸ ਕਰਕੇ ਚੰਗੇ ਲੱਗਦੇ ਆ, ਦੋਨਾਂ ਹੀ ਸ਼ਬਦਾਂ ਵਿੱਚ ਡਰ ਤੇ ਲਾਲਚ ਦਾ ਜ਼ਿਕਰ। ਜਿੱਥੇ ਮੈਨੂੰ ਚੀਜ਼ ਚਾਹੀਦੀ ਆ ਉਹ ਵੀ ਸ਼ਬਦ ਮੈਨੂੰ ਚੰਗੇ ਲੱਗਦੇ ਆ, ਜਿੱਥੇ ਮੈਨੂੰ ਡਰਾਂ ਤੋਂ ਨਿਜ਼ਾਤ ਮੁਕਤੀ ਮਿਲਦੀ ਆ ਉਹ ਵੀ ਮੈਨੂੰ ਚੰਗੇ ਲੱਗਦੇ ਆ। ਜਿਹੜੇ ਆਮ ਸ਼ਬਦ ਆ ਮੈਂ ਉਹ ਕਦੇ ਪੜ੍ਹਨੇ ਪਸੰਦ ਨਹੀਂ ਕਰਦਾ, ਜਿਹਦੇ ਵਿੱਚ ਮਹਾਰਾਜ ਨੇ ਕੋਈ ਸਿਧਾਂਤਕ ਗੱਲ ਕੀਤੀ ਹੋਵੇ, ਕੋਈ ਵਾਰਤਾਲਾਪ ਚੱਲਦੀ ਹੋਵੇ। ਬੜੇ ਅਸੀਂ ਸ਼ਬਦ ਆ, ਕਬੀਰ ਸਾਹਿਬ ਦਾ ਸ਼ਬਦ ਪੜ੍ਹੋ, ਰੌਂਗਟੇ ਖੜੇ ਕਰਨ ਵਾਲਾ, ਫੀਲ ਰਬਾਬੀ ਬਲਦ ਪਖਾਵਜ, ਕਊਆ ਤਾਲ ਵਜਾਵੇ ਪੈਰ ਚੋਲਣਾ, ਗਧਾ ਨਾਚੇ ਭੈਂਸਾ, ਭਗਤ ਕਰਾਵੇ ਰਾਜਾ ਰਾਮ, ਕੱਕਰੀ ਅੰਬਰੇ ਪਕਾਏ ਕਿਨੇ ਬੁੱਝ ਨਹਾਰੇ ਖਾਏ। ਹੁਣ ਮਨੁੱਖੀ ਸੁਭਾਅ ਵੇਖੋ ਵੀ ਹਾਥੀ ਰਬਾਬ ਵਜਾ ਰਿਹਾ, ਕਾਂ ਖੜਤਾਲਾਂ ਵਜਾ ਰਿਹਾ, ਇਹ ਚੀਜ਼ਾਂ ਮਨੁੱਖੀ ਸਮਝ ਤੋਂ ਇਸ ਕਰਕੇ ਪਰੇ ਨੇ ਕਿਉਂਕਿ ਅਸੀਂ ਇੱਥੇ ਅਸੀਂ ਵਕਤ ਜਾਇਆ ਨਹੀਂ ਕਰਦੇ, ਕਿਵਾਂ ਕਰਨਾ। ਤੋ ਜਿਹੜੇ ਪੈਟਰਨ ਦੇ ਰੂਪ ਵਿੱਚ ਤੁਰੇ ਆ ਰਹੇ ਨੇ ਸ਼ਬਦ, ਉਹ ਸਾਨੂੰ ਪੜ੍ਹਨੇ ਵੀ ਚੰਗੇ ਲੱਗਦੇ ਆ, ਸਾਡੇ ਕੰਨਾਂ ਨੂੰ ਵੀ ਚੰਗੇ ਲੱਗਦੇ ਆ, ਸਾਨੂੰ ਕੰਨ ਰਸ ਵੀ ਆਉਂਦਾ, ਜ਼ੁਬਾਨ ਦਾ ਰਸ ਵੀ ਉਹਦੇ ਵਿੱਚ ਆਉਂਦਾ। ਤੋ ਇਹ ਗੁਰਬਾਣੀ ਵਿੱਚੋਂ ਸਿੱਖ ਨੂੰ ਪੜ੍ਹਨੇ ਚਾਹੀਦੇ ਸੀ ਸ਼ਬਦ, ਜਿੱਥੇ ਸਤਿਗੁਰੂ ਨੇ, ਮੈਂ ਜ਼ਿਕਰ ਕਰ ਰਿਹਾ, ਗੁਰੂ ਨਾਨਕ ਮਹਾਰਾਜ ਨੇ ਆਸਾ ਕੀ ਵਾਰ ਦੇ ਕੀਰਤਨ ਦਾ ਵਿਧਾਨ ਇਸੇ ਕਰਕੇ ਬਣਾਇਆ। ਉਹਦੇ ਵਿੱਚ ਕਿੰਨੇ ਕਰਮਕਾਂਡ ਆ ਜੀ ਜਿਹਦਾ ਹਜ਼ੂਰ ਨੇ ਜ਼ਿਕਰ ਕੀਤਾ। ਮਹਲਾ ਪਹਿਲਾ, ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀਆ, ਸੌ ਵੇ ਜੀਆ ਆਪਣਾ ਕੀਆ। ਜਿਹੜੇ ਵਰਤ ਰੱਖਦੇ ਸੀ ਬਾਬੇ ਨੇ ਆਖਿਆ, ਅੰਨ ਨਾ ਖਾਇਆ ਸਾਧ ਗਵਾਇਆ। ਜੇ ਤੂੰ ਜ਼ਿੰਦਗੀ 'ਚ ਕੋਈ ਚੀਜ਼ ਖਾ ਕੇ ਨਹੀਂ ਵੇਖੀ ਤੇ ਇਹਦੇ ਨਾਲ ਤੂੰ ਆਪਣਾ ਸਵਾਦ ਹੀ ਗਵਾਇਆ, ਹੋਰ ਕੀਤਾ ਕੱਖ ਨਹੀਂ। ਰੱਬ ਦੇ ਮਿਲਣ ਜਾਂ ਨਾ ਮਿਲਣਾ ਇਹਦਾ ਕੋਈ ਤਾਲੁਕਾਤ ਨਹੀਂ ਹੈਗਾ। ਉਹ ਇਹ ਪੂਰੇ ਪੂਰੇ ਸਲੋਕ ਨੂੰ ਪੜ੍ਹ ਕੇ ਵੇਖੋ, ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ, ਅਲ ਮਲ ਖਾਈ ਸਿਰ ਸ਼ਾਹੀ ਪਾਈ, ਮੂਰਖ ਅੰਧੇ ਪੱਤ ਗਵਾਈ, ਵਿਣ ਨਾਵੇਂ ਕਿਸ ਥਾਂ ਨਾ ਪਾਈ, ਰਹੇ ਬੇਬਾਣੀ ਮੜੀ ਮਸਾਣੀ, ਅੰਧ ਨਾ ਜਾਣੇ ਫਿਰ ਪਛਤਾਣੀ। ਬਾਬੇ ਨੇ ਆਖਿਆ ਸੁੱਖ ਤੇ ਇੱਕੋ ਚੀਜ਼ ਵਿੱਚ ਆ, ਨਾ ਸਵਾਹ ਦੀਆਂ ਪੁੜੀਆਂ 'ਚ ਸੁੱਖ ਆ, ਨਾ ਚਰਨ ਧੂੜ 'ਚ ਸੁੱਖ ਆ, ਨਾ ਜਿਹਦੇ ਵਿੱਚ ਲੋਕ ਪੈਰ ਧੋਰੇ ਉਸ ਪਾਣੀ ਨੂੰ ਪੀਣ 'ਚ ਸੁੱਖ ਆ। ਸੁੱਖ ਇੱਕੋ ਚੀਜ਼ ਵਿੱਚ ਆ, ਸਤਿਗੁਰ ਭੇਟੇ ਸੋ ਸੁੱਖ ਪਾਏ, ਹਰ ਕਾ ਨਾਮ ਮਨ ਵਸਾਏ, ਇਸ ਚੀਜ਼ ਵਿੱਚ ਸੁੱਖ ਆ। ਤੂੰ ਜਦੋਂ ਆਸਾ ਕੀ ਵਾਰ ਦਾ ਕੀਰਤਨ ਕਰੋਗੇ ਉਹ 'ਚ ਮਹਾਰਾਜ ਨੇ ਮਨੁੱਖ ਦਾ ਆਰਥਿਕ ਪੱਖ, ਸਮਾਜਿਕ ਪੱਖ, ਧਾਰਮਿਕ ਪੱਖ, ਰਾਜਨੀਤਿਕ ਪੱਖ, ਸਾਰਿਆਂ ਪੱਖਾਂ ਨੂੰ ਟੱਚ ਕੀਤਾ। ਤੋ ਸੰਬੰਧਿਤ ਸਲੋਕ ਵਿੱਚ ਕਬੀਰ ਜੀ ਕਹਿੰਦੇ ਨੇ, ਕਬੀਰ ਮਨ ਮੁੰਡਿਆਂ ਨੇ ਕੇਸ ਮੁੰਡਾਏ ਕਾਏ। ਇਹਦੇ ਤੋਂ ਪਹਿਲੇ ਜਿਹੜੇ ਦੋ ਸਲੋਕ ਆ ਨਾ ਉਹ ਇਸੇ ਜੁੱਟ ਵਿੱਚ ਹੀ ਆ। ਪਹਿਲੇ ਸਲੋਕ ਵਿੱਚ ਕਹਿੰਦੇ ਆ, ਕਬੀਰ ਸਾਧੂ ਕੀ ਸੰਗਤ ਰਹੋ ਜਾਓ ਕੀ ਭੂਸੀ ਖਾਓ, ਗੁਰਮੁਖ ਲੋਕਾਂ ਦੀ ਸੰਗਤ ਕਰਨੀ। ਅਗਲਾ ਸਲੋਕ ਆ ਜਿਹਦੇ ਵਿੱਚ ਉਹ ਕਹਿੰਦੇ ਨੇ, ਕਬੀਰ ਸਾਕਤਕਾਰੀ ਕਾਂਬਰੀ ਧੋਏ ਹੋਏ ਨਾ ਸਿਹਤ। ਮਨੁੱਖ ਮਨਮੁੱਖ ਬੰਦਾ ਜੇ ਇਹ ਆਖੇ, ਕੋਈ ਆਖੇ ਜੀ ਮੈਂ ਨੇਕ ਤੇ ਬਣਨਾ ਚਾਹੁੰਦਾ ਪਰ ਮੈਂ ਉਹਨਾਂ ਲੋਕਾਂ ਦੇ ਵਿੱਚ ਬਹਿ ਕੇ ਨੇਕ ਬਣਨਾ ਚਾਹੁੰਦਾ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਬੰਦੇ, ਇਹ ਬਿਲਕੁਲ ਇੱਦਾਂ ਦੀ ਗੱਲ ਆ ਵੀ ਜੇ ਕੋਈ ਬੰਦਾ ਕਾਲੀ ਕੰਬਲੀ ਨੂੰ, ਜਿਹਦਾ ਰੰਗ ਹੀ ਕਾਲਾ ਆ,
ਉਹ ਆਖੇ ਜੀ ਮੈਂ ਇਹਨੂੰ ਧੋ ਕੇ ਸਾਫ਼ ਨਾ ਕਰ ਲਵਾਂ, ਚਿੱਟੀ ਨਾ ਕਰ ਲਵਾਂ, ਨਹੀਂ ਉਹ ਬੇਸਿਕਲੀ ਹੀ ਕਾਲੀ ਹੈ, ਉਹਦੇ ਵਜੂਦ ਵਿੱਚ ਹੀ ਕਾਲਕ ਆ। ਤੁਸੀਂ ਚਿੱਟੀ ਕੰਬਲੀ ਨੂੰ ਦਾਗ ਲੱਗ ਜਾਏ ਧੋ ਕੇ ਚਿੱਟਾ ਕਰ ਸਕਦੇ ਹੋ, ਪਰ ਜਿਹੜੀ ਹੈ ਹੀ ਕਾਲੀ ਹੈ, ਜਿਹਦਾ ਵਜੂਦ ਹੀ ਕਾਲਾ, ਤੁਸੀਂ ਉਹਨੂੰ ਚਿੱਟਿਆ ਨਹੀਂ ਕਰ ਸਕਦੇ, ਕਿਉਂਕਿ ਗੰਦਗੀ ਉਹਦੇ ਉਹਦੇ ਰੇਸ਼ਿਆਂ ਦੇ ਵਿੱਚ ਆ, ਕਾਲਕ ਉਹਦੇ ਰੇਸ਼ਿਆਂ ਦੇ ਵਿੱਚ ਆ। ਤੋ ਅਸੀਂ ਅਸੀਂ ਕਾਲੇ ਕਾਲੇ ਮਨਾਂ ਦੇ ਲੋਕ ਜਿਹੜੇ ਆ, ਮਨਮੁੱਖਾਂ ਦੀ ਸੰਗਤ ਵਿੱਚ ਬਹਿ ਕੇ ਲੋਚਦੇ ਹਾਂ ਵੀ ਸਾਡੇ ਮਨ ਉੱਤੇ ਨੇਕ ਲੋਕਾਂ ਦਾ, ਚੰਗੀ ਸੰਗਤ ਦਾ, ਚੰਗੇ ਪ੍ਰਭਾਵ ਦਾ, ਚੰਗੇ ਗੁਣਾਂ ਦਾ ਅਸਰ ਪਵੇ, ਉਹ ਕਦਾ ਚਿੱਤ ਨਹੀਂ ਪੈ ਸਕਦਾ, ਕਿਉਂਕਿ ਅਸੀਂ ਉਹਨਾਂ ਲੋਕਾਂ 'ਚ ਬੈਠੇ ਹਾਂ ਜਿਨ੍ਹਾਂ ਦਾ ਵਜੂਦ ਕਾਲਾ ਹੈ। ਮੇਰਾ ਆਪਣਾ ਵਜੂਦ ਕਾਲਾ ਹੈ, ਕਾਲਖ ਦੇ ਵਿੱਚ ਰਹਿ ਕੇ ਮਨ ਦੇ ਵਜੂਦ ਦੇ ਜਿਹੜੇ ਰੇਸ਼ੇ ਨੇ ਉਹ ਕਦੇ ਚਿੱਟੇ ਦੇ ਸੁਥਰੇ ਨਹੀਂ ਹੋ ਸਕਦੇ। ਉਹਨੂੰ ਤਾਂ ਬਾਬੇ ਨੇ ਬਣ ਚੱਕਿਆ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ। ਕਾਲਾ ਹੋਆ ਸ਼ਾਹ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾ। ਤੇਲੀਆਂ ਦੇ ਕੋਲ ਨਾ ਕੱਪੜਾ ਹੁੰਦਾ ਸੀ ਤੌਲੀ ਵਰਗਾ, ਕੱਚੇ ਰਸਤੇ ਹੁੰਦੇ ਸਨ, ਕੱਚੇ ਪਏ ਸਨ, ਧੂੜ ਉੱਡਣੀ, ਤੇਲ ਦੀ ਥੰਧਿਆਈ ਹੋਣੀ। ਉਹਨੇ ਜਦੋਂ ਸਵੇਰੇ ਕੋਲੂ ਨੂੰ ਚਾਲੂ ਕਰਨਾ ਤੇ ਕੱਪੜੇ ਦੇ ਨਾਲ ਉਹਨੂੰ ਸਾਫ਼ ਕਰ ਲਿਆ ਕਰਨਾ। ਹੁਣ ਥੰਧਿਆਈ ਤੇ ਉਹ ਮਿੱਟੀ ਜਿਹੜੀ ਡਸਟ ਆ ਘੱਟਾ ਆ ਉਹਦੇ ਰੇਸ਼ਿਆਂ ਦੇ ਵਿੱਚ ਹੌਲੀ ਹੌਲੀ ਰਚਦਾ ਗਿਆ। ਹੁਣ ਜਦੋਂ ਬਿਲਕੁਲ ਗੰਦਲੀ ਹੋ ਗਈ ਤਾਂ ਉਹਨੂੰ ਲੱਗਾ ਵੀ ਅੱਜ ਇਹਨੂੰ ਧੋ ਕੇ ਸਾਫ਼ ਨਾ ਕਰ ਲਈਏ। ਪਾਣੀ ਲੈ ਕੇ, ਸਾਬਣ ਲੈ ਕੇ ਉਹਨੂੰ ਘੰਟਿਆਂ ਬੱਧੀ ਉਹ ਮਲਦਾ ਰਿਹਾ, ਪਰ ਉਹ ਸਾਫ਼ ਨਾ ਹੋਈ। ਕਾਰਨ ਉਹਦੇ ਰੇਸ਼ਿਆਂ ਦੇ ਵਿੱਚ ਰਚ ਗਈ ਸੀ ਉਹ ਚੀਜ਼। ਬਾਬੇ ਨੇ ਆਖਿਆ ਜਦੋਂ ਅਸੀਂ ਵੇਖਦੇ ਹਾਂ, ਸੁਣਦੇ ਹਾਂ, ਸੋਚਦੇ ਹਾਂ, ਸਪਰਸ਼ ਕਰਦੇ ਹਾਂ, ਮਹਿਸੂਸ ਕਰਦੇ ਹਾਂ, ਇਹ ਅਸੀਂ ਡੇਟਾ ਸਟੋਰ ਕਰ ਰਹੇ ਹਾਂ ਹਰ ਵਕਤ, ਔਰ ਇਹ ਜਿਹੜੀ ਸੁਰਤ ਵਿੱਚ ਇਕੱਠਾ ਹੋ ਰਿਹਾ, ਹੌਲੀ ਹੌਲੀ ਸਾਡੀਆਂ ਆਦਤਾਂ ਬਣਦੀਆਂ, ਸਾਡੇ ਸੁਭਾਅ ਬਣਦੇ ਆ, ਸਾਡੇ ਸੰਸਕਾਰ ਬਣਦੇ ਆ, ਚੀਜ਼ਾਂ ਪੀੜ੍ਹੀ ਦਰ ਪੀੜ੍ਹੀ ਪੁਰਾਣੀਆਂ ਹੁੰਦੀਆਂ ਜਾਂਦੀਆਂ। ਹੁਣ ਮੈਨੂੰ 50 ਸਾਲ ਬਾਅਦ, 70 ਸਾਲ ਬਾਅਦ ਕੋਈ ਆਖੇ ਵੀ ਆਪਣੀ ਆਦਤ ਛੱਡ ਦਿਓ, ਅਸੀਂ ਛੱਡ ਨਹੀਂ ਸਕਦੇ, ਸਾਡਾ ਰੂਟੀਨ ਬਣ ਗਿਆ। ਅਸੀਂ ਤਾਂ ਜੇ ਕੱਪੜੇ ਵੀ ਪਹਿਨਦੇ ਹਾਂ, ਸਾਡੇ ਕੱਪੜੇ ਪਹਿਣ ਦਾ ਤਰੀਕਾ ਰੋਜ਼ ਇੱਕੋ ਜਿਹਾ ਹੁੰਦਾ। ਅਸੀਂ ਪਹਿਲਾਂ ਕਿਹੜੀ ਬਾਂਹ ਪਾਉਂਦੇ ਹਾਂ, ਬਾਅਦ ਵਿੱਚ ਕਿਹੜੀ ਬਾਂਹ ਪਾਉਂਦੇ ਹਾਂ, ਪਹਿਲਾਂ ਗਲ ਪਾਉਂਦੇ ਹਾਂ ਕਿ ਬਾਹਾਂ ਪਾਉਂਦੇ, ਉਹ ਸਾਡਾ ਤਰੀਕਾ ਸੇਮ ਆ। 20 ਸਾਲ ਬਾਅਦ, 50 ਸਾਲ ਬਾਅਦ ਮੈਨੂੰ ਕੋਈ ਆਖੇ ਵੀ ਤੁਸੀਂ ਆਪਣਾ ਨਾ ਬੋਲਣ ਦਾ ਢੰਗ ਬਦਲੋ, ਤੁਹਾਡਾ ਢੰਗ ਨਹੀਂ ਠੀਕ ਹੈਗਾ, ਤੁਸੀਂ ਆਪਣੀ ਬੋਲੀ ਬਦਲੋ, ਤੁਹਾਡੀ ਬੋਲੀ ਠੀਕ ਨਹੀਂ ਹੈਗੀ, ਤੁਹਾਡਾ ਪਹਿਰਾਵਾ ਸੱਭਿਅਕ ਨਹੀਂ ਹੈਗਾ, ਨਹੀਂ ਮੈਂ ਨਹੀਂ ਬਦਲ ਸਕਦਾ, ਕਿਉਂਕਿ ਚੀਜ਼ਾਂ ਮੇਰੇ ਸੁਰਤ ਵਿੱਚ ਡੂੰਘੀਆਂ ਰਚ ਗਈਆਂ ਨੇ, ਇਹਨਾਂ ਨੂੰ ਛੱਡਣਾ ਨਾਮੁਮਕਿਨ ਹੈ, ਮੇਰੇ ਵਾਸਤੇ ਛੱਡੀਆਂ ਨਹੀਂ ਜਾ ਸਕਦੀਆਂ। ਚਿੱਤ 'ਚ ਰੱਖਣਾ। ਕਿਸੇ ਨੇ ਬੜੀ ਪਿਆਰੀ ਵਾਰਤਾ ਲਿਖੀ ਵੀ ਕੋਈ ਭਿਖਾਰੀ ਚੌਂਕ ਵਿੱਚ ਬਹਿ ਕੇ ਤੇ ਭੀਖ ਮੰਗਦਾ ਹੁੰਦਾ ਸੀ। ਕੋਈ ਸੇਠ ਉੱਧਰ ਦੀ ਲੰਘਿਆ ਤੇ ਉਹਦੇ ਮਨ ਵਿੱਚ ਖਿਆਲ ਆਇਆ ਵੀ ਜਦੋਂ ਮੈਂ ਨਿੱਕਾ ਜਿਹਾ ਹੁੰਦਾ ਸੀ ਆਪਣੇ ਬਾਪ ਨਾਲ ਇੱਧਰ ਦੀ ਲੰਘਣਾ, ਇਹ ਉਦੋਂ ਵੀ ਭੀਖ ਹੀ ਮੰਗਦਾ ਸੀ। 30-32 ਸਾਲ ਹੋ ਗਏ, ਅੱਜ ਵੀ ਭੀਖ ਹੀ ਮੰਗਦਾ। ਮੈਂ ਜਿੱਥੇ ਇੰਨੀਆਂ ਧਾਰਮਿਕ ਸੰਸਥਾਵਾਂ ਨੂੰ ਡੋਨੇਸ਼ਨ ਦੇਣਾ, ਦਾਨ ਦੇਣਾ, ਉਹਨਾਂ ਦੀ ਗੁਰਬਤ ਕੱਟਦਾ, ਥੋੜ੍ਹਾ ਜਿਹਾ ਚੈੱਕ ਇਹਨੂੰ ਵੀ ਦਈਏ, ਰਕਮ ਇਹਨੂੰ ਦਈਏ, ਇਹਦੀ ਵੀ ਗਰੀਬੀ ਕੱਟੀਏ ਵਿਚਾਰੇ ਦੀ। ਉਹਨੇ ਜਦੋਂ ਉਹਨੂੰ ਗੱਡੀ 'ਚ ਬਿਠਾਇਆ ਧੱਕੇ ਦੇ ਨਾਲ ਤੇ ਆਪਣੇ ਘਰ ਲੈ ਗਿਆ, ਆਪਣੇ ਨਫਰਾਂ ਨੂੰ ਕਹਿਣ ਲੱਗਾ ਵੀ ਇਹਨੂੰ ਨਵਾ ਧਵਾ ਕੇ ਨਾ ਮੇਰੇ ਕੋਲ ਲੈ ਕੇ ਆਓ। ਉਹਨਾਂ ਨਵਾਇਆ ਧਵਾਇਆ, ਉਹ ਜਿਹੜੀ ਖਿੰਥਾ ਗੋਦੜੀ ਪਾਟੇ ਪੁਰਾਣੇ ਲੀਰਾਂ ਉਹਨੇ ਪਾਈਆਂ ਸੀ ਗਲੋਂ, ਉਹ ਲਾਹੀਆਂ ਗਈਆਂ ਜਿਵੇਂ ਆਪਾਂ ਡਰਗੀਆਂ ਨੂੰ ਵੇਖਦੇ ਹਾਂ। ਜਿਹੜਾ ਠੂਠਾ ਫੜ ਕੇ ਉਹ ਮੰਗਦਾ ਸੀ ਉਹ ਵੀ ਚੁੱਕ ਕੇ ਉਹਨਾਂ ਨੇ ਪਰਾਂ ਸੁੱਟਤਾ, ਚੰਗਾ ਸਾਫ਼ ਸੁਥਰਾ ਸੋਹਣਾ ਵਧੀਆ ਉਹਨੂੰ ਸਜਾ ਕੇ ਉਹਦੇ ਸਾਹਮਣੇ ਪਿਆ, ਕਹਿਣ ਲੱਗਾ ਜੀ ਤਿਆਰ ਆ ਬੰਦਾ। ਉਹ ਸੇਠ ਨੇ ਉਹਨੂੰ ਕੋਈ ਚੈੱਕ ਫੜਾਇਆ, ਕੋਈ ਕੀਮਤੀ ਹੀਰੇ ਜਵਾਹਰਾਤ ਭੇਟ ਕੀਤੇ, ਕੋਈ ਨਕਦੀ ਉਹਦੇ ਹੱਥ ਵਿੱਚ ਫੜਾਈ। ਕਹਿੰਦਾ ਜੇ ਤੂੰ ਇਮਾਨਦਾਰੀ ਨਾਲ ਵਰਤੇ ਨਾ, ਤੇਰੀਆਂ 7 ਪੁਸ਼ਤਾਂ ਬਹਿ ਕੇ ਤੇ ਖਾ ਸਕਦੀਆਂ, ਤੇਰੀ ਪੁਸ਼ਤ ਨੂੰ ਵੀ ਗਾਂ ਭੀਖ ਮੰਗਣ ਦੀ ਲੋੜ ਨਹੀਂ ਪੈਣੀ। ਉਹਨੇ ਸਾਰਾ ਕੁਝ ਲੈ ਲਿਆ ਜੀ, ਕਹਿਣ ਲੱਗਾ ਤੁਹਾਡਾ ਧੰਨਵਾਦ। ਜਦੋਂ ਧੰਨਵਾਦ ਕਰਕੇ ਤੁਰਨ ਲੱਗਾ ਤੇ ਉਹਨੇ ਉਹ ਪਾਟੀਆਂ ਪੁਰਾਣੀਆਂ ਲੀੜਾਂ ਵਾਲੀ ਗੋਦਰੀ ਵੀ ਚੁੱਕ ਲਈ ਤੇ ਜਿਹੜੇ ਠੂਠੇ 'ਚ ਭੀਖ ਮੰਗਦਾ ਸੀ ਵੀ ਚੁੱਕ ਲਿਆ। ਉਹ ਕਹਿੰਦਾ ਗੱਲ ਸੁਣੋ, ਤੈਨੂੰ ਇੰਨੇ ਪੈਸੇ ਇਸ ਕਰਕੇ ਦਿੱਤੇ ਆ ਵੀ ਤੂੰ ਉਹ ਦਲਿੱਦਰ ਦੀ ਪੰਡ ਫਿਰ ਨਾਲ ਚੁੱਕ ਕੇ ਲੈ ਜਾਏ, ਸੁੱਟ ਦੇ ਇਹਨੂੰ ਇੱਥੇ, ਕੱਖ ਨਹੀਂ ਇਹਦੇ ਵਿੱਚ। ਕਹਿਣ ਲੱਗਾ ਜੀ ਤੁਹਾਡੇ ਵਾਸਤੇ ਕੱਖ ਨਹੀਂ ਹੈਗਾ, ਪਰ ਮੈਨੂੰ ਪੁੱਛ ਕੇ ਵੇਖੋ, ਮੈਂ 30 ਸਾਲ ਇਹਨੂੰ ਆਪਣੇ ਗਲ 'ਚ ਪਾ ਕੇ ਤੇ ਭੀਖ ਮੰਗੀ। ਜਿਹੜੇ ਠੂਠੇ ਬਾਰੇ ਤੁਸੀਂ ਕਹਿੰਦੇ ਹੋ, ਮੈਂ 30-35 ਸਾਲ ਇਹਨੂੰ ਹੱਥ ਵਿੱਚ ਫੜ ਕੇ ਭੀਖ ਮੰਗੀ ਆ, ਤੁਸੀਂ ਜਦੋਂ ਕਹਿੰਦੇ ਨਾ ਸੁੱਟ ਦੇ, ਮੈਨੂੰ ਲੱਗਦਾ ਕੋਈ ਮੇਰੇ ਹੱਥ ਵੱਢ ਰਿਹਾ, ਕੋਈ ਮੇਰੇ ਹੱਥ ਵੱਢਣ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਕਹਿੰਦੇ ਲੀਰਾਂ ਸੁੱਟ ਦੇ, ਮੈਨੂੰ ਲੱਗਦਾ ਕੋਈ ਮੈਨੂੰ ਨਗਨ ਕਰਨ ਦੀ ਕੋਸ਼ਿਸ਼ ਕਰ ਰਿਹਾ ਮੇਰੇ ਕੱਪੜੇ ਲਾ ਕੇ। ਇਹ ਚੀਜ਼ਾਂ ਮੇਰੀ ਸੁਰਤ ਵਿੱਚ, ਮੇਰੇ ਜੀਨ ਵਿੱਚ ਬਹਿ ਚੁੱਕੀਆਂ, ਮੈਂ ਛੱਡ ਨਹੀਂ ਸਕਦਾ। ਇੱਦਾਂ ਹੀ ਸੀ ਸਾਡਾ ਸੁਭਾਅ, ਸਾਡੀਆਂ ਆਦਤਾਂ, ਸਾਡੇ ਸੰਸਕਾਰ ਏਡੇ ਪੱਕੇ ਨੇ। ਗੁਰੂ ਸਾਨੂੰ ਕਹਿੰਦਾ ਦਲਿੱਦਰ ਦੀ ਪੰਡ ਸੁੱਟ ਦੇ, ਮੈਂ ਤੈਨੂੰ ਨਾਮ ਦੀ ਦਾਤ ਦੇ ਕੇ ਤੁਰਦਾ, ਮੈਂ ਤੈਨੂੰ ਸਬਰ ਦਿੰਦਾ, ਤੈਨੂੰ ਸੰਤੋਖ ਦਿੰਦਾ, ਤੈਨੂੰ ਹਿੰਮਤ ਦਿੰਦਾ, ਤੈਨੂੰ ਨਿਮਰਤਾ ਦਿੰਦਾ, ਤੈਨੂੰ ਹਲੀਮੀ ਦਿੰਦਾ, ਤੈਨੂੰ ਧੀਰਜ ਦਿੰਦਾ। ਮੈਂ ਕਹਿੰਦਾ ਮਹਾਰਾਜ ਮੈਨੂੰ ਦੌਲਤ ਦੇ ਦਿਓ, ਬਾਕੀ ਮੈਂ ਸਾਰਾ ਕੁਝ ਆਪੇ ਕਮਾ ਲੈਣਾ। ਯਾਨੀ ਕਿ ਉਹ ਜਿਹੜਾ ਹੰਕਾਰ ਵਾਲਾ, ਉਹ ਕ੍ਰੋਧ ਵਾਲਾ, ਉਹ ਸੁਭਾਅ ਜਿਹੜਾ ਆ, ਮੈਂ ਛੱਡਣ ਲਈ ਤਿਆਰ ਨਹੀਂ ਹੈਗਾ।
ਮੈਂ ਮੋਹ ਨੂੰ ਛੱਡ ਨਹੀਂ ਸਕਦਾ, ਮੈਂ ਚੁਗਲੀ ਨੂੰ ਛੱਡ ਨਹੀਂ ਸਕਦਾ, ਮੈਂ ਨਿੰਦਿਆ ਨੂੰ, ਮੈਨੂੰ ਲੱਗਦਾ ਵੀ ਇੰਨਾ ਇੰਨੇ ਸਾਲਾਂ 'ਚ ਮੈਂ ਜੋ ਇਕੱਠਾ ਕੀਤਾ ਗੁਰੂ ਵਾਸਤੇ ਬਹੁਤ ਸੌਖਾ ਇਹ ਕਹਿਣਾ ਵੀ ਛੱਡ ਦੇ, ਪਰ ਮੇਰੀ ਤਾਂ ਸਾਲਾਂ ਦੀ ਕਮਾਈ ਹੈ, ਮੈਂ ਕਿਵੇਂ ਛੱਡ ਸਕਦਾ ਇਹਨੂੰ, ਮੈਂ ਤਾਂ ਹੁਣ ਤੱਕ ਕਮਾਇਆ ਹੀ ਇਹ। ਆਪਣੇ ਆਪਣੇ ਮਨ ਵਿੱਚ ਝਾਤ ਮਾਰ ਕੇ ਵੇਖੀਏ, ਜੇ ਮੇਰੀ 50 ਸਾਲ ਦੀ ਉਮਰ ਹੈ ਤਾਂ 50 ਸਾਲ 'ਚ ਮੈਂ ਕੀ ਇਕੱਠਾ ਕੀਤਾ, ਨਫ਼ਰਤਾਂ ਇਕੱਠੀਆਂ ਕੀਤੀਆਂ, ਇਹ ਮੇਰੀ ਪ੍ਰੋਪਰਟੀ ਹੈ, ਇਹ ਮੇਰੀ ਸੰਪਦਾ, ਇਹ ਮੇਰਾ ਧਨ ਆ। ਬਜਾਏ ਇਹਦੇ ਵੀ ਮੈਂ ਆਪਣੇ ਮਨ ਤੇ ਵਰਕ ਕਰਦਾ, ਆਪਣੀ ਸੁਰਤ ਤੇ ਕੰਮ ਕਰਦਾ, ਆਪਣੇ ਆਪਣੇ ਆਪਣੇ ਜਿਹੜੇ ਮੇਰੀ ਕ੍ਰਿਟੀਕਲ ਥਿੰਕਿੰਗ ਆ, ਮੈਂ ਉਹਦਾ ਐਨਾਲਾਇਸਿਸ ਕਰਦਾ, ਮੈਂ ਕਾਹਤੇ ਕੰਮ ਕਰ ਰਿਹਾ ਸਰੀਰ ਦੇ ਉੱਤੇ ਫਿਜੀਕਲੀ। ਕਬੀਰ ਜੀ ਨੇ ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਮੰਨਣਾ ਤੇ ਮਨ ਨੂੰ ਚਾਹੀਦਾ ਸੀ। ਗੁਰਬਾਣੀ 'ਚ ਕੇਸ ਸ਼ਬਦ ਦਾ ਅਰਥ ਨਾ ਜਿੱਥੇ ਵਾਲ ਆ, ਉੱਥੇ ਗੁਰਬਾਣੀ 'ਚ ਕੇਸ ਦਾ ਅਰਥ ਸੁਭਾਅ ਵੀ ਹੈਗਾ। ਬੰਦਾ ਜੇ ਬਦਲਣਾ ਹੀ ਆ ਤਾਂ ਆਪਣੇ ਮਨ ਦਾ ਸੁਭਾਅ ਬਦਲੋ। ਲੋਕ ਪੀੜ੍ਹੀ ਦਰ ਪੀੜ੍ਹੀ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਨਾ ਮੁੰਡਨ ਕਰਦੇ। ਅਜੇ ਵੀ ਤੁਸੀਂ ਵੇਖੋ ਭਾਰਤੀ ਪਰੰਪਰਾਵਾਂ ਦੇ ਵਿੱਚ ਇਹ ਰਵਾਇਤ ਆ, ਜੇ ਕਿਸੇ ਦੇ ਘਰ ਕੋਈ ਫੌਤਗੀ ਹੋ ਜਾਏ, ਪਾਤਕ ਆ ਜਾਏ, ਤੇ ਬੱਚਿਆਂ ਦੇ ਕੇਸ ਮੁੰਡਨ ਕਰਾਉਣੇ ਪੈਂਦੇ। ਜਿਸ ਬੱਚੇ ਦਾ ਬਾਪ ਚੜ੍ਹਾਈ ਕਰ ਜਾਂਦਾ ਉਹਨੂੰ ਆਪਣੇ ਕੇਸ ਮੁੰਡਨ ਕਰਾਉਣੇ ਪੈਂਦੇ। ਧਾਰਮਿਕ ਲੋਕਾਂ ਵਾਸਤੇ ਉਹ ਸ਼ਰਧਾ ਦਾ ਪ੍ਰਤੀਕ ਆ, ਤੇ ਜਿਹੜੀ ਮੈਨੇਜਮੈਂਟ ਪ੍ਰਬੰਧਕ ਸ਼੍ਰੇਣੀ ਆ ਉਹਨਾਂ ਵਾਸਤੇ ਉਹ ਬਿਜ਼ਨਸ ਦਾ ਕੰਮ ਆ। ਮੈਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕੀਤਾ ਸੀ, ਸਾਡੇ ਕੋਲ ਨਾ ਇਤਿਹਾਸਕ ਗੁਰਦੁਆਰਾ ਹੈ ਨਾਨਕ ਮੱਤਾ ਸਾਹਿਬ। ਗੁਰੂ ਨਾਨਕ ਸਾਹਿਬ ਉੱਥੇ ਆਏ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਆਏ, ਤੇ ਉਹਨਾਂ ਦੇ ਆਉਣ ਦਾ ਕਾਰਨ ਇਹ ਸੀ, 6ਵੇਂ ਪਾਤਸ਼ਾਹ ਮਹਾਰਾਜ ਨੇ ਜਿਹੜੇ ਪ੍ਰਚਾਰਕ ਉੱਥੇ ਭੇਜੇ ਸਨ ਸੇਵਾ ਕਰਨ ਵਾਸਤੇ, ਬਾਬਾ ਅਲਮਸਤ ਜੀ, ਜਦੋਂ ਸਿੱਧਾਂ ਨੇ ਉਹਨਾਂ ਦੇ ਨਾਲ ਵੀ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਸੁਨੇਹਾ ਭੇਜਿਆ, ਤੇ 6ਵੇਂ ਪਾਤਸ਼ਾਹ ਮਹਾਰਾਜ ਉਹਨਾਂ ਦੀ ਹੈਲਪ ਕਰਨ ਵਾਸਤੇ ਉੱਥੇ ਆਏ ਸਨ। 2 ਪਾਤਸ਼ਾਹੀਆਂ ਉੱਥੇ ਆਈਆਂ, ਤੇ ਬਾਬਾ ਅਲਮਸਤ ਜੀ ਜਿਹੜੇ 4 ਭਰਾ ਸਨ ਚਾਚੇ ਤਾਏ ਦੇ ਪੁੱਤ, ਕਸ਼ਮੀਰ ਦੇ ਰਹਿਣ ਵਾਲੇ ਸਨ, ਜਿਹੜੇ ਪਹਿਲਾਂ ਸ਼੍ਰੀ ਚੰਦ, ਬਾਬਾ ਸ਼੍ਰੀ ਚੰਦ ਦੇ ਪ੍ਰਭਾਵ ਥੱਲੇ ਸੇਵਾ ਕਰਦੇ ਸਨ, ਜਦੋਂ 6ਵੇਂ ਪਾਤਸ਼ਾਹ ਮਹਾਰਾਜ ਦੀ ਚਰਨ ਸ਼ਰਨ ਵਿੱਚ ਆਏ ਬਾਬਾ ਸ਼੍ਰੀ ਚੰਦ, ਤੇ ਉਹਨਾਂ ਨੇ ਆਪਣੇ ਪ੍ਰਚਾਰ ਕੇਂਦਰ ਜਿਹੜੇ ਸਨ ਉਹ ਸਿੱਖੀ ਦੇ ਵਿੱਚ ਕਨਵਰਟ ਕਰ ਰਹੇ ਸਨ, ਤੇ 6ਵੇਂ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੇ ਡੇਰਿਆਂ ਦੀ ਪ੍ਰਚਾਰ ਪ੍ਰਸਾਰ ਦਾ ਸੇਵਾ ਸੰਭਾਲ ਦਾ ਜ਼ਿੰਮਾ ਬਾਬਾ ਗੁਰਦਿੱਤਾ ਜੀ ਨੂੰ ਸੌਂਪਿਆ, ਤੇ ਬਾਬਾ ਗੁਰਦਿੱਤਾ ਜੀ ਨੇ ਫਿਰ ਬਾਬਾ ਅਲਮਸਤ ਜੀ ਨੂੰ ਨਾਨਕ ਮੱਤਾ ਸਾਹਿਬ ਭੇਜਿਆ ਸੀ ਸੇਵਾ ਵਾਸਤੇ। ਹੁਣ ਉੱਥੇ ਜਦੋਂ ਦੀਵਾਲੀ ਦਾ ਮੇਲਾ ਲੱਗਦਾ, ਲੱਖਾਂ ਦੀ ਤਾਦਾਦ ਵਿੱਚ ਗਿਣਤੀ ਹੁੰਦੀ, ਤੁਸੀਂ ਮੰਨੋਗੇ ਉਹਨਾਂ ਦੀ ਜਿਹੜੀ ਕਮੇਟੀ ਆ ਉੱਥੋਂ ਦੀ ਗੁਰਦੁਆਰਾ ਸਾਹਿਬ ਦੀ, ਉਹਨਾਂ ਵੱਲੋਂ ਟੈਂਡਰ ਪਾਸ ਕੀਤੇ ਜਾਂਦੇ ਦੁਕਾਨਾਂ ਦੇ, ਉਹਨਾਂ ਵਿੱਚ ਇੱਕ ਟੈਂਡਰ ਹੁੰਦਾ ਮੁੰਡਨ ਕਰਨ ਦਾ। ਉੱਥੇ ਲੋਕ ਵੱਡੀ ਗਿਣਤੀ 'ਚ ਮੁੰਡਨ ਕਰਦੇ ਆ, ਤੇ ਕਮੇਟੀ ਵਾਲ ਵੇਚ ਕੇ ਤੇ ਪੈਸੇ ਇਕੱਠੇ ਕਰਦੀ। ਇਹ ਹਾਲਾਤ ਆ ਸਾਡੇ, ਜਿਹੜੀਆਂ ਧਾਰਮਿਕ ਸੰਸਥਾਵਾਂ ਸਾਡੀਆਂ ਜਿਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਹਿੱਤ ਆਪਣੇ ਯੋਗਦਾਨ ਪਾਉਣੇ ਸਨ, ਜਦੋਂ ਉਹਨਾਂ ਗੁਰਦੁਆਰਿਆਂ ਦੇ ਵਿੱਚ ਇੱਦਾਂ ਦੇ ਟੈਂਡਰ ਪਾਸ ਹੋਣ ਲੱਗ ਪਏ, ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਅਸੀਂ ਸਿੱਖੀ ਦਾ ਜਲੂਸ ਜਾਂ ਸਿੱਖੀ ਦਾ ਜਨਾਜ਼ਾ ਕੱਢਣ ਵਾਸਤੇ ਕਿੰਨੇ ਕੁਤਸੁਕ ਹਾਂ, ਕਿੰਨੇ ਕੁ ਸਾਡੇ ਮਨ ਵਿੱਚ ਚਾਅ ਤੇ ਮਲਹਾਰ ਹੈ ਵੀ ਕੋਈ ਕਸਰ ਸਾਡੇ ਵੱਲੋਂ ਬਾਕੀ ਰਹਿਣੀ ਨਹੀਂ ਚਾਹੀਦੀ। ਉਹਦੇ ਲਈ ਇੱਕ ਬੜੀ ਪਿਆਰੀ ਕਿਤਾਬ ਆ, ਜੇ ਤੁਸੀਂ ਪੜ੍ਹਨੀ ਹੋਵੇ, ਵੀ ਸਿੱਖੀ ਦੀਆਂ ਜੜ੍ਹਾਂ ਦੇ ਵਿੱਚ ਤੇਲ, ਪ੍ਰੋਫੈਸਰ ਪ੍ਰੀਤਮ ਸਿੰਘ ਹੋਣਾ ਦੀ ਲਿਖੀ ਹੋਈ, ਵੀ ਸਾਡੀ ਕਿਵੇਂ ਚਾਰਾ ਜੋਈ ਤੇ ਕੋਸ਼ਿਸ਼ ਆ ਵੀ ਸਿੱਖੀ ਦੀਆਂ ਜੜ੍ਹਾਂ ਦੇ ਵਿੱਚ ਤੇਲ ਦੇਣ ਤੋਂ ਮਤਲਬ ਮੈਂ ਪਿੱਛੇ ਨਾ ਰਹਿ ਜਾਵਾਂ, ਇਹ ਸਾਡੀ ਕੋਸ਼ਿਸ਼ ਆ। ਤੋ ਸਾਰੇ ਜੋ ਨੇ ਹੰਬੜਾ ਮਾਰ ਰਹੇ ਨੇ, ਆਪੋ ਆਪਣੀ ਕੋਸ਼ਿਸ਼ ਵਿੱਚ ਜੁਟੇ ਹੋਏ ਨੇ। ਤੋ ਕਬੀਰ ਸਾਹਿਬ ਨੇ ਆਖਿਆ ਵੀ ਲੋਕ ਦੇਵਤਿਆਂ ਨੂੰ ਖੁਸ਼ ਕਰਨ ਵਾਸਤੇ ਮੁੰਡਨ ਕਰਾ ਰਹੇ ਆ, ਪਰ ਬੰਦੇ ਨੂੰ ਮੁੰਡਨ ਸਰੀਰ ਦਾ ਨਹੀਂ, ਸਿਰ ਦਾ ਨਹੀਂ, ਬੰਦੇ ਨੂੰ ਮੁੰਡਨ ਆਪਣੇ ਮਨ ਦਾ ਕਰਨਾ ਚਾਹੀਦਾ। ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ, ਜੋ ਕਿਸ਼ ਕੀ ਆ ਸੋ ਮਨ ਕੀ ਆ। ਜੇ ਤੇਰੀ ਜ਼ਿੰਦਗੀ 'ਚ ਕੋਈ ਪ੍ਰੋਬਲਮ ਆ, ਜੇ ਤੂੰ ਕਿਸੇ ਬਹੁਤ ਹੀ ਸਿਚੁਏਸ਼ਨ ਦੇ ਵਿੱਚੋਂ ਲੰਘ ਰਿਹਾ, ਤੂੰ ਬਹੁਤ ਜ਼ਿਆਦਾ ਪਰੇਸ਼ਾਨ ਆ, ਤੂੰ ਦੁਖੀ ਆ, ਤੇਰੇ ਸਰੀਰ ਵਿੱਚ ਵਿਕਾਰ ਜਨਮ ਲੈ ਰਹੇ ਆ, ਵਿਕਾਰ ਤੈਨੂੰ ਤੰਗ ਪਰੇਸ਼ਾਨ ਕਰਦੇ ਆ, ਇਹ ਸਾਰੀ ਪ੍ਰੋਬਲਮ, ਸਾਰੀ ਪੁਆੜੇ ਦੀ ਜੜ੍ਹ ਮਨ ਆ, ਨਾ ਕਿ ਸਿਰ ਦੇ ਉੱਤੇ ਉੱਗੇ ਵਾਲ। ਜੋ ਕਿਸ਼ ਕੀ ਆ ਸੋ ਮਨ ਕੀ ਆ। ਜੇ ਮੈਂ ਇੱਥੇ ਬੈਠਾਂ ਤੇ ਕਿਹਦੇ ਕਹਿਣ ਤੇ ਬੈਠਾਂ? ਮਨ ਦੇ ਕਹਿਣ ਤੇ। ਜੇ ਮੈਂ ਇੱਥੋਂ ਉੱਠ ਕੇ ਤੁਰਨਾ ਤੇ ਕਿਹਦੇ ਕਹਿਣ ਤੇ ਤੁਰਨਾ? ਮਨ ਦੇ ਕਹਿਣ ਤੇ। ਜੇ ਮੈਂ ਵਿਕਾਰ ਭੋਗਦਾ, ਨਸ਼ਾ ਕਰਦਾ, ਅਲਾਮਤਾਂ ਭੋਗਦਾ, ਮੈਂ ਨਫਸ ਦੀ ਗੁਲਾਮੀ ਭੋਗਦਾ ਤੇ ਆਪਣੇ ਮਨ ਦੇ ਕਹਿਣ ਤੇ ਭੋਗਦਾ। ਮੇਰੇ ਸਰੀਰ ਨੂੰ ਡਰਾਈਵ ਕਰਨ ਵਾਲਾ ਜਿਹੜਾ ਡਰਾਈਵ ਫੋਰਸ ਆ ਉਹ ਮੇਰਾ ਮਨ ਆ। ਮੇਰੀ ਜ਼ਿੰਦਗੀ 'ਚ ਜੋ ਕੁਝ ਚੱਲ ਰਿਹਾ ਮੇਰੇ ਮਨ ਕਰਕੇ ਚੱਲ ਰਿਹਾ। ਕਬੀਰ ਸਾਹਿਬ ਨੇ ਆਖਿਆ, ਜੋ ਕਿਸ਼ ਕੀ ਆ ਸੋ ਮਨ ਕੀ ਆ, ਮੁੰਡਾ ਮੁੰਡਿਆ ਜਾਏ। ਵਾਲ ਤੇ ਤੂੰ ਐਵੇਂ ਮਨਾਏ ਆ, ਯਾਨੀ ਕਿ ਇਹ ਸਮਝੋ ਵੀ ਗੁਰਬਾਣੀ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਮਹਾਰਾਜ ਨੇ ਕੇਸ ਲੈਵਲ ਤੇ ਜਾ ਕੇ ਤੇ ਕ੍ਰਿਟੀਸਾਈਜ਼ ਕੀਤਾ। ਮਹਾਰਾਜ ਕਿੰਨੇ ਮਨ ਦੇ ਪੱਧਰ ਤੇ ਮਨ ਦੀਆਂ ਤਹਿਆਂ ਨੂੰ ਫਰੋੜ ਕੇ ਤੇ ਫਿਰ ਸਾਨੂੰ ਸਮਝਾਉਂਦੇ ਆ ਵੀ ਇਹਦੇ 'ਚ ਮਨ ਦਾ ਕੋਈ ਕਸੂਰ ਨਹੀਂ। ਅਗਲੇ ਸਲੋਕ ਵਿੱਚ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਰਾਮ ਨਾ ਛੋਡੀਏ, ਤਨ ਤਨ ਜਾਏ
ਤਾਂ ਜਾਓ। ਦੋ ਚੀਜ਼ਾਂ ਹੁੰਦੀਆਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ, ਇੱਕ ਹੁੰਦਾ ਸ਼ੌਂਕ, ਇੱਕ ਹੁੰਦਾ ਐਬ। ਮੰਨ ਲਓ ਕਿਸੇ ਬੰਦੇ ਨੂੰ ਕੋਈ ਸ਼ੌਂਕ ਆ, ਉਸ ਸ਼ੌਂਕ ਨੂੰ ਪੂਰਿਆ ਕਰਨ ਵਾਸਤੇ ਉਹ ਬੇਫਾਲਤੂ ਪੈਸਾ ਬੇਫਜ਼ੂਲੀ ਖਰਚ ਕਰਨ ਤੋਂ ਵੀ ਉਹ ਗੁਰੇਜ਼ ਨਹੀਂ ਕਰਦਾ। ਉਹਨੂੰ ਕਈ ਵਾਰੀ ਚੀਜ਼ਾਂ ਦਾਅ 'ਤੇ ਲਾਉਣੀਆਂ ਪੈਂਦੀਆਂ। ਤੁਸੀਂ ਵੇਖੋ, ਜਦੋਂ ਤੁਸੀਂ ਪਾਂਡਵਾਂ ਦਾ ਇਤਿਹਾਸ ਪੜ੍ਹੋਗੇ, ਭਾਵੇਂ ਕਿ ਲੋਕ ਉਹਨਾਂ ਨੂੰ ਬੜੇ ਸਨਮਾਨ ਦੀ ਨਜ਼ਰ ਨਾਲ ਵੇਖਦੇ ਆ, ਪਰ ਉਹ ਕਿੰਨੇ ਕੁ ਸਿਆਣੇ ਬੰਦੇ ਹੋਣਗੇ ਜਿਨ੍ਹਾਂ ਨੂੰ ਜੂਆ ਖੇਡਣ ਦਾ ਇੰਨਾ ਕੁ ਸ਼ੌਂਕ ਸੀ, ਇੰਨੇ ਕੁ ਅਡਿਕਸ਼ਨ ਸੀ ਕਿ ਬੰਦਿਆਂ ਨੇ ਆਪਣੀ ਜਨਾਨੀ ਵੀ ਦਾਅ 'ਤੇ ਲਾਉਣ ਤੋਂ ਗੁਰੇਜ਼ ਨਹੀਂ ਕੀਤਾ। ਇੰਨੇ ਕੁ ਸਿਆਣੇ ਸਨ ਅਤੇ ਲੋਕ ਉਹਨਾਂ ਦੇ ਸੋਹਲੇ ਗਾਉਂਦੇ ਆ, ਅੱਕਦੇ ਨਹੀਂ ਹੈਗੇ, ਥੱਕਦੇ ਨਹੀਂ ਹੈਗੇ। ਤੋ ਜਦੋਂ ਬੰਦੇ ਦੇ ਮਨ 'ਚ ਭੁੱਸ ਪੈਦਾ ਹੋ ਜਾਂਦਾ ਵੀ ਮੈਂ ਆਪਣੇ ਸ਼ੌਂਕ ਨੂੰ ਪੂਰਿਆਂ ਕਰਨਾ, ਉਦੋਂ ਬੰਦਾ ਹਰ ਚੀਜ਼ ਦਾਅ 'ਤੇ ਲਾਉਣ ਲਈ ਤਿਆਰ ਹੋ ਜਾਂਦਾ।

पर मेरे मन विच ते फिर चंगी चीज का शौक आ, कबीर राम ना छोड़िए, मैं ते रबी राह ते तुरिया हां। जे माड़िया राहां ते तुरे हुए लोग हर चीज दाते ला के बैठे आ, ते फिर रब दे राह ते तुरन वाला बंदा अपना तन मन ते धन दाते क्यों नहीं ला सकदा। राम ना छोड़िए, तन तन जाए तां जाओ, जे मेरा तन भी जांदा ते जाए, जे मेरा धन भी जांदा ते जाए, पर मैं पैर पछा नहीं पुटना। तुसी इतिहास दीआं वार्तावां नूं पढ़ो, तुसी गुरु नानक महाराज नूं पढ़ो, की नहीं सी गुरु नानक महाराज सच्चे पातशाह दे कोल, ओह पटवारी दे पुत आ, पटवारी दे जवाई आ, राय बुलार खान वर्गे, दौलत खान वर्गे, गुरु नानक पातशाह महाराज दे सिख आ। जिहड़ा राजा है ਉਹ ਗੁਰੂ ਨਾਨਕ ਮਹਾਰਾਜ ਦਾ ਸਿੱਖ ਆ। ਗੁਰੂ ਨਾਨਕ ਮਹਾਰਾਜ ਨੂੰ ਕੋਈ ਲੋੜ ਨਹੀਂ ਸੀ ਤਲਵੰਡੀ ਦੇ ਵਿੱਚੋਂ ਪੈਰ ਬਾਹਰ ਪਾਉਣ ਦੀ, ਚਾਹੁੰਦੇ ਤੇ ਆਪਣੀ ਪੂਜਾ ਕਰਵਾ ਸਕਦੇ ਸਨ, ਪਰ ਮਹਾਰਾਜ ਲੋਕ ਹਿੱਤਾਂ ਵਾਸਤੇ ਤੇ ਲੋਕ ਭਲਾਈ ਵਾਸਤੇ ਘਰੋਂ ਬਾਹਰ ਨਿਕਲੇ, ਤੇ ਮਹਾਰਾਜ ਨੇ ਹਰ ਚੰਗੇ ਤੋਂ ਚੰਗੇ ਬੰਦੇ ਕੋਲ ਤੇ ਹਰ ਮਾੜੇ ਤੋਂ ਮਾੜੇ ਬੰਦੇ ਕੋਲ ਜਾ ਕੇ ਵੀ ਆਪਣਾ ਮੈਸੇਜ ਜਿਹੜਾ ਆ ਉਹ ਡਿਲੀਵਰ ਕੀਤਾ। ਇਹਦੇ ਇਵਜ਼ ਵਿੱਚ ਲੋਕਾਂ ਨੇ ਗੁਰੂ ਨਾਨਕ ਮਹਾਰਾਜ ਦੇ ਮੂੰਹ ਤੇ ਖਲੋ ਕੇ ਆਖਿਆ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ। ਮਹਾਰਾਜ ਕਦੇ ਮਲਾਲ ਨਹੀਂ ਸੀ ਕਰਦੇ, ਉਹਦਾ ਕਾਰਨ ਹੀ ਹੈ, ਮਹਾਰਾਜ ਕਹਿੰਦੇ ਸੀ ਵੀ ਇਹ ਬੰਦੇ ਆਪਣੀ ਥਾਂ ਤੇ ਬਿਲਕੁਲ ਠੀਕ ਆ। ਸਿਆਣੇ ਬੰਦੇ ਜਿਹੜੇ ਆ ਨਾ, ਜਦੋਂ ਲੋਕ ਸਮਾਜ ਵਿੱਚ ਬੰਦੇ ਨੂੰ ਇਸ ਤਰ੍ਹਾਂ ਵਿੰਦੇ ਆ ਵੀ ਸਿਆਣਾ ਬਿਆਣਾ ਬੰਦਾ ਆਪਣਾ ਘਰ ਪਰਿਵਾਰ ਬੱਚੇ ਮਾਂ ਬਾਪ ਨੂੰ ਛੱਡ ਕੇ ਤੇ ਕਿਹੜੇ ਕੰਮਾਂ 'ਚ ਪਿਆ ਹੋਇਆ, ਇਹ ਜਿੱਥੇ ਖਲੋ ਕੇ ਵੇਖ ਰਿਹਾ ਨਾ ਬਿਲਕੁਲ ਠੀਕ ਹੀ ਵੇਖ ਰਿਹਾ, ਇਹਨਾਂ ਦੇ ਹਿਸਾਬ ਨਾਲ ਮੈਂ ਬੇਤਾਲਾ ਹੀ ਹਾਂ, ਇਹਨਾਂ ਦੇ ਹਿਸਾਬ ਨਾਲ ਮੈਂ ਝੱਲਾ ਹੀ ਹਾਂ, ਕਿਉਂਕਿ ਕੋਈ ਬੰਦਾ ਇਸ ਕੰਮ ਲਈ ਨਹੀਂ ਤੁਰਦਾ, ਇੱਕ ਮੈਂ ਹੀ ਜਿਹੜਾ ਸਾਰਾ ਕੁਛ ਛੱਡ ਕੇ ਦਾ ਤੇ ਲਾ ਕੇ ਤੁਰਿਆ ਹੋਇਆ, ਉਹ ਆਪਣੀ ਥਾਂ ਤੇ ਬਿਲਕੁਲ ਠੀਕ ਆ। ਹਾਲਾਂਕਿ ਭਾਵੇਂ ਭਾਈ ਮਰਦਾਨਾ ਜੀ ਨੇ ਕਦੇ ਕਦਾ ਹੀ ਆਖਣਾ, ਮਹਾਰਾਜ ਇਹ ਲੋਕ ਜਦੋਂ ਤੁਹਾਨੂੰ ਇੱਦਾਂ ਸ਼ਬਦਾਂ ਨਾਲ ਸੰਬੋਧਨ ਕਰਦੇ ਆ ਮੈਨੂੰ ਬਹੁਤ ਦੁੱਖ ਹੁੰਦਾ। ਮਹਾਰਾਜ ਨੇ ਆਖਣਾ ਕਿਉਂ? ਆਖਣਾ ਮਹਾਰਾਜ ਮੈਂ ਤੁਹਾਡੇ ਨਾਲ ਪ੍ਰੇਮ ਕਰਦਾ ਇਸ ਕਰਕੇ। ਹਜ਼ੂਰ ਨੇ ਕਿਹਾ ਪ੍ਰੇਮ ਦਾ ਅਰਥ ਇਹ ਨਹੀਂ ਹੁੰਦਾ ਵੀ ਤੁਸੀਂ ਕਿਸੇ ਦਾ ਭਾਰ ਜਿਹੜਾ ਉਹਨੇ ਲਾਇਆ ਹੋਵੇ ਤੁਸੀਂ ਆਪਣੇ ਮੋਢਿਆਂ 'ਤੇ ਚੁੱਕ ਲਓ। ਪ੍ਰੇਮ ਦਾ ਭਾਵ ਹੁੰਦਾ ਜਿੰਨਾ ਪ੍ਰੇਮ ਕਰਦੇ ਉਹਦੇ ਵਰਗੇ ਬਣਨ ਦੀ ਕੋਸ਼ਿਸ਼ ਕਰੀਏ। ਅਸੀਂ ਪ੍ਰੇਮ ਦਾ ਅਰਥ ਹੀ ਹੋਰ ਸਮਝ ਲਿਆ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਜੇ ਕੋਈ ਮਾੜੀ ਬਰਾਦਰੀ ਵਾਲਾ ਬੰਦਾ ਬਹਿ ਗਿਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਮੁਸ਼ਕਲ ਨਹੀਂ ਹੈਗੀ, ਜਿਹੜੇ ਸਿੱਖ ਆ ਨਾ ਇਹਨਾਂ ਨੂੰ ਪਹਿਲੇ ਨੰਬਰ ਤੇ ਮੁਸ਼ਕਲ ਹੁੰਦੀ। ਕਿਸੇ ਨੇ ਜੂਠਾ ਹੱਥ ਲਾਤਾ ਉਸ ਬੰਦੇ ਨੂੰ ਭਾਵੇਂ ਕੋਈ ਮੁਸ਼ਕਲ ਨਾ ਹੋਵੇ, ਪਰ ਜਿਹੜੀਆਂ ਸੋ ਕਾਲ ਸੰਸਥਾਵਾਂ ਆ ਇਹਨਾਂ ਨੂੰ ਪਹਿਲਾਂ ਹੱਥਾਂ ਪੈਰਾਂ ਦੀ ਪੈ ਜਾਂਦੀ। ਲੋਕ ਕਹਿਣਗੇ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਲੋਕ ਕਹਿਣਗੇ ਜੀ ਗੁਟਕਿਆਂ ਦੀ ਬੇਅਦਬੀ, ਗੁਟਕੇ ਨੂੰ ਕੋਈ ਮੁਸ਼ਕਲ ਨਹੀਂ ਹੈਗੀ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਕੇ ਵੇਖੋ ਕੋਈ ਮੁਸ਼ਕਲ ਨਹੀਂ ਹੈਗੀ, ਮੁਸ਼ਕਲਾਂ ਸਾਡੀਆਂ ਨੇ। ਗੁਰੂ ਨਾਨਕ ਮਹਾਰਾਜ ਕਿਹੜੇ ਕਿਹੜੇ ਬੰਦੇ ਕੋਲ ਨਹੀਂ ਬੈਠੇ? ਹਜ਼ੂਰ ਨੇ ਆਖਿਆ ਅਸੀਂ ਭੇਖੀ ਵੱਧ ਹਾਂ ਤੇ ਪ੍ਰੇਮੀ ਘੱਟ ਹਾਂ। ਜੇ ਅਸੀਂ ਸੱਚਮੁੱਚ ਹੀ ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਨੂੰ ਪ੍ਰੇਮ ਕਰਦੇ ਹਾਂ ਤੇ ਗੁਰਬਾਣੀ ਦੀਆਂ ਗੱਲਾਂ ਨੂੰ ਜੀਵਨ 'ਚ ਢਾਲਦੇ ਕਿਉਂ ਨਹੀਂ? ਜਿਹੜੀਆਂ ਗੱਲਾਂ ਗੁਰਬਾਣੀ 'ਚ ਮਹਾਰਾਜ ਨੇ ਆਖੀਆਂ ਕੀ ਅਸੀਂ ਆਪਣੇ ਜੀਵਨ 'ਚ ਕਮਾ ਕੇ ਵੇਖ ਲਈਆਂ ਨੇ ਸਿੱਖਾਂ ਨੇ? ਨਹੀਂ ਕਮਾ ਕੇ ਵੇਖੀਆਂ, ਤੁਸੀਂ ਪ੍ਰੇਮੀ ਘੱਟ ਹਾਂ ਤੇ ਭੇਖੀ ਵੱਧ ਹਾਂ। ਹਜ਼ੂਰ ਮਹਾਰਾਜ ਨੇ ਆਖਿਆ ਮਰਦਾਨਾ ਜੀ ਇਹਦੇ ਵਿੱਚ ਕੋਈ ਮਲਾਲ ਕਰਨ ਵਾਲੀ ਬਾਤ ਨਹੀਂ ਹੈ, ਇਹ ਬੰਦੇ ਉਹੀ ਉਹੀ ਦੇ ਸਕਦੇ ਆ ਸਾਨੂੰ ਜੋ ਇਹਨਾਂ ਦੇ ਕੋਲ ਹੈ। ਬੜੀ ਪਿਆਰੀ ਗੱਲ ਮਹਾਰਾਜ ਨੇ ਆਖੀ, ਆਖਿਆ ਜਿਹਨਾਂ ਦੀਆਂ ਜੇਬਾਂ ਪੱਥਰਾਂ ਦੇ ਨਾਲ ਭਰੀਆਂ ਹੋਣ ਉਹਨਾਂ ਦੇ ਕੋਲੋਂ ਫੁੱਲਾਂ ਦੀ ਵਰਖਾ ਦੀ ਤਵੱਕੋ ਨਹੀਂ ਕਰੀਦੀ, ਪੱਥਰ ਰੱਖਣ ਵਾਲੇ ਪੱਥਰ ਹੀ ਮਾਰ ਸਕਦੇ ਆ, ਫੁੱਲ ਨਹੀਂ ਮਾਰ ਸਕਦੇ। ਇਹ ਨਜ਼ਰੀਆ ਹੈ ਮਹਾਰਾਜ ਦਾ। ਤੋ ਇੱਦਾਂ ਦੇ ਅਨੇਕਾਂ ਹੀ ਸਿੱਖ ਤੁਸੀਂ ਵੇਖੋਗੇ ਜਿਹਨਾਂ ਨੇ ਹਰ ਚੀਜ਼ ਨੂੰ ਦਾਅ ਤੇ ਲਾ ਕੇ ਉਸਤਤ ਤੇ ਨਿੰਦਾ ਤੋਂ ਹਰਖ ਤੇ ਸੋਗ ਤੋਂ ਉੱਤੇ ਉੱਠ ਕੇ ਆਪਣੇ ਜੀਵਨ ਬਤੀਤ ਕੀਤੇ ਤੇ ਆਪਣੇ ਜੀਵਨ ਵਿੱਚ ਗੁਰੂ ਦੀ ਸਿੱਖਿਆ ਨੂੰ ਢਾਲਣ ਦਾ ਯਤਨ ਕੀਤਾ। ਮੈਂ ਪੜ੍ਹ ਰਿਹਾ ਸੀ ਸਰਦਾਰ ਕਰਮ ਸਿੰਘ ਹੋਣਾ ਦੀ ਕਿਤਾਬ ਵਿੱਚ ਉਹਨਾਂ ਨੇ ਜ਼ਿਕਰ ਕੀਤਾ 1831 ਦੇ ਵਿੱਚ ਜਿਹੜੀ ਚਮਕੌਰ ਸਾਹਿਬ ਦੀ ਆਪਾਂ ਇਮਾਰਤ ਵੇਖਦੇ ਹਾਂ ਜਿਹਨੂੰ ਗੁਰਦੁਆਰਾ ਕਤਲਗੜ੍ਹ ਸਾਹਿਬ ਕਿਹਾ ਜਾਂਦਾ, ਭਾਵੇਂ ਕਿ ਅਸੀਂ ਇਸ ਪੱਖੋਂ ਸੁਚੇਤ ਨਹੀਂ ਹਾਂ ਵੀ ਸਾਨੂੰ ਅਜੇ ਇੰਨਾ ਸਮਝ ਹੋਵੇ ਵੀ ਗੁਰਦੁਆਰਿਆਂ ਦੇ ਨਾਮ ਰੱਖਣੇ ਜਦੋਂ ਹੁੰਦੇ ਨੇ ਉਦੋਂ ਕਿਸੇ ਸਿਆਣੇ ਸੁਗੜ ਤੇ ਦਾਨੇ ਬੰਦੇ ਦੀ ਸਲਾਹ ਲੈਣੀ ਚਾਹੀਦੀ ਸਾਨੂੰ। ਉੱਥੇ ਕਤਲ ਨਹੀਂ ਸੀ ਹੋਏ ਸਾਹਿਬਜ਼ਾਦੇ, ਉੱਥੇ ਸ਼ਹੀਦ ਹੋਏ ਸੀ। ਤੋ ਭਾਵੇਂ ਉਹਦਾ ਨਾਮ ਅਸੀਂ ਕਤਲਗੜ੍ਹ ਰੱਖਿਆ ਪਰ ਉਹ ਪ੍ਰਚਲਿਤ ਹੀ ਇੰਨਾ ਹੋ ਗਿਆ, ਅੱਜ ਅਸੀਂ ਚਾਹੀਏ ਉਹਦਾ ਨਾਮ ਬਦਲ ਕੇ ਸ਼ਹੀਦਗੰਜ ਜਾਂ ਰਕਾਬਗੰਜ ਰੱਖ ਨਹੀਂ ਸਕਦੇ, ਉਹ ਕਤਲਗੜ੍ਹ ਸਾਹਿਬ ਹੀ ਪ੍ਰਚਲਿਤ ਹੋ ਗਿਆ। ਇਸ ਗੁਰਦੁਆਰਾ ਸਾਹਿਬ ਦੀ ਜਿਹੜੀ ਪਹਿਲੀ ਇਮਾਰਤ ਬਣੀ 1831 ਦੇ ਵਿੱਚ, ਇਹ ਇਮਾਰਤ ਬਣਾਈ ਸੀ ਸਰਦਾਰ ਹਰਦਿਆਲ ਸਿੰਘ, ਬੇਲਾ ਪਿੰਡ ਦੇ ਰਹਿਣ ਵਾਲੇ ਨੇ, ਬਹੁਤ ਰੀਸ ਬੰਦਾ ਸੀ ਜੀ ਉਹ। ਉਸ ਬੰਦੇ ਨੇ ਸਾਰਾ ਕੁਝ ਵੇਚ ਵੱਟ ਕੇ, ਉਸ ਬੰਦੇ ਨੇ ਮਜ਼ਦੂਰ ਲਾਏ, ਨਾਲ ਆਪ ਲੱਗਾ, ਖੁਦਾਈ ਕੀਤੀ, ਸਾਹਿਬਜ਼ਾਦਿਆਂ ਦੀਆਂ ਅਸਥੀਆਂ ਜਿਸ ਥਾਂ 'ਤੇ ਦੱਬੀਆਂ ਗਈਆਂ ਸਨ ਉਹ ਪੁੱਟ ਕੇ ਅਤੇ ਪਹਿਲੀ ਇਮਾਰਤ ਬਣਵਾ ਕੇ ਤਿਆਰ ਉਸ ਬੰਦੇ ਨੇ ਕਰਵਾਈ। ਗੁਰਦੁਆਰਾ ਤਿਆਰ ਹੋਇਆ, ਪ੍ਰਕਾਸ਼ ਕੀਤਾ ਗਿਆ, ਅਰਦਾਸਾਂ ਸੋਧਿਆ ਗਿਆ ਅਤੇ ਪਿੰਡ ਦੇ ਲੋਕ ਕਹਿਣ ਲੱਗੇ ਹਰਦਿਆਲ ਸਿੰਘ ਤੇਰੇ ਘਰ ਵਿੱਚ ਔਲਾਦ ਕੋਈ ਨਹੀਂ, ਤੂੰ ਗ੍ਰੰਥੀ ਸਿੰਘ ਨੂੰ ਕਹੇ ਉਹ ਅਰਦਾਸ ਕਰੇ ਮਹਾਰਾਜ ਤੈਨੂੰ ਪੁੱਤ ਬਖਸ਼ੇ, ਤੂੰ ਐਡੀ ਵੱਡੀ ਸੇਵਾ ਜੋ ਕੀਤੀ ਹੈ। ਹਰਦਿਆਲ ਸਿੰਘ ਨੇ ਪਤਾ ਨਹੀਂ

ਗ੍ਰੰਥੀ ਸਿੰਘ ਦੇ ਕੰਨ 'ਚ ਕੀ ਆਖਿਆ? ਉਹਨੇ ਆਪਣੇ ਗਲ 'ਚੋਂ ਹਜੂਰੀਆ ਲਾਇਆ ਤੇ ਉਹਦੇ ਗਲ 'ਚ ਪਾ ਕੇ ਕਹਿਣ ਲੱਗਾ, ਆਪਣੀ ਅਰਦਾਸ ਤੂੰ ਆਪੇ ਹੀ ਕਰ ਲਾ। ਉਹਨੇ ਗਲ 'ਚ ਸਿਰੋਪਾ ਪਾਇਆ, ਅਰਦਾਸ ਕੀਤੀ, ਮਹਾਰਾਜ ਜੇ ਤੁਸੀਂ ਕੀਤੀ ਹੋਈ ਸੇਵਾ ਤੋਂ, ਜਿਹੜੀ ਕਿ ਤੁਹਾਡੀ ਸੇਵਾ ਤੁਸੀਂ ਆਪ ਹੀ ਕੀਤੀ ਆ, ਇੰਨੇ ਪ੍ਰਸੰਨ ਹੋ ਤੇ ਕਿਰਪਾ ਕਰਿਓ ਮੈਂ ਸਾਰੀ ਉਮਰ ਔਂਤਰੇ ਰਵਾਂ, ਮੇਰੇ ਘਰ 'ਚ ਪੁੱਤ ਨਾ ਹੋਵੇ। ਲੋਕ ਬੜੇ ਹੈਰਾਨ ਹੋਏ, ਉਹਨੂੰ ਕਹਿਣ ਲੱਗੇ ਵੀ ਹਰਦਿਆਲ ਸਿੰਘ ਤੈਨੂੰ ਪੁੱਤ ਮੰਗਣ ਨੂੰ ਆਖਿਆ ਸੀ, ਤੂੰ ਔਂਤਰਪੁਣੇ ਮੰਗ ਬੈਠਾ। ਉਹਨੇ ਜਿਹੜੀ ਗੱਲ ਕਹੀ ਨਾ, ਉਹਨੇ ਸਿੱਖਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਕੇਰਨ ਦਾ ਕੰਮ ਕੀਤਾ। ਕਹਿਣ ਲੱਗਾ, ਜਿਹੜੀ ਥਾਂ 'ਤੇ ਗੁਰੂ ਨੇ ਆਪਣੇ ਪੁੱਤ ਕੁਰਬਾਨ ਕੀਤੇ ਹੋਣ, ਉੱਥੋਂ ਪੁੱਤ ਮੰਗਦਾ ਦਿਆਲ ਸਿੰਘ ਕਿਤੇ ਕਿੰਨਾ ਕੁ ਚੰਗਾ ਲੱਗਦਾ। ਇਹ ਉਸ ਬੰਦੇ ਦੇ ਸ਼ਬਦ ਸਨ ਜਿਨ੍ਹਾਂ ਨੂੰ ਨੇਹ ਹੈ, ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਹੈ, ਜਿਨ੍ਹਾਂ ਦੇ ਮਨ ਵਿੱਚ ਪ੍ਰਤੀਤ ਹੈ, ਭਰੋਸਾ ਹੈ ਗੁਰੂ ਦੇ ਪ੍ਰਤੀ, ਜਿਹੜੇ ਅੰਦਰੋਂ ਜੁੜੇ ਹੋਏ ਨੇ, ਉਹ ਪਰਮੇਸ਼ਰ ਤੇ ਰੱਬੀ ਰਾਹ ਦੇ ਉੱਤੇ ਤੁਰਦਿਆਂ ਇਹਨਾਂ ਚੀਜ਼ਾਂ ਦੀ ਰੱਤਾ ਪਰ ਰੰਚਕ ਮਾਤਰ ਪ੍ਰਵਾਹ ਨਹੀਂ ਕਰਦੇ। ਜੇ ਕਰਨੀ ਹੁੰਦੀ ਤੇ ਸਿੱਖ ਸਮਝੌਤੇ ਕਰ ਸਕਦੇ ਸਨ। ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ, ਭਾਈ ਸ਼ੁਬੇਗ ਸਿੰਘ, ਸ਼ਾਹਬਾਜ ਸਿੰਘ, ਜਿਨ੍ਹਾਂ ਅਨੇਕਾਂ ਹੀ ਸਿੰਘਾਂ ਸਿੰਘਣੀਆਂ ਨੇ ਆਪਣੀਆਂ ਸ਼ਹਾਦਤਾਂ ਦੇਣੀਆਂ ਪ੍ਰਵਾਨ ਕਰ ਲਈਆਂ, ਉਹਨਾਂ ਦੇ ਸਾਹਮਣੇ ਔਫਰਾਂ ਰੱਖੀਆਂ ਗਈਆਂ ਸਨ, ਧਨ ਦੀਆਂ ਵੀ, ਜਗੀਰਾਂ ਦੀਆਂ ਵੀ, ਹੂਰਾਂ ਦੀਆਂ ਵੀ, ਹਰ ਚੀਜ਼ ਦੀਆਂ ਢੇਰ ਲੱਗੇ ਸਨ, ਅੰਬਾਰ ਲੱਗੇ ਸਨ। ਉਹ ਇੱਕ ਵਾਰ ਆਪਣੇ ਮੂੰਹ ਦੇ ਵਿੱਚੋਂ ਸ਼ਬਦ ਕੱਢਦੇ, ਉਹ ਚੀਜ਼ਾਂ ਉਹਨਾਂ ਸਾਹਮਣੇ ਹਾਜ਼ਰ ਤੇ ਪੇਸ਼ ਕੀਤੀਆਂ ਜਾਂਦੀਆਂ, ਪਰ ਉਹਨਾਂ ਨੇ ਇੱਕੋ ਚੀਜ਼ ਮੰਗੀ, ਉਹ ਸੀ ਗੁਰੂ। ਸਾਨੂੰ ਗੁਰੂ ਚਾਹੀਦਾ, ਦੌਲਤ ਨਹੀਂ ਚਾਹੀਦੀ। ਉਹ ਜਾਣਦੇ ਸਨ ਜਿੱਥੇ ਲਾਲਚ ਹੋਵੇ, ਜਿੱਥੇ ਬੰਦੇ ਦੀ ਸੂਰਤ ਵਿੱਚ ਹਵਸ ਖਲੋਤੀ ਹੋਵੇ, ਉੱਥੇ ਉੱਥੇ ਪਿਆਰ ਨਹੀਂ ਹੋ ਸਕਦਾ। ਜਾਂ ਲੱਭ ਤਾਂ ਨੇ ਕਿਹਾ, ਲੱਭ ਤਾਂ ਕੂੜਾ ਨੇ, ਕਿੱਚਰ ਝੱਤ ਲੰਘਾਈਏ ਛੱਪਰ ਟੁੱਟੇ ਮੇ। ਟੁੱਟੀਆਂ ਛੱਪੜੀਆਂ ਥੱਲੇ ਬਹਿ ਕੇ ਤੂਫਾਨਾਂ ਦੇ ਸਾਹਮਣੇ ਨਹੀਂ ਕੀਤੇ ਜਾਂਦੇ, ਲਾਲਚ ਇੱਕ ਟੁੱਟੀ ਹੋਈ ਛੱਪਰੀ ਦੀ ਨਿਆਈ ਹੈ। ਕਿੰਨੀ ਕੁ ਦੇਰ ਤੱਕ ਬਚੋਗੇ ਇਹਦੇ ਕੋਲੋਂ? ਅੱਜ ਨਹੀਂ ਤੇ ਕੱਲ੍ਹ ਤੂਫਾਨ ਨੇ ਉਡਾ ਲੈਣੀ ਆ, ਤੇ ਤੁਹਾਨੂੰ ਨੰਗੇ ਪਿੰਡੇ ਜਿਹੜਾ ਆ ਉਸ ਵਰਦੀ ਹੋਈ ਵਰਖਾ ਦੇ ਨਾਲ ਭੱਜਣਾ ਪੈਣਾ। ਤੋ ਕਬੀਰ ਜੀ ਨੇ ਆਖਿਆ, ਰਾਮ ਨਾ ਛੱਡੀਏ, ਤਨ ਤਨ ਜਾਏ ਤਾਂ ਜਾਓ, ਚਰਨ ਕਮਲ ਚਿੱਤ ਬੇਦਿਆ ਰਾਮੈ ਨਾਮ ਸਮਾਓ। ਮੇਰੀ ਸੁਰਤ ਵਿੱਚ ਗੁਰੂ ਦਾ ਸ਼ਬਦ ਇਸ ਕਦਰ ਵਿੰਨਿਆ ਗਿਆ ਆ, ਬੇਦਿਆ ਦਾ ਅਰਥ ਵਿੰਨ ਦੇਣਾ, ਤੇ ਜਿਹੜੀ ਚੀਜ਼ ਦੀ ਚੀਜ਼ ਬਣੀ ਹੋਵੇ ਉਹਨੂੰ ਉਸੇ ਨਾਲ, ਲੋਹੇ ਨੂੰ ਤੁਸੀਂ ਲੋਹੇ ਨਾਲ ਹੀ ਵਿੰਨ ਸਕਦੇ ਹੋ, ਹੀਰੇ ਨੂੰ ਤੁਸੀਂ ਹੀਰੇ ਨਾਲ ਹੀ ਕੱਟ ਸਕਦੇ ਹੋ। ਦੁਨੀਆਂ ਦਾ ਕੋਈ ਜ਼ਿਆਰ ਹੀਰੇ ਨੂੰ ਕੱਟ ਨਹੀਂ ਸਕਦਾ, ਉਹ ਹੀਰੇ ਨਾਲ ਹੀ ਕੱਟਿਆ ਜਾ ਸਕਦਾ। ਤੋ ਜਿਹੜਾ ਮੋਤੀ ਆ ਨਾ, ਮੋਤੀ ਨੂੰ ਵਿੰਨਣ ਵਾਸਤੇ ਮੋਤੀਆਂ ਦੀ ਲੋੜ ਪੈਂਦੀ ਹੈ, ਤੁਸੀਂ ਕਿਸੇ ਚੀਜ਼ ਨਾਲ ਉਹਨੂੰ ਵਿੰਨ ਨਹੀਂ ਸਕਦੇ। ਇਸੇ ਤਰ੍ਹਾਂ ਸਾਡਾ ਮਨ ਹੈ ਖਿਆਲਾਂ ਦਾ ਸੰਗ੍ਰਹਿ, ਇਹਨੂੰ ਖਿਆਲ ਦੇ ਨਾਲ ਹੀ ਵਿੰਨਿਆ ਜਾ ਸਕਦਾ। ਫਿਜ਼ੀਕਲੀ ਕੋਈ ਧਰਮ ਕਰਮ ਮਨ 'ਤੇ ਅਸਰ ਨਹੀਂ ਕਰਦਾ। ਤੁਸੀਂ ਪੁੱਠੇ ਲਟਕ ਜਾਓ, ਤੁਸੀਂ ਵਰਤ ਰੱਖ ਲਓ, ਤੁਸੀਂ ਕਰਮ ਕਾਂਡ ਕਰ ਲਓ, ਤੁਹਾਡੀ ਸੁਰਤ ਉੱਤੇ ਕੋਈ ਅਸਰ ਨਹੀਂ ਹੋਣਾ। ਤੁਹਾਡੀ ਸੁਰਤ ਉੱਤੇ ਅਸਰ ਹੋਏਗਾ ਸ਼ਬਦ ਦਾ, ਵਿਚਾਰ ਦਾ, ਥੋਟ ਦਾ, ਖਿਆਲ ਦਾ, ਉਹਦਾ ਪ੍ਰਭਾਵ ਹੀ ਮਨ ਕਬੂਲਦਾ। ਕਬੀਰ ਜੀ ਨੇ ਆਖਿਆ, ਚਰਨ ਕਮਲ ਚਿੱਤ ਵਿਧਿਆ, ਮੇਰਾ ਚਿੱਤ ਕਾਹਦੇ ਨਾਲ ਵਿੰਨਿਆ ਗਿਆ? ਗੁਰੂ ਦੇ ਸ਼ਬਦ ਨਾਲ। ਔਰ ਜਦੋਂ ਮਨ ਵਿੰਨਿਆ ਗਿਆ, ਆਖਿਆ ਰਾਮੇ ਨਾਮ ਸਮਾਓ, ਹੁਣ ਮੈਂ ਪਰਮੇਸ਼ਰ ਦੇ ਰੱਬੀ ਨਾਮ ਨਾਲ ਇੱਕ ਸੁਰ ਹੋ ਗਿਆ। ਗਰੀਬ ਨਿਵਾਜ ਕਿਰਪਾ ਕਰਨ, ਜੋ ਉਪਦੇਸ਼ ਕਬੀਰ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਨੂੰ ਜੀਵਨ ਦਾ ਆਧਾਰ ਬਣਾ ਕੇ ਗੁਰੂ ਆਸ਼ੇ ਮੁਤਾਬਕ ਜੀਵਨ ਬਤੀਤ ਕਰ ਸਕੀਏ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਅਗਲੇ ਸਮੇਂ ਵਾਸਤੇ ਸਤਿਕਾਰਯੋਗ ਭਾਈ ਜਸਵੰਤ ਸਿੰਘ ਜੀ ਜੋਸ਼ ਹੁਣਾਂ ਦਾ ਢਾਡੀ ਜਥਾ ਆਪ ਸੰਗਤਾਂ ਦੇ ਨਾਲ ਢਾਡੀ ਕਲਾ ਦੇ ਵਿੱਚ ਵਾਰਾਂ ਅਤੇ ਇਤਿਹਾਸ ਦੀ ਸਾਂਝ ਕਰੇਗਾ। ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਲੈ ਕੇ ਆ ਗਿਆ ਗੁਰੂ ਅਰਜਨ ਦੇ ਮਹਾਰਾਜ ਤੋਂ ਭਾਈ ਕਲਿਆਣਾ, ਭਾਈ ਬੀਨੇ ਦਾ ਪੁੱਤ, ਪਹਾੜੀਆਂ ਨੂੰ ਗੁਰਮਤ ਸਿਖਾਲਣ ਵਾਸਤੇ ਤੁਰ ਪਿਆ। ਭਾਦੋਂ ਦਾ ਮਹੀਨਾ ਸੀ ਜਦੋਂ ਦੋ

ਮੰਦਰਾਂ ਚ ਰੱਖਦੇ ਆ ਉਹਨੂੰ ਫਿਰ ਝੂਠੇ ਦਿੰਦੇ ਆ ਤੇ ਵਰਤ ਰੱਖਦੇ ਆ ਤੇ ਪੰਜੀਰੀ ਆਟਾ ਭੁੰਨ ਕੇ ਖੰਡ ਪਾ ਕੇ ਪੰਜੀਰੀ ਬਣਾ ਕੇ ਤੇ ਫਿਰ ਭੋਗ ਲਾਉਂਦੇ ਆ ਤੇ ਨਾਲੇ ਵੰਡਦੇ ਤੇ ਨਾਲੇ ਆਪ ਛਕਦੇ ਆ ਕਹਿੰਦੇ ਆ ਵੀ ਕ੍ਰਿਸ਼ਨ ਭਗਵਾਨ ਦਾ ਅੱਜ ਜਨਮ ਹੋਇਆ ਜਨਮ ਅਸ਼ਟਮੀ ਆ ਇਹ ਭਾਦੋ ਦੇ ਮਹੀਨੇ ਚ ਆਉਂਦੀ ਹੈ ਜਦੋਂ ਭਾਈ ਕਲਿਆਣਾ ਜੀ ਗਏ ਨਾ ਰਾਜੇ ਨੇ ਐਲਾਨ ਕੀਤਾ ਰਾਜਾ ਸੁਧਰ ਸੈਨ ਹੋਇਆ ਇਹਨੂੰ ਮਧੁਰ ਸੈਨ ਵੀ ਕਹਿੰਦੇ ਪੈਸੇ ਸਹੀ ਸੁਧਰ ਸੈਨ ਵਾ ਇਹ ਰਾਜਪੂਤ ਇਹਨਾਂ ਦੀ ਰਾਜਧਾਨੀ ਆ ਕਾਂਗੜਾ ਮਡਿਆਰਾਂ ਮਡਿਆਲਿਆਂ ਦੀ ਰਾਜਪੂਤਾਂ ਦੀ ਜਿਹੜੇ ਗੋਤ ਮਡਿਆਲ ਵਾ ਨਾ ਉਹਨਾਂ ਦੀ ਰਾਜਧਾਨੀ ਆ ਕਾਂਗੜਾ ਇਸੇ ਕਾਂਗੜੇ ਦੇ ਇਲਾਕੇ ਵਿੱਚ ਹੀ ਜਿਹੜਾ ਉਹ ਲੇਹ ਲਦਾਖ ਵਿੱਚ ਜਿਹਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਮਿਲਾਇਆ ਸੀ ਅੰਮ੍ਰਿਤਧਾਰੀ ਮਗਰੋਂ ਸੂਰਮੇ ਨਾਲ ਰਲਦੇ ਗਏ ਇਹਦਾ ਨਾਂ ਸੀ ਜੋਰਾਵਰ ਸਿੰਘ ਉਹ ਇਸੇ ਇਲਾਕੇ ਚ ਪੈਦਾ ਹੋਇਆ ਸੀ ਇਸੇ ਇਲਾਕੇ ਚ ਇਹ ਕਾਂਗੜੇ ਦੀ ਇਲਾਕੀ ਕਾਂਗੜੇ ਦਾ ਭੀਮਾ ਰਾਜਾ ਜਿਹੜਾ ਤਨੋਂ ਮਨੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ਰਧਾਲੂ ਸੀ ਇੱਕ ਦਿਨ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਵੀ ਸਾਡੇ ਪ੍ਰਚਾਰਕਾਂ ਨੇ ਬਾਈ ਧਰ ਦੇ ਰਾਜੇ ਭੰਡ ਛੱਡੇ ਬਾਈ ਧਰ ਜੇ ਵਿਰੋਧੀ ਗੁਰੂ ਗੋਬਿੰਦ ਸਿੰਘ ਦੇ ਵਿਰੋਧੀ ਬਾਈ ਰਿਆਸਤਾਂ ਵਿੱਚੋਂ ਬਾਈਆਂ ਰਾਜਿਆਂ ਵਿੱਚੋਂ ਅੱਠ ਰਾਜੇ ਗੁਰੂ ਗੋਬਿੰਦ ਸਿੰਘ ਦੇ ਦੁਸ਼ਮਣ ਸੀ ਬਾਕੀ ਸਾਰੇ ਮਿੱਤਰ ਸੀ ਸਿਰਫ ਅੱਠ ਰਾਜੇ ਜਿਹੜਾ ਗੁਰੂ ਗੋਬਿੰਦ ਸਿੰਘ ਨਾਲ ਵਿਰੋਧ ਰੱਖਦੇ ਸੀ ਕਈ ਤਾਂ ਰਾਜਿਆਂ ਦਾ ਇੱਦਾਂ ਦਾ ਇਤਿਹਾਸ ਸਾਡੇ ਕੋਲ ਪਿਆ ਮੇਰੇ ਖੁਦ ਕੋਲ ਪਿਆ ਜੇ ਮੈਨੂੰ ਕੱਲ੍ਹ ਨੂੰ ਕਵੇਂ ਤਾਂ ਮੈਂ ਦਿਖਾ ਸਕਦਾ ਜਿਨ੍ਹਾਂ ਦੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਮਹੀਨਾ ਮਹੀਨਾ ਜਾ ਕੇ ਰਹਿ ਆਉਂਦੇ ਸੀ ਉਹਨਾਂ ਰਾਜਿਆਂ ਦੇ ਕੋਲ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਮਡਿਆਲਾ ਦੀ ਰਾਜਧਾਨੀ ਸੁਧਰ ਸੈਨੇ ਦੀ ਮੋੜੀ ਕੱਢੀ 1534 ਨੂੰ ਇਸ ਉਹਦਾ ਹੁਣ ਇਸ ਵੇਲੇ ਰਾਜਾ ਹਰੀ ਸੈਨ ਸੀ ਐਲਾਨ ਕਰ ਦਿੱਤਾ ਵੀ ਕੋਈ ਹਿੰਦੂ ਮੇਰੀ ਰਿਆਸਤ ਵਿੱਚ ਰਹਿਣ ਵਾਲਾ ਕੋਈ ਵਾਂਝਾ ਨਾ ਰਵੇ ਜਿਹੜਾ ਵਰਤ ਨਾ ਰੱਖੇ ਵਰਤ ਰੱਖੇ ਰਾਜੇ ਦਾ ਹੁਕਮ ਵਾ ਘਰ ਵਿੱਚ ਕੋਈ ਅੱਗ ਨਾ ਬਾਲੇ ਤੇ ਚਾਰ ਪੰਜ ਕੁ ਦਸ ਕੁ ਦਿਨ ਹੋਏ ਸੀ ਭਾਈ ਕਲਿਆਣੇ ਨੂੰ ਗਏ ਨੂੰ ਕਲਿਆਣੇ ਦਾ ਪਿੰਡ ਸੋਧਰ ਆਇਆ ਸੌ ਦਰਾ ਜਿਵੇਂ ਪਿੰਡਾਂ ਦੇ ਵਿੱਚ ਦਰਵਾਜ਼ੇ ਹੁੰਦੇ ਨਾ ਵੀ ਇੱਕ ਦਰਵਾਜ਼ਾ ਨੂੰ ਦਰ ਵੀ ਕਹਿੰਦੇ ਆ ਦਰਵਾਜ਼ਾ ਦੋ ਦਰਵਾਜ਼ੇ ਚਾਰ ਦਰਵਾਜ਼ੇ ਕਿੱਡਾ ਵੱਡਾ ਪਿੰਡ ਹੋਊਗਾ ਸੌ ਦਰਵਾਜ਼ਾ ਸੀ ਕਿੱਡਾ ਕੁ ਵੱਡਾ ਪਿੰਡ ਹੋਊਗਾ ਬੜੇ ਬੜੇ ਸਿੱਖ ਧਰਮ 'ਚ ਕੁਰਬਾਨੀਆਂ ਦੇਣ ਵਾਲੇ ਇਸ ਪਿੰਡ ਦੇ ਹੋਏ ਨੇ ਸੋਧਰੇ ਦੇ ਜੇ ਹੋਰ ਜਾਈਏ ਉਹ ਜਿਹੜਾ ਭਖੇ ਜੰਗ ਵਿੱਚ ਪਾਣੀ ਛਕਾਉਂਦਾ ਜਲ ਛਕਾਉਂਦਾ ਉਹਨਾਂ ਦੀ ਭਾਈ ਕਨਈਆ ਉਹ ਵੀ ਇੱਥੇ ਦਾ ਆ ਉਹ ਵੀ ਇੱਥੇ ਦਾ ਆ ਨੱਥੂ ਰਾਮ ਦਾ ਪੁੱਤ ਇਹਦਾ ਗਾਹਾਂ ਪੁੱਤ ਲੱਛੀ ਰਾਮ ਹੋਇਆ ਭਾਈ ਕਨਈਏ ਦਾ ਤੇ ਕੌਰਾਂ ਗੌਰਾਂ ਇਹਦੀਆਂ ਗਾਹਾਂ ਪੋਤੀਆਂ ਹੋਈਆਂ ਭਾਈ ਕਨਈਏ ਦੀਆਂ ਜਿਹੜੀਆਂ ਭਾਗ ਸਿੰਘ ਤੇ ਬਾਘ ਸਿੰਘ ਨਾਲ ਵਿਆਹੀਆਂ ਜਿਹਨੇ ਹਕੀਕਤ ਰਾਏ ਨੂੰ ਜਨਮ ਦਿੱਤਾ ਇਸੇ ਬਾਘ ਸਿੰਘ ਦੀ ਭੈਣ ਉਹ ਇੱਕ ਸਾਹਿਬ ਕੌਰ ਜਿਹੜੀ ਬੰਦਾ ਸਿੰਘ ਬਹਾਦਰ ਨਾਲ ਵਿਆਹੀ ਹੈ ਜਿਹਦੀ ਕੁੱਖੋਂ ਰਣਜੀਤ ਸਿੰਘ ਪੈਦਾ ਹੋਇਆ ਇਤਿਹਾਸਕ ਵਾਹੀ ਭਰ ਰਿਹਾ ਹੁਣ ਜਦ 10-15 ਕੁ ਦਿਨ ਹੋਏ ਤਾਂ ਉਹਨੇ ਇਹ ਐਲਾਨ ਸੁਣਿਆ ਢੰਡੋਰਾ ਪਿੱਟ ਹੁੰਦਾ ਸੁਣਿਆ ਸਾਰਿਆਂ ਨੇ ਜਦੋਂ ਦਿਨ ਲੰਘ ਗਏ 2 ਦਿਨ ਹੋ ਗਏ ਇਹਨਾਂ ਨੇ ਆਪਣਾ ਵਰਤ ਪੂਜਿਆ ਮੱਥੇ ਟੇਕੇ ਟੱਲ ਖੜਕਾਏ ਕਿਉਂਕਿ ਅਸੀਂ ਅੰਧ ਵਿਸ਼ਵਾਸ ਵਿੱਚ ਜ਼ਿਆਦਾ ਆਪਾਂ ਕਹਿੰਦੇ ਹਾਂ ਵੀ ਸਿੱਖ ਧਰਮ ਬਾਕੀਆਂ ਨੂੰ ਨਿਆਰਾ ਆ ਪਰ ਨਿਆਰਾ ਜਦੋਂ ਸੀ ਉਦੋਂ ਸੀ ਹੁਣ ਸਾਡਾ ਨਿਆਰਾਪਣ ਹੈ ਨਹੀਂ ਸਾਰਾ ਝਾੜ ਸਿੱਟਿਆ ਕੋਈ ਸਾਡਾ ਨਿਆਰਾਪਣ ਨਹੀਂ ਹੁਣ ਤਾਂ ਬਾਕੀਆਂ ਵਾਂਗੂ ਅਸੀਂ ਜੋ ਕੁਛ ਉਹ ਕਰਦੇ ਉਹੀ ਅਸੀਂ ਕਰੀ ਜਾਂਦੇ ਹਾਂ ਕੋਈ ਬਹੁਤਾ ਫਰਕ ਨਹੀਂ ਹੈਗਾ ਅਸੀਂ ਗੱਲਾਂ ਹੀ ਕਰੀ ਜਾਂਦੇ ਹਾਂ ਬਸ ਫਰਕ ਬਹੁਤਾ ਹੈ ਨਹੀਂ ਜੇ 2-4 ਨੂੰ ਅਸੀਂ ਕਹਿੰਦੇ ਵੀ ਹਾਂ ਤਾਂ ਉਹ ਆਪਣਾ ਫਰਜ਼ੀ ਸਮਝਦਾ ਬਾਕੀ ਹੋਰ ਕੁਛ ਵੀ ਹੈ ਨਹੀਂ ਕਿਉਂਕਿ ਧਮਾਰਕ ਭੰਨਣਾ ਮਰਗ 'ਚ ਮਰਗ ਵੇਲੇ ਇਹ ਹਿੰਦੂਆਂ ਦਾ ਸਿੱਖ ਵੀ ਕਰਦੇ ਆ ਇੱਥੇ ਨਾ ਕਰਦੇ ਨੂੰ ਤਾਂ ਮੈਨੂੰ ਪਤਾ ਨਹੀਂ ਇੰਡੀਆ 'ਚ ਤਾਂ ਸਾਰੇ ਕਰਦੇ

ਮਾਰਨੀਆਂ, ਛਿੜੀ ਘੁਮਾ ਕੇ ਸੁੱਟਣੀ, ਚੁੰਨੀਆਂ ਦੇ ਲੜ ਭੈਣੇ ਬੀਬੀਆਂ ਨੇ, ਸਾਰੇ ਕਰਮ ਕਾਂਡ ਹਿੰਦੂਆਂ ਵਾਲੇ ਨੇ। ਕਿਹੜਾ ਸਾਡਾ ਨਿਆਰਾਪਣ? ਇੱਕ ਵੀ ਬਾਂਹ ਖੜੀ ਕਰਕੇ ਦੱਸੇ ਵੀ ਸਾਡਾ ਨਿਆਰਾਪਣ ਹੈ ਸਿੱਖਾਂ ਦਾ ਕਿਹੜਾ ਆ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀ ਜਬ ਲਗ ਖਾਲਸਾ ਰਹੇ ਨਿਆਰਾ, ਤਾਂ ਨਿਆਰਾਪਣ ਸਾਡੇ ਵਿੱਚ ਹੈ ਹੀ ਕੋਈ ਨਹੀਂ, ਕੋਈ ਨਿਆਰਾਪਣ ਨਹੀਂ। ਜਿਹੜਾ ਕੋਈ ਨਿਆਰੇਪਣ ਦੀ ਗੱਲ ਵੀ ਕਰਦਾ ਦੂਜਿਆਂ ਨੂੰ ਓਦਾਂ ਨਹੀਂ ਚੰਗਾ ਲੱਗਦਾ, ਉਹ ਕਹਿੰਦੇ ਨਾ ਭਾਈ, ਕਿਉਂਕਿ ਮੈਂ ਪਹਿਲਾਂ ਗੱਲ ਕਰ ਚੁੱਕਾ ਵੀ ਸਾਰੇ ਗੁਰਦੁਆਰਿਆਂ ਵਿੱਚ ਗੁਰੂ ਨਾਨਕ ਦਾ ਸਿਧਾਂਤ ਨਹੀਂ ਪ੍ਰਚਾਰਿਆ ਜਾਂਦਾ। ਢੋਲਕੀਆਂ ਸਿਆਣੇ ਤਾਂ ਸਾਰੇ ਖੜਕਦੇ, ਤਬਲੇ ਖੜਕਦੇ, ਅਸੀਂ ਵੀ ਢੱਡਾਂ ਖੜਕਾਈ ਜਾਂਦੇ, ਪਰ ਗੁਰੂ ਨਾਨਕ ਦਾ ਪ੍ਰਚਾਰ ਧਰਮ, ਜੋ ਗੁਰੂ ਨਾਨਕ ਦੇਵ ਦਾ ਸਿਧਾਂਤ ਸੀ, ਉਹਨਾਂ ਨੇ ਤਾਂ ਆਪਣੇ ਪੁੱਤਾਂ ਨੂੰ ਮੂੰਹ ਨਹੀਂ ਬਹੁਤਾ ਲਾਇਆ। ਅਸੀਂ ਅੱਜ ਕਿੱਥੇ ਖੜੇ ਹਾਂ? ਆ ਸਾਡੇ ਮੂਹਰਿਓਂ ਗੋਲਕ ਚੱਕ ਲਓ, ਸਾਨੂੰ ਕੁਛ ਹੀ ਪੈ ਜਾਣੀ ਹੈ। ਮੈਂ ਆਪਣੇ ਦੇ ਢਕਾਉਣਾ ਗੱਲ ਛੱਡੋ ਸਾਰੀ ਬਾਕੀਆਂ ਦੀ, ਅਸੀਂ ਦੂਏ ਦਿਨ ਕਮੇਟੀ ਨੂੰ ਕਹਿਣਾ ਸਾਨੂੰ ਤੋਰੋ ਜਾਈਏ। ਮੈਂ ਆਪਣੇ ਤੇ ਲਾ ਕੇ ਗੱਲ ਕਰਦਾ, ਇਹ ਤਾਂ ਕਿਤੇ ਸਤਿਗੁਰ ਕਿਰਪਾ ਕਰ ਦੇਵੇ ਭਾਈ, ਕਰੋ ਗੱਲ। ਗੁਰੂ ਨਾਨਕ ਦਾ ਸਿਧਾਂਤ ਤਾਂ ਪ੍ਰਚਾਰਿਆ ਜਾਣਾ ਜੇ ਨਾਲ ਚਾਰ ਭਰਾ ਹੋਰ ਵੀ ਨਾਲ ਖੜਨ, ਕਿਉਂਕਿ ਆਪਾਂ ਬਹੁਤ ਗਿਣਤੀ ਨੂੰ ਪਹਿਲ ਦਿੰਦੇ ਹਾਂ ਵੀ ਆਹ ਬੰਦਿਆਂ ਵਿੱਚ ਇਸ ਬੰਦੇ ਵੱਲ ਬਹੁਤ ਜ਼ਿਆਦਾ ਬੰਦੇ ਆ, ਇਹ ਸੱਚਾ ਭਾਵੇਂ ਝੂਠਾ ਹੀ ਹੋਵੇ, ਕਿਉਂਕਿ ਅੱਜ ਝੂਠ ਨਾਲ ਬੰਦੇ ਬਹੁਤੇ ਖੜਦੇ, ਸੱਚ ਨਾਲ ਤਾਂ ਖੜਦਾ ਹੀ ਕੋਈ ਨਹੀਂ। ਇਹ ਐਲਾਨ ਕੀਤਾ ਤੇ ਜਦੋਂ ਦੋ ਚਾਰ ਦਿਨ ਲੰਘੇ ਤਾਂ ਉਹ ਪੁੱਛਦਾ ਵਜ਼ੀਰਾਂ ਨੂੰ, ਹਰੀ ਸੈਨ ਰਾਜਾ ਕਹਿੰਦਾ ਸਾਰਿਆਂ ਨੇ ਮੇਰਾ ਹੁਕਮ ਮੰਨਿਆ? ਵਜ਼ੀਰ ਕਹਿੰਦਾ ਜੀ ਸਾਰਿਆਂ ਨੇ ਮੰਨਿਆ, ਪਰ ਕਹਿੰਦਾ ਇੱਕ ਪਰਦੇਸੀ ਆ। ਉਹ ਕੌਣ ਆ? ਕਹਿੰਦੇ ਜੀ ਉਹ ਪੰਜਾਬ ਤੋਂ ਆਇਆ, ਗੁਰੂ ਅਰਜਨ ਦੇਵ ਦਾ ਸਿੱਖ ਵਾ, ਸਾਡੀ ਗੱਲਬਾਤ ਉਹ ਨਾ ਹੋਈ। ਉਹ ਕਹਿੰਦਾ ਵੀ ਮੈਂ ਇਹਨਾਂ ਗੱਲਾਂ ਨੂੰ ਮੈਂ ਨਹੀਂ ਮੰਨਦਾ। ਰਾਜਾ ਕਹਿੰਦਾ ਵੀ ਮੈਂ ਹੁਕਮ ਕਰਾਂ, ਕਿਉਂਕਿ ਸਰਕਾਰ ਦਾ ਇੱਕ ਬਕਾਰ ਹੁੰਦਾ, ਉਹ ਕਿਸੇ ਵੀ ਕੀਮਤ ਤੇ ਸਰਕਾਰ ਆਪਣੀ ਆਪਣਾ ਬਕਾਰ ਡਿੱਗਣ ਨਹੀਂ ਦਿੰਦੀ ਹੁੰਦੀ। ਜਦੋਂ ਸਰਕਾਰ ਦਾ ਬਕਾਰ ਡਿੱਗ ਪਵੇ ਤੇ ਸਰਕਾਰ ਗਈ, ਉਹ ਫਿਰ ਸਰਕਾਰ ਟਿਕੀ ਨਹੀਂ ਰਹਿੰਦੀ। ਚਾਹੇ ਉਹ ਤੁਹਾਡੇ ਇਹਨਾਂ ਮੁਲਕਾਂ ਦੀ ਸਰਕਾਰ ਹੋਵੇ ਤੇ ਚਾਹੇ ਪੰਜਾਬ ਦੀ ਤੇ ਹਿੰਦੁਸਤਾਨ ਦੀ ਹੋਵੇ, ਸਰਕਾਰਾਂ ਇੱਕ ਬਕਾਰ ਹੀ ਤਾਂ ਆਪਣਾ ਬਣਾਉਂਦੀਆਂ ਨੇ। ਜੇ ਬਕਾਰ ਵੀ ਜਾਂਦਾ ਲੱਗੇ ਸਰਕਾਰ ਦੇ ਪੱਲੇ, ਕੀ ਆ? ਕੱਖ ਵੀ ਨਹੀਂ। ਉਹ ਕਹਿੰਦਾ ਮੇਰਾ ਹੁਕਮ ਕਿਉਂ ਨਹੀਂ ਮੰਨਿਆ? ਲਿਆਓ ਕਹਿੰਦਾ ਉਹਨੂੰ ਫੜ ਕੇ, ਪਤਾ ਲੱਗੇ, ਕਿਉਂਕਿ ਇੱਕ ਨੂੰ ਲਿਆਵਾਂਗੇ, ਜਦੋਂ ਬੀੜੀਆਂ ਨਾਲ ਬੰਨ ਕੇ ਲਿਆਂਦਾ ਹੋਊ ਤਾਂ ਬਾਕੀ ਵੀ ਸਹਿਮ ਜਾਣਗੇ, ਡਰਨਗੇ ਵੀ ਇਹਦਾ ਇੰਨਾ ਹਾਲ ਹੋਇਆ ਤੇ ਸਾਡਾ ਵੀ ਹੋ ਸਕਦਾ, ਲਿਜਾ ਖੜੋ ਤੇ ਅਸੋਨਾ ਜੀ। ਹੁਣ ਹੁਕਮ ਮੰਨ ਕੇ ਕਚਹਿਰੀਆਂ ਦੇ ਵਿੱਚ ਲਿਜਾ ਕੇ ਭਾਈ ਕਲਿਆਣੇ ਨੂੰ ਖੜਾ ਕਰ ਦਿੱਤਾ ਤੇ ਭਾਈ ਕਲਿਆਣੇ ਨੂੰ ਹੁਣ ਹਰੀ ਸੈਨ ਪੁੱਛਦਾ, ਉਹ ਜਵਾਬ ਦਿੰਦੇ ਸੋਨਾ ਜਿਹੜਾ ਕੀ ਕਹਾਣੀ।

0: ਰਾਜਾ ਹਰੀ ਸੈਨ ਕਹਿ ਰਿਹਾ, ਕਹਿੰਦਾ ਮੇਰੇ ਹੁਕਮ ਦੀ ਅਦੂਲੀ ਕੀਤੀ, ਉਹਦੀਆਂ ਦੋਨੇ ਲੱਤਾਂ ਵੱਢ ਕੇ ਨਾ ਬੇੜੀਆਂ 'ਚ ਜਕੜ ਕੇ ਕਾਂਗੜੇ ਤੇ ਮੇਰੀ ਰਿਆਸਤ ਵਿੱਚੋਂ ਬਾਹਰ ਮਾਰੋ ਚੱਕ ਕੇ ਉਹਨੂੰ, ਕਿਉਂਕਿ ਚੁਗਲਖੋਰ ਨੇ ਚੁਗਲੀ ਮਾਰੀ ਵੀ ਉਹਨੇ ਅੱਗ ਵੀ ਬਾਲੀ, ਹੁਕਮ ਸੀ ਵੀ ਅੱਗ ਨਹੀਂ ਬਾਲਣੀ, ਕਿਸੇ ਨੇ ਪ੍ਰਸ਼ਾਦਾ ਰੋਟੀ ਪਾਣੀ ਨਹੀਂ ਬਣਾਉਣਾ, ਵਰਤ ਰੱਖਣਾ। ਕਹਿੰਦਾ ਜੇ ਨਾ ਉਹਨੇ ਵਰਤ ਰੱਖਿਆ, ਉਹਨੇ ਅੱਗ ਵੀ ਬਾਲੀ ਤੇ ਨਾ ਉਹ ਮੰਦਿਰ 'ਚ ਹਾਜ਼ਰ ਹੋਇਆ। ਕਹਿੰਦਾ ਲਿਆਵੋ ਉਹਨੂੰ, ਬੇੜੀਆਂ ਨਾਲ ਜਕੜ ਕੇ ਲੈਵੇ। ਜਾ ਖੜਾ ਕੀਤਾ ਦਰਬਾਰ 'ਚ, ਹਰੀ ਸੈਨ ਤਖ਼ਤ 'ਤੇ ਬੈਠਾ। ਕਹਿੰਦਾ ਹਾਂ ਬਈ, ਮੈਨੂੰ ਪਤਾ ਲੱਗਾ ਤੂੰ ਪੰਜਾਬ 'ਚੋਂ ਆਇਆ। ਕਹਿੰਦਾ ਹਾਂ। ਤੂੰ ਮੇਰਾ ਹੁਕਮ ਐਲਾਨ ਸੁਣਿਆ ਸੀ? ਕਹਿੰਦਾ ਹਾਂ ਸੁਣਿਆ ਸੀ, ਕਿਉਂਕਿ ਗੁਰੂ ਅਰਜਨ ਦੇਵ ਦਾ ਸਿੱਖ ਵਾ ਕਹਿਣੀ ਕਰਨੀ ਦਾ ਪੂਰਾ ਆ, ਅੱਜ ਵਰਗਾ ਨਹੀਂ ਸੀ, ਭਾਰਾ ਪਾਸਾ ਦੇ ਕੇ ਪਲਟਣ ਵਾਲਾ ਨਹੀਂ ਸੀ। ਕਹਿੰਦਾ ਜੀ ਮੈਂ ਵਰਤ ਨਹੀਂ ਰੱਖਿਆ, ਮੇਰੇ ਗੁਰੂ ਦਾ ਹੁਕਮ ਹੋਆ। ਕਹਿੰਦਾ ਤੇਰਾ ਗੁਰੂ ਹੈਗਾ ਕਿਹੜਾ? ਕਹਿੰਦਾ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ, ਸੋਢੀ ਸੁਲਤਾਨ। ਕਹਿੰਦਾ ਐਡਾ ਵੱਡਾ ਨਾਂ ਉਹਦਾ? ਕਹਿੰਦਾ ਜਿੱਡਾ ਵੱਡਾ ਨਾਂ ਓਡਾ ਵੱਡਾ ਉਹਦਾ ਪਰਉਪਕਾਰ, ਓਡਾ ਵੱਡਾ ਕਹਿੰਦਾ ਉਹਦਾ ਪਰਉਪਕਾਰ ਵਾ। ਗੁਰਬਾਣੀ ਦਾ ਕਥਨ ਹੈ, ਜੇ ਬਟ ਆਪ ਤੇ ਬਟ ਤੇਰੀ ਦਾਤ, ਕਿਹੜੀ ਦਾਤ ਵਾ? ਜਿਨ ਦਿਨ ਕਰਕੇ ਕੀਤੀ ਰਾਤ। ਅਸੀਂ ਤਾਂ ਗੱਡੀ 14-15 ਕੁਇੰਟਲ ਦੀ ਲੈ ਕੇ ਇਹਦੇ ਉੱਤੇ ਲਿਖ ਦਿੰਦੇ ਹਾਂ ਵੀ ਇਹ ਭੇ ਦਾਤ ਤੇਰੀ ਦਤਾਰ, ਇਹ ਦਾਤਾਂ ਥੋੜੋ ਵਾ। ਟਰੱਕਾਂ 'ਤੇ ਲਿਖਾ ਲਿਆ, ਗੱਡੀਆਂ 'ਤੇ ਲਿਖਾ ਲਿਆ, ਕਈਆਂ ਨੇ ਘਰਾਂ 'ਤੇ ਲਿਖਾਇਆ। ਇਹ ਗੁਰੂ ਦੀ ਦਾਤ ਨਹੀਂ। ਇਹ ਦਾਤ ਕਿਹੜੀ ਆ? ਦੁੱਖ ਸੁੱਖ ਭੁੱਖ ਮਾਰ, ਜਿਹੜਾ ਆਪਾਂ ਮੰਗਦੇ ਸਾਨੂੰ ਆਹ ਦੇ, ਜਿਹਦੇ ਫੁਰਨੇ ਕੰਟਰੋਲ 'ਚ ਆ ਗਏ ਨਾ, ਉਹਦਾ ਸਭ ਕੁਛ ਆ ਗਿਆ। ਆ ਫੁਰਨੇ ਨਹੀਂ ਸਾਡੇ ਸੂਤ ਆਉਂਦੇ, ਘੜੀ 'ਚ ਅਸੀਂ ਕੁਛ ਵਾਂ ਘੜੀ 'ਚ ਕੁਛ ਵਾਂ, ਫੁਰਨੇ ਇਹ ਨਹੀਂ ਵੀ ਮੈਂ ਤੁਹਾਨੂੰ ਕਹਿੰਦਾ ਸਾਡੇ ਵੀ ਆ, ਇੱਕ ਮਨੇ ਕਾਬੂ 'ਚ ਨਹੀਂ ਆ ਰਿਹਾ। ਆ ਜਿਹੜੀ ਪਰਮਾਤਮਾ ਨੇ ਦਿਨ ਬਣਾਇਆ, ਦਿਨ ਬਣਾ ਕੇ ਫਿਰ ਰਾਤ ਬਣਾ ਦਿੱਤੀ, ਕਿੱਡੀ ਕਰਾਮਾਤ ਕੀਤੀ, ਇਹ ਘੱਟ ਵਾ? ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਇਹ ਦਾਤ ਵਾ ਵਾਹਿਗੁਰੂ ਦੀ। ਆ ਜਿਹੜਾ 13-14 ਕੁ ਕੁਇੰਟਲ ਲੋਹਾ ਲੈ ਕੇ ਨਾ ਗੱਡੀ ਦੇ ਉੱਪਰ ਲਿਖਣੇ ਆ ਭਾਈ ਦਾਤ ਤੇਰੀ, ਇਹ ਨਹੀਂ ਦਾਤਾਂ, ਇਹ ਨਹੀਂ ਦਾਤ। ਮੈਂ ਮਾਫ਼ੀ ਮੰਗ ਲਵਾਂ, ਧਰਮ ਕੋਈ ਮਾੜਾ ਨਹੀਂ, ਨਾ ਹਿੰਦੂ ਧਰਮ ਮਾੜਾ ਆ, ਨਾ ਈਸਾਈ ਧਰਮ ਮਾੜਾ, ਨਾ ਮੁਸਲਮਾਨ ਮਾੜੇ ਆ, ਇਹਦੇ ਪੂਜਕ ਮਾੜੇ ਆ, ਪੂਜਕ ਪੁਜਾਰੀ ਇਹ ਮਾੜੇ ਆ। ਹਿੰਦੂ ਧਰਮ 'ਚ ਵਿਦਵਾਨ ਬੰਦੇ ਬਹੁਤ ਨੇ, ਬੇਅੰਤ ਵਿਦਵਾਨ ਬੰਦੇ ਨੇ, ਸਿੱਖ ਧਰਮ 'ਚ ਬੇਅੰਤ ਵਿਦਵਾਨ ਨੇ, ਧਰਮ ਕੋਈ ਮਾੜਾ ਨਹੀਂ। ਕਹਿੰਦਾ ਮੇਰਾ ਗੁਰੂ ਕਹਿੰਦਾ ਕਿ ਮੈਂ ਨਹੀਂ ਮੰਨਣਾ, ਮੈਂ ਨਹੀਂ ਵਰਤ ਰੱਖਣਾ, ਮੈਂ ਅੱਗ ਵੀ ਬਾਲੀ ਪ੍ਰਸ਼ਾਦਾ ਵੀ ਛਕਿਆ। ਉਹ ਕਹਿੰਦਾ ਨਾ ਤੂੰ ਮੇਰੇ ਹੁਕਮ ਦੀ ਅਦੂਲੀ ਕੀਤੀ, ਅਦੂਲੀ ਮੰਨਿਆ ਨਹੀਂ ਹੁਕਮ ਮੇਰਾ। ਕਹਿੰਦਾ ਮੇਰਾ ਸਤਿਗੁਰੂ ਕਹਿੰਦਾ ਤੁਸੀਂ ਕਹਿੰਦੇ ਕਿਉਂ ਕਰਦੇ ਆ? ਕਹਿੰਦਾ ਅੱਜ ਮੇਰੇ ਭਗਵਾਨ ਦਾ ਪਰਮਾਤਮਾ ਦਾ ਜਨਮ ਦਿਨ ਸੀ। ਭਾਈ ਕਲਿਆਣਾ ਕਹਿੰਦਾ ਮੇਰਾ ਸਤਿਗੁਰੂ ਕਹਿੰਦਾ ਉਹ ਜੀਵ ਜਲ ਜਵੇ ਜਿਹੜੀ ਕਹਿੰਦੀ ਹੈ ਕਿ ਪਰਮਾਤਮਾ ਵਾਹਿਗੁਰੂ ਪਰਮਾਤਮਾ ਜੰਮਦਾ ਮਰਦਾ ਆ। ਆਪਾਂ ਪਹਿਲਾਂ ਮੂਲ ਮੰਤਰ ਪੜ੍ਹਦੇ ਹਾਂ ਨਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਤਨਾਮ ਕਰਤਾ ਪੁਰਖ ਨਿਰਭਉ, ਉਹ ਨਹੀਂ ਡਰਦਾ ਕਿਸੇ ਕੋਲੋਂ, ਨਿਰਵੈਰ ਉਹਦੇ ਕਿਸੇ ਨਾਲ ਕੋਈ ਵੈਰ ਨਹੀਂ, ਅਕਾਲ ਉਹਦੀ ਕੋਈ ਮੂਰਤ ਹੀ ਕੋਈ ਨਹੀਂ। ਉਹ ਧੋਤੀ ਲਾਉਂਦਾ, ਉਹ ਗਹਿਟੀ ਲਾਉਂਦਾ, ਕਿ ਪੈਂਟ ਕੋਟ ਪਾਉਂਦਾ, ਕਿ ਤੰਬਾ ਲਾਉਂਦਾ, ਕਿ ਉਹ ਸਲਵਾਰ ਪਾਉਂਦਾ, ਕਿ ਉਹ ਕਮੀਜ਼ ਪਜਾਮਾ ਪਾਉਂਦਾ, ਕੋਈ ਦੱਸ ਸਕਦਾ? ਪਤਾ ਹੀ ਨਹੀਂ। ਉਹ ਅਜੂਨੀ ਸਾਹਿਬ ਹੰਗੁਰ ਪ੍ਰਸਾਦ ਕਹਿੰਦੇ ਉਹ ਅਜੂਨਾ 'ਚ ਨਹੀਂ, ਉਹ ਜੰਮਦਾ ਹੀ ਨਹੀਂ। ਉਹ ਤਾਂ ਜੇ ਜੰਮਦਾ, ਉਹ ਪਰਮਾਤਮਾ ਜੇ ਜੰਮਦਾ ਆ, ਭਾਈ ਕਲਿਆਣਾ ਕਹਿੰਦਾ ਫਿਰ ਉਹਦਾ ਖਾਨਦਾਨ, ਉਹਦੀ ਮਾਂ, ਉਹਦੀ ਬਾਪ, ਉਹਦਾ ਪਿੰਡ, ਉਹਦਾ ਦੇਸ਼, ਉਹਦਾ ਇਲਾਕਾ, ਉਹਦੀ ਗੋਤ, ਉਹਦਾ ਮਜ਼ਹਬ, ਸਾਰਾ ਕੁਛ ਟੋਲਣਾ ਪਊ। ਜਿੱਦਣ ਸਾਨੂੰ ਨਾ ਆਹ ਸਮਝ ਆ ਗਈ ਆ ਝਗੜੇ ਝਿੜੇ ਹੀ ਮੁੱਕ ਜਾਣੇ, ਸਤਿਗੁਰ ਕਿਰਪਾ ਕਰੇ ਸਮਾਂ ਹੋ ਗਿਆ ਇਸ ਇਤਿਹਾਸ ਦਾ, ਕੱਲ੍ਹ ਸਵੇਰ ਨੂੰ ਆਪਾਂ ਰਿਜ਼ਲਟ ਕੱਢਾਂਗੇ। ਸਤਿਗੁਰ ਕਿਰਪਾ ਕਰੇ, ਸੋਝੀ ਮੰਗਿਆ ਕਰੋ, ਸੋਝੀ ਵਾਹਿਗੁਰੂ ਸਾਨੂੰ ਸੋਝੀ ਦੇਵੇ। ਆ ਬਾਕੀ ਦਾਤਾਂ ਨੂੰ ਤੁਹਾਨੂੰ ਪਰਮਾਤਮਾ ਨੇ ਉੱਦਾਂ ਹੀ ਦੇਈ ਜਾਣੀਆਂ, ਅੱਖਾਂ ਦਿੱਤੀਆਂ, ਨੱਕ ਦਿੱਤਾ, ਹੱਥ ਦਿੱਤੇ, ਇੱਕ ਦੇ ਆਪਾਂ ਮੰਗੇ ਸਾਨੂੰ ਉੱਦਾਂ ਹੀ ਦਿੱਤੇ। ਸੋਝੀ ਮੰਗ ਕਰੋ ਮਹਾਰਾਜ, ਸਾਨੂੰ ਸੋਝੀ ਮੱਤ ਦੇ, ਸਾਨੂੰ ਪਤਾ ਲੱਗੇ ਵੀ ਤੂੰ ਕਹਿ ਕੀ ਰਿਹਾ। ਸਤਿਗੁਰ ਕਿਰਪਾ ਕਰੇ। ਸਾਰੇ ਵੀਰੇ ਹੁਣ ਅਰਦਾਸ ਹੋਣ ਲੱਗੀ ਹੈ, ਆ ਅਰਦਾਸ ਵਿੱਚ ਸ਼ਾਮਿਲ ਹੋ ਕੇ ਤਾਂ ਬੋਲਣਾ ਤੁਸੀਂ ਸਾਰਿਆਂ ਨੇ, ਜਿੱਦਾਂ ਪੰਜਾਬ 'ਚ ਬੋਲਦੇ ਹਾਂ ਸਾਰੇ। ਇੱਥੇ ਆਪਾਂ ਕਹਿੰਦੇ ਵੀ ਗ੍ਰੰਥੀ ਇਕੱਲੇ ਗ੍ਰੰਥੀ ਦੀ ਡਿਊਟੀ ਆ, ਵੀ ਕਮੇਟੀ ਤਨਖਾਹ ਦਿੰਦੀ ਹੈ ਵੀ ਗ੍ਰੰਥੀ ਇਕੱਲਾ ਹੀ ਬੋਲੇ। ਬੋਲਿਆ ਕਰੋ, ਤੁਹਾਡਾ ਬੋਲਿਆ ਹੀ ਇਹ ਪ੍ਰਵਾਨ ਹੋਣਾ। ਸਾਰੀ ਸੰਗਤ ਝੁਕਾਓ, ਫਤਿਹ ਬੁਲਾਓ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ, ਤੇਰੀ ਰਾਸ ਤੁਮਾਤ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣ, ਉੱਚੇ ਤੇ ਉੱਚਾ ਸਕਲ ਸਮਗਰੀ ਤੁਮਰੇ ਸੂਤਰ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ, ਨਾਨਕ ਦਾਸ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਇ, ਅਰਚਨ ਹਰ ਗੋਬਿੰਦ ਨੋ ਸਿਮਰੋ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ, ਨਿਧ ਆਵੇ ਧਾਏ, ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਧਾ ਰੱਖਾ ਆਪ, ਵਾਹਿਗੁਰੂ ਹੈ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹਿਰਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਸ਼ਬਦ ਕੀਰਤਨ ਗੁਰਮਤ ਵਿਚਾਰਾਂ ਢਾਡੀ ਵਾਰਾਂ ਇਤਿਹਾਸ ਰਾਹੀਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਐਸ ਵਕਤ ਆਪ ਜੀ ਦੇ ਹਜ਼ੂਰ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਹੈ। ਕਿਰਪਾ ਕਰੋ, ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਾਧਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ, ਜੋ ਪ੍ਰਭ ਕੋ ਮਿਲ ਬੋਚ ਹੈ।

nosotros no. Vaheguru Sahib Ji. Ek Omkar Satnam. ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰਪ੍ਰਸਾਦ ਦਰਸ਼ਨ ਦੇ ਜਿਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰੇ ਆਪਣੇ ਚਿਹਰੇ ਆਪਣੀ ਸਰਨ ਰਾਹ ਪ੍ਰਭ ਦਾਤੇ ਗੁਰ ਪ੍ਰਸਾਦ ਕਿੰਨੇ ਬਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੇ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰਨਾਹੀ ਪੂਰਨ ਗੁਣਤਾਸ ਨਾਨਕ ਏਕ ਕਰੇ ਅਰਦਾਸ ਵਿਸਰਨਾਹੀ ਪੂਰਨ ਗੁਣਤਾਸ ਦਰਸ਼ਨ ਬਿਆਸੀ ਦਿਨ ਸਰਾਤ ਚਿਤਵਾਂਦਰਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗਮੀਤ ਸੋਕਾ ਹੋਟਲ ਗੁਰੂ ਸੇਵੀ ਐਹਨਸ ਸਹਿਜ ਸੁਭਾਏ ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਹਤ ਖਸਮ ਦੀ ਮੋਰਿਆ ਸੋਂ ਕੁਰਸੋਂ ਚਟੀਐ ਤੁਹਾਡੇ ਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹੁੰਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾਂ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹੁੰਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਐ ਸਭਨਾਂ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਤੀਜਾ ਰਤਨ ਪਦਾਰਥ ਵਣਜੀਐ ਸਤਿਗੁਰ ਦੀਆ ਬਜਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣ ਮੈਂ ਗੁਣ ਹੀ ਸਮਾਈ ਰਾਮ ਰਤਨ ਪਦਾਰਥ ਵਣਜੀਐ ਸਤਿਗੁਰ ਦੀਆ ਬਜਾਈ ਰਾਮ ਲਾਹਾ ਲਾਭ ਹਰ ਭਗਤ ਹੈ ਗੁਣ ਮੈਂ ਗੁਣ ਹੀ ਸਮਾਈ ਰਾਮ ਗੁਣ ਮੈਂ ਗੁਣ ਹੀ ਸਮਾਏ ਜਿਸ ਆਪ ਬਜਾਏ ਲਾਹਾ ਭਗਤ ਸੰਸਾਰ ਬਿਨ ਭਗਤੀ ਸੁਖ ਨਾ ਹੋਈ ਦੂਜੇ ਪਤ ਖੋਈ ਗੁਰਮਤ ਨਾਮ ਅਦਾਰੇ ਵੱਖਰ ਨਾਮ ਸਦਾ ਲਾਭ ਹੈ ਜਿਸ ਨੂੰ ਇਹ ਵਪਾਰ ਲਾਏ ਰਤਨ ਪਦਾਰਥ ਬਣਜੀਐ ਜਾਂ ਸਤਿਗੁਰ ਦੇ ਬੁਝਾਏ
ਮਾਇਆ ਮੋਹ ਸਭ ਦੁੱਖ ਹੈ, ਖੋਟਾ ਏ ਵਪਾਰਾ ਰਾਮ, ਕੂੜ ਬੋਲ ਬਿਖ ਖਾਵਣੀ, ਬਹੁ ਵਧੇ ਵਿਕਾਰਾ ਰਾਮ। ਬਹੁ ਵਧੇ ਵਿਕਾਰਾ ਸਹਿਸਾ ਏ ਸੰਸਾਰਾ, ਬਿਣ ਨਾਵੇਂ ਪਤ ਖੋਈ। ਪੜ ਪੜ ਪੰਡਿਤ ਵਾਦ ਵਖਾਣੇ, ਬਿਨ ਬੂਜੇ ਸੁਖ ਨਾ ਹੋਈ। ਆਵਣ ਜਾਣਾ ਕਦੇ ਨਾ ਚੁੱਕੈ, ਮਾਇਆ ਮੋਹ ਪਿਆਰਾ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਪਾਰਾ। ਖੋਟੇ ਖਰੇ ਸਭ ਪਰਖੀਅਨ, ਤਿਤ ਸੱਚੇ ਕਹਿ ਦਰਬਾਰਾ ਰਾਮ। ਖੋਟੇ ਦਰਗਹਿ ਸੁਟੀਅਨ, ਉਬੇ ਕਰਨ ਪਕਾਰਾ ਰਾਮ। ਉਬੇ ਕਰਨ ਪਕਾਰਾ ਉਬੇ ਕਰਨ ਪਕਾਰਾ ਮੁਗਧ ਗਵਾਰਾ। ਉਬੈ ਕਰਨ ਪਕਾਰਾ ਮੁਗਧ ਗਵਾਰਾ, ਮਨ ਮੋਹ ਜਨਮ ਗਵਾਇਆ। ਬਿਖਿਆ ਮਾਇਆ ਜਿਨ ਜਗਤ ਭੁਲਾਇਆ, ਸਾਚਾ ਨਾਮ ਨਾ ਪਾਇਆ। ਮਨਮੁਖ ਸੰਤਾਂ ਨਾਲ ਵੈਰ ਕਰ, ਮਨਮੁਖ ਸੰਤਾਂ ਨਾਲ ਵੈਰ ਕਰ, ਦੁੱਖ ਹਟੇ ਸੰਸਾਰਾ। ਖੋਟੇ ਖਰੇ ਪਰਖੀਅਨ, ਤੇ ਸੱਚੇ ਦਰਬਾਰਾ ਰਾਮ। ਆਪ ਕਰੇ ਕਿਸੇ ਆਖੀਐ, ਹੋਰ ਕਰਨਾ ਕਿਸੂ ਨਾ ਜਾਈ ਰਾਮ। ਜਿਤ ਪਾਵੇ ਤਿਤ ਲਾਏ ਸੀ, ਜਿਉਂ ਤੇ ਦੀ ਵਡਿਆਈ ਰਾਮ। ਜਿਉਂ ਤੇ ਦੀ ਵਡਿਆਈ ਆਪ ਕਰਾਈ, ਵਰਿਆਮ ਨਫੂਸੀ ਕੋਈ। ਜਗ ਜੀਵਨ ਦਾਤਾ ਕਰਮ ਵਿਦਾਤਾ, ਆਪੇ ਬਖਸ਼ੇ ਸੋਈ। ਗੁਰ ਪ੍ਰਸਾਦੀ ਆਪ ਗਵਾਈਐ, ਨਾਨਕ ਨਾਮ ਪਤ ਪਾਈ। ਆਪ ਕਰੇ ਕਿਸੇ ਆਖੀਐ, ਹੋਰ ਕਰਨਾ ਕਿਸੂ ਨਾ ਜਾਈ। ਗੁਰਪ੍ਰਸਾਦੀ ਆਪ ਗਵਾਈਐ, ਨਾਨਕ ਨਾਮ ਪਤ ਪਾਈ। ਆਪ ਕਰੇ ਕਿਸੇ ਆਖੀਐ, ਹੋਰ ਕਰਨਾ ਕਿਸੂ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਵਡਹੰਸ ਮਹੱਲਾ ਤੀਜਾ। ਰਤਨ ਪਦਾਰਥ ਵਣਜੀਐ, ਸਤਿਗੁਰੂ ਦੀਆ ਬਜਾਈ ਰਾਮ। ਲਾਹਾ ਲਾਭ ਹਰ ਭਗਤ ਹੈ, ਗੁਣਮੈਂ ਗੁਣੀ ਸਮਾਈ ਰਾਮ। ਵਾਹਿਗੁਰੂ ਜੀ ਜੈਸਾ ਸਤਿਗੁਰ ਸੁਣਿੰਦਾ, ਤੈਸੋ ਹੀ ਮੈਂ ਦੀਠ। ਵਿਛੜਿਆ ਮੇਲੇ ਪ੍ਰਭੂ, ਹਰ ਦਰਗੇ ਕਾ ਬਸੀਠ। ਹਰ ਨਾਮ ਮੰਦੜਾਇੰਦਾ, ਕੱਟੇ ਹਮੇ ਰੋਗ। ਨਾਨਕ ਸਤਿਗੁਰ ਤੇ ਨਾਮ ਲਾਇਆ, ਜਿਨ ਤੁਰੇ ਪਿਆ ਸੰਜੋਗ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਹੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਬਾ ਮੁਰਖ ਕੀ, ਨਿਜ ਕਰ ਵਾਸਾ ਹੋਏ।
ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਛਾਕਰ ਜਾਇ ਨਵੇ ਗੁਰੇ ਆਗੇ ਮਨ ਖੋਟੇ ਕੁੜਕੁੜੇ ਆ ਰਹੇ ਜਾਂ ਗੁਰ ਕਹੇ ਉੱਠੋ ਮੇਰੇ ਭਾਈ ਬਹਿ ਜਾਏ ਕੁਛ ਬਗਲਾ ਰਹੇ ਸਾਕਤ ਜਾਇ ਨਵੇ ਗੁਰੇ ਆਗੇ ਮਨ ਖੋਟੇ ਕੁੜਕੁੜੇ ਆ ਰਹੇ ਜਾਂ ਗੁਰ ਕਹੇ ਉੱਠੋ ਮੇਰੇ ਭਾਈ ਬਹਿ ਜਾਹੇ ਕੁਸਲ ਬਗਲਾ ਰੇ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੇ ਚੁਣ ਕੱਢੇ ਲੱਦੋ ਵਾਰੇ ਉਹ ਅੱਗੇ ਪਿੱਛੇ ਬਹਿ ਮੂਨ ਛਪਾਹੀਨ ਨਾ ਰਲੀਨ ਖੁਟਿਆ ਰਹੇ ਉਹਨਾਂ ਦਾ ਪੱਖ ਸੋ ਉੱਥੇ ਨਾਹੀ ਜਾਇ ਕੂੜ ਲਹਿਣ ਪੈ ਡਾਰੇ ਜੇ ਸਾਕਤ ਨਰ ਖਵਾਈਏ ਲੋਚੀਏ ਬੇ ਕੱਢੇ ਮੁੱਖ ਗੁਲਾਰੇ ਹਰ ਸਾਕਤ ਸੇਤੀ ਸੰਗ ਨਾ ਕਰਿਓ ਮਾਰੇ ਸਿਰਜਣ ਹਾਰੇ ਜਿਸ ਕਾ ਇਹ ਖੇਲ ਸੋਈ ਕਰ ਵੇਖੈ ਜਨ ਨਾਨਕ ਨਾਮ ਸਮਾਰੇ ਮਹਲਾ ਚੌਥਾ ਸਤਿਗੁਰ ਪੁਰਖ ਗਮ ਹੈ ਜਿਸ ਅੰਦਰ ਹਰ ਉਤਾਰਿਆ ਸਤਿਗੁਰੂ ਨੂੰ ਅੱਪੜ ਕੋਈ ਨਾ ਸਕੀ ਜਿਸ ਵੱਲ ਸਿਰਜਣ ਹਾਰਿਆ ਸਤਿਗੁਰੂ ਕਾ ਖੜਕ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਉਡਾ ਬਿਡਾਰਿਆ ਸਤਿਗੁਰੂ ਕਾ ਰੱਖਣ ਹਾਰਾ ਹਰ ਆਪ ਹੈ ਸਤਿਗੁਰ ਕੇ ਪਿੱਛੇ ਹਰ ਸਭ ਉਬਾਰਿਆ ਜੋ ਮੰਦਾ ਚਿੱਤ ਵੈ ਪੂਰੇ ਸਤਿਗੁਰੂ ਕਾ ਸੋ ਆਪ ਪਾਵਣ ਹਾਰੇ ਮਾਰਿਆ ਇਹ ਗੱਲ ਹੋਵੇ ਹਰ ਦਰਗੇ ਸੱਚੇ ਕੀ ਜਾ ਨਾਨਕਾ ਵਿਚਾਰਿਆ ਪੌੜੀ ਸਸੁੱਤਿਆਂ ਜਿੰਨੀ ਰਾਧਿਆ ਜਾਂ ਉੱਠੇ ਤਾਂ ਸੱਚ ਅਵੈ ਜੇ ਬਿਰਲੇ ਜੁਗ ਮੈਂ ਜਾਣੀ ਜੋ ਗੁਰਮੁਖ ਸੱਚ ਰਵੈ ਹੋਂ ਬਲਹਾਰੀ ਤਿੰਨ ਗਾਓ ਜੇ ਅੰਦਨ ਸੱਚ ਲਵੈ ਜਿਨ ਮਨ ਤਨ ਸੱਚਾ ਪਾਉਂਦਾ ਸੇ ਸੱਚੀ ਦਰਗਹਿ ਗਵੈ ਜਾ ਨਾਨਕ ਬੋਲੇ ਸੱਚ ਨਾਮ ਸੱਚ ਸਦਾ ਸਦਾ ਨਵੇਂ ਸਲੋਕ ਮਹਲਾ ਚੌਥਾ ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਨ ਜਿੰਨਾ ਸਾਸ ਵਿਰਾਸ ਨਾ ਵਿਸਰੇ ਸੇ ਪੂਰੇ ਪੁਰ ਪ੍ਰਧਾਨ ਕਰਮੀ ਸਤਿਗੁਰ ਪਾਈ ਹੈ ਅੰਦਰ ਲੱਗੇ ਧਿਆਨ ਤਿਨ ਕੀ ਸੰਗਤ ਮਿਲਾ ਅੰਦਰ ਗਏ ਪਾਈ ਮਾਨ ਸੌਦੇ ਵਾਹ ਵਾਹ ਉਚਰੇ ਉੜਦੇ ਵੀ ਵਾਹ ਕਰੇਨ ਨਾਨਕ ਤੇ ਮੋਹ ਜਲੇ ਜਿਨੇ ਤੁਰ ਸੰਭਾਲਿਨ ਮਹਲਾ ਚੌਥਾ ਸਤਿਗੁਰ ਸੇਵੀਏ ਆਪਣਾ ਪਾਈਏ ਨਾਮ ਅਪਾਰ ਪਵ ਜਲ ਡੁੱਬਦਿਆਂ ਕੱਢ ਲੈ ਹਰ ਦਾਤ ਕਰੇ ਦਾਤਾਰ ਤਨ ਤਨ ਸੇ ਸਾਹ ਹੈ ਜੇ ਨਾਮ ਕਰੇ ਵਪਾਰ ਵੜ ਜਾ ਰੇ ਸਿੱਖ ਆਮੰਦ ਸ਼ਬਦ ਲਗਾਵਣ ਹਾਰ ਜਾ ਨਾਨਕ ਜਨ ਕੋ ਕਿਰਪਾ ਪਈ ਤਿੰਨ ਸੇਵਿਆ ਸਿਜਣ ਹਾਰ ਪੌੜੀ ਸਾ ਸੱਚੇ ਕੇ ਜਨ ਭਗਤ ਹੈ ਸਾ ਸੱਚਾ ਜਿਨੀ ਰਾਧਿਆ ਜਿਨ ਗੁਰਮੁਖੋ ਢਡੋਲਿਆ ਤੇਰੇ ਅੰਦਰੋਂ ਹੀ ਸੱਚ ਲਾਦਿਆ ਸੱਚ ਸਾਹਿਬ ਸੱਚ ਜਿਨ ਸੇਵਿਆ ਕਾਲ ਕੰਟਕ ਮਾਰ ਤਿੰਨੇ ਸਾਧਿਆ ਸਾ ਸੱਚਾ ਸਭ ਤੋਂ ਵੱਡਾ ਹੈ ਸੱਚ ਸੇਵਨ ਸੇ ਸੱਚ ਰਲਾਦਿਆ ਸੱਚ ਸੱਚੇ ਨੂੰ ਸਵਾਸ ਹੈ ਸਾ ਸੱਚਾ ਸੇ ਫਲਾਦਿਆ ਸਲੋਕ ਮਹਲਾ ਚੌਥਾ ਮਨ ਪ੍ਰਾਣੀ ਮੁਗਧ ਹੈ ਨਾਮੀਣ ਪਰਮਾਏ ਬਿਨ ਗੁਰਮਰਮਾਨਾ ਟਿਕੈ ਫਿਰ ਵੇ ਜੂ ਨਹੀਂ ਪਾਏ ਹਰ ਪ੍ਰਭਾਵ ਦਿਆਲ ਹੋਏ ਤਾਂ ਸਤਿਗੁਰ ਮਿਲਿਆ ਆਏ ਜਾ ਨਾਨ ਨਾਮ ਸਲਾਹ ਤੂੰ ਜਰਮਨ ਤੋਂ ਜਾਏ ਮਹੱਲਾ ਚੌਥਾ ਗੁਰ ਸਲਾਹੀ ਆਪਣਾ ਬਹੁਬਿਦ ਰੰਗ ਸਬਾਏ ਸਤਿਗੁਰ ਸੇਤੀ ਮਨ ਰਤਾ ਰੱਖਿਆ ਬੰਦ ਬਣਾਏ ਜੇਵਾ ਸਲਾਹ ਨ ਰੱਜੀ ਹਰ ਪ੍ਰੀਤਮ ਚਿਤ ਲਾਏ ਨਾਨਕ ਨਾਮ ਕੀ ਮਨ ਭੁੱਖ ਹੈ ਮਨ ਤ੍ਰਿਪਤੈ ਹਰ ਰਸ ਖਾਏ ਪੌੜੀ ਸੱਚਾ ਕੁਦਰਤ ਜਾਣੀ ਹੈ ਦਿਨ ਰਾਤੀ ਜਿਨ ਬਣਾਈਆਂ ਸੋ ਸਸ ਲਾਈ ਸਦਾ ਦਾ ਸੱਸ ਚੇ ਕੀਆਂ ਵਡਿਆਈਆਂ ਸਲਾਹੀ ਸੱਚ ਸਲਾ ਸਲਾਹੀ ਸੱਚ ਸਲਾਹ ਸੱਚ ਸੱਚ ਕਿਮਕੇ ਨਾ ਪਾਈਆਂ ਜਾਂ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਦਰੀ ਆਈਆਂ ਸੱਚ ਗੁਰਮੁ ਜਿਨੀ ਸਲਾਹਿਆ ਤਿੰਨਾਂ ਭੁੱਖਾਂ ਸਭ ਗਵਾਈਆਂ ਸਲੋਕ ਮਹਲਾ ਚੌਥਾ ਮੈਂ ਮਨ ਤਨ ਖੋਜ ਖੁਜਿੰਦਿਆਂ ਸੋ ਪ੍ਰਭਲ ਦਾ ਲੋੜ ਵਿਸ਼ਟ ਗੁਰੂ ਮੈਂ ਪਾਇਆ ਜਿਨ੍ਹਾਂ ਪ੍ਰਤਾ ਜੋੜ ਮਹੱਲਾ ਤੀਜਾ ਮਾਇਆ ਧਾਰੀ ਅਤਿਨਾ ਬੋਲਾ ਸ਼ਬਦ ਨ ਸੁਣੀ ਬੋਰੋਲ ਕਚੋਲਾ ਗੁਰਮੁਖ ਜਾ ਪੈ ਸ਼ਬਦ ਲਿਵਲਾਏ ਹਰ ਨਾਮ ਸੁਣ ਮੰਨਿਆ ਨਾਮ ਸਮਾਏ
ਜੋਧ ਪਾਸ ਕਰੇ ਕਰਾਇਆ, ਨਾਨਕ ਵਾਜ ਦਾ ਜੰਤ ਵਿਚਾਇਆ, ਪੌੜੀ ਤੂੰ ਕਰਤਾ ਸਭ ਕਿਛ ਜਾਣਦਾ, ਜੋ ਜੀਆਂ ਅੰਦਰ ਵਰਤ ਹੈ ਤੂੰ ਕਰਤਾ ਆਪ ਗਣਤ, ਸਭ ਯੁਗ ਵਿੱਚ ਗਣਤ ਹੈ, ਸਭ ਕੀਤਾ ਤੇਰਾ ਵਰਦਾ, ਸਭ ਤੇਰੀ ਬਣਤ ਹੈ, ਤੂੰ ਘਟ ਘਟ ਕਵਰਦਾ ਸਚ ਸਾਹਿਬ ਚਲਤ ਹੈ। ਸਤਿਗੁਰੂ ਨੂੰ ਮਿਲੇ ਸੋ ਹਰ ਮਿਲੇ ਨਾਹੀਂ ਕਿਸ ਪਰਤ ਹੈ। ਸਲੋਕ ਮਹੱਲਾ ਚੌਥਾ। ਏ ਮਨੁਆ ਦਿੜ ਕਰ ਰੱਖੀ ਹੈ, ਗੁਰਮੁਖ ਲਾਈ ਹੈ ਚਿੱਤ, ਕਿਉਂ ਸਾਸ ਗਰਾਸ ਵਸਾਰੀ ਹੈ, ਬਹਿੰਦਿਆਂ ਉੱਠਦਿਆਂ ਨੇਤਾ, ਮਰਨ ਜਿਉਂ ਕੇ ਚਿੰਤਾ ਗਹੀ ਹੈ, ਜੀੜਾ ਭਰਾ ਵਸ, ਜੋ ਪਾਵੇ ਤੋਂ ਰੱਖ ਤੋਂ ਜਾਂ ਨਾਨਕ ਨਾਮ ਬਖਸ਼। ਮਹੱਲਾ ਤੀਜਾ। ਮਨ ਮੰਕਾਰੀ ਮਹਿਲ ਨਾ ਜਾਣੇ, ਕਿਨ ਅੱਗੇ ਕਿਨ ਪਿੱਛੇ, ਸਦਾ ਬੁਲਾਈਏ ਮਹਿਲ ਨਾ ਵੇਹੇ, ਕਿਉਂ ਕਰਦਰ ਕੇ ਸੀ ਜਾਏ। ਸਤਿਗੁਰ ਕਾ ਮਹਿਲ ਵਿਲਾ ਜਾਣੇ, ਸਦਾ ਰਹੇ ਕਰ ਜੋੜ, ਆਪਣੀ ਕਿਰਪਾ ਕਰੇ ਹਰ ਮੇਰਾ, ਨਾਨਕ ਲੈ ਬਹੋੜ ਪੌੜੀ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੈ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਪੰਨੇ, ਉਪਦੇਸ਼ ਦਿੱਤਾ ਸਤਿਗੁਰੂ ਸੋ ਸੁਣਿਆ ਸੀ ਕੀ ਕਰਨਾ। ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚ ਵਗਣ ਵੰਨੇ, ਚਾਲ ਨਿਰਾਲੀ ਗੁਰਮੁਖੀ ਗੁਰ ਦੇਖਿਆ ਸੁਣ ਮਨ ਪਿੰਨੇ। ਸਲੋਕ ਮਹਲਾ ਤੀਜਾ। ਜਿਨ ਗੁਰ ਗੋਪਿਆ ਆਪਣਾ ਤਿਨ ਸਟੋਰ ਨਾ ਠਾਓ, ਹਲਤ ਪਲ ਦੋਵੇਂ ਗਹਿ ਦਰਗੇ ਨਾ ਹੀ ਥਾਓ, ਉਹ ਵੇਲਾ ਹੱਥ ਨਾ ਵੀ ਫਿਰ ਸਗੂ ਲਾਗੇ ਪਾਏ, ਸਤਿਗੁਰ ਕੰਤੇ ਗੁੱਸੀਏ ਦੁਖੇ ਦੁਖ ਵਿਆਏ, ਸਤਿਗੁਰ ਪੁਰ ਨਿਰਵੈਰ ਹੈ ਆਪੇ ਲੈ ਮਲਾਏ, ਸਤਿਗੁਰ ਪੁਰ ਨਿਰਵੈਰ ਹੈ ਆਪੇ ਲੈ ਜਿਸ ਲਾਏ, ਨਾਨਕ ਦਰਸ਼ਨ ਜਿਨਾ ਵਖਾਲਿਨ ਤਿਨਾ ਦੁਰਗੇ ਦੁਰਗੇ ਲੈ ਛਡਾਏ। ਮਹੱਲਾ ਤੀਜਾ। ਮਨ ਮੋਹ ਗਿਆਨ ਦੁਰਮਤ ਹੰਕਾਰੀ, ਅੰਤਰ ਕ੍ਰੋਧ ਜੂਏ ਮਤ ਹਾਰੀ, ਕੂੜ ਕੋ ਤੋਂ ਪਾਪ ਘੁਮਾਵੇ, ਕਿਆ ਸੁਣ ਕਿਆ ਸੁਣਾਵੇ, ਅੰਨਾ ਬੋਲਾ ਖੋਏ ਉੱਜੜ ਪਾਏ, ਮਨ ਮੰਦਾ ਵੇ ਜਾਏ, ਬਿਨ ਸਤਿਗੁਰ ਪੇਟੇ ਥਾਇ ਨਾ ਪਾਏ, ਨਾਨਪੁਰ ਲਿਖਿਆ ਕਮਾਏ ਪੌੜੀ, ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ, ਉਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ, ਉਹ ਵੱਲ ਛਲ ਕਰ ਚੱਤ ਕੱਢਦੇ ਫਿਰ ਜਾਏ ਬਹਿ ਕੁੜਿਆਰਾ ਪਾਸ, ਵੇ ਸੱਚੇ ਕੂੜ ਨਾ ਗੱਡੀ ਬਨ ਵੇਖੋ ਕੋ ਨਰਜਾਸ, ਕੁੜਿਆਰ ਕੁੜਿਆੜੀ ਜਾਏ ਰਲੇ ਸਚਾਰ, ਸਿੱਖ ਬੈਠੇ ਸਤਿਗੁਰ ਪਾਸ। ਲੋਕ ਮਹੱਲਾ ਪੰਜਵਾਂ। ਰਹਿੰਦੇ ਖੁੰਦੇ ਨਿੰਦਕ ਮਾਰਿਨ, ਕਰ ਆਪੇ ਆਹਰ ਸੰਤ ਸਹਾਈ ਨਾਨਕਾ, ਵਰਤੇ ਸਭ ਜਾਹਰ। ਮਹੱਲਾ ਪੰਜਵਾਂ। ਮੁੱਢੋਂ ਪੁੱਲੇ ਮੁੜਨ ਤੇ ਕਿੱਥੇ ਪਾਇਨ ਹੱਥ, ਤਿੰਨੇ ਮਾਰੇ ਨਾਨਕਾ, ਤਿੰਨੇ ਮਾਰੇ ਨਾਨਕਾ, ਜੇ ਕਰਨ ਕਰ ਸਮਰੱਥ ਪੌੜੀ, ਲੈ ਫਾਹੇ ਰਾਤੀ ਤੁਰੇ ਪ੍ਰਚਾਣੇ ਪ੍ਰਾਣੀ, ਤੱਕੇ ਨਾਰ ਪਰਾਈਆ ਲੋਕ ਅੰਦਰ ਠਾਣੀ, ਸੰਨੀ ਦੇਨ ਵਖੰਮ ਥਾਏ ਮਿੱਠਾ ਮਦਮਾਣੀ, ਕਰਮੀ ਆਪੋ ਆਪਣੀ ਆਪੇ ਪਛਤਾਣੀ, ਅਜਰਾਇਲ ਫਰੇਸ਼ਤਾ ਤਿਲ ਪੀੜੇ ਕਾਣੀ। ਸਲੋਕ ਮਹਲਾ ਪੰਜਵਾਂ। ਸੇਵਕ ਸੱਚੇ ਸਾਕੇ ਸਹੀ ਪ੍ਰਵਾਨ, ਦੂਜਾ ਸੇਵਨ ਆ ਨਾਨਕਾ, ਸੇ ਪੰਜਵਾਂ ਮੂਹੇ ਜਾਣ। ਮਹੱਲਾ ਪੰਜਵਾਂ। ਜੋ ਤੂੰ ਲਿਖਿਆ ਲੇ ਪ੍ਰਭ ਮਿਲਣਾ ਨਾ ਜਾਏ, ਰਾਮ ਧੰਨ ਵਖਰ ਹੋ ਦਾਨ ਸਦਾ ਤੇ ਆਏ ਪੌੜੀ, ਨਾਰਾਇਣ ਲਾਇਆ ਠੰਗੂਰ ਨ ਠੂਗੜਾ, ਪੈਰ ਕਿੱਥੇ ਰੱਖੇ ਕਰਦਾ ਪਾਪ ਮਿਤਿਆਂ, ਨਿਤ ਵਿੱਚੋਂ ਚੱਕੇ ਵਿਸੋਂ ਚੱਖੈ, ਨਿੰਦਾ ਕਰਦਾ ਪਜ ਮੁਆ ਵੇ ਦੇਹੀ ਪੱਕੇ, ਸੱਚੇ ਸਹਿ ਮਾਰਿਆ ਕੌਂਟੇ ਨੂੰ ਰੱਖੇ, ਨਾਨ ਤੇ ਸਰਨਾਦਿ ਜੋ ਪੁਰਖ ਲਖੇ। ਸੋਕ ਮਹੱਲਾ ਪੰਜਵਾਂ। ਨਰਕ ਕੋਰ ਬਹੁ ਦੋਕਣ, ਅਕਿਰਤ ਕੜਾਂ ਕਾ ਥਾਨ, ਤੈਨ ਭਰਾ ਮਾਰੇ ਨਾਨਕਾ, ਹੋਏ ਮੋਏ ਹਰਾਮ। ਮਹੱਲਾ ਪੰਜਵਾਂ। ਅਵਖ ਸਭੇ ਕੀਤੇ ਨਿੰਦ ਕਾ ਦਾਰੂ ਨਾਏ, ਆਪ ਲਾਏ ਨਾਨਕਾ, ਭਜ ਭਜੋ ਨੀ ਪਾਏ ਪੌੜੀ, ਤੋ ਦਿੱਤਾ ਪੂਰੇ ਸਤਿਗੁਰੂ ਆ ਤਨ ਸੱਚਾ ਖੁੱਟ, ਸਭ ਦੇਸੇ ਮਿਟ ਗਏ ਜਮ ਕਾ ਪੋ ਛੋਟਾ, ਕਾਮ ਕ੍ਰੋਧ ਬਰਿਆਈਆਂ ਸੰਗ ਸਾਧੂ ਤੁੱਟ, ਵਿਣ ਸੱਚੇ ਦੂਜਾ ਸੇਵਦੇ ਹੋਰ ਮਰਸਰ ਮੁੱਟ ਬੁੱਟ, ਨਾਨਕ ਉਹ ਗੁਰ ਬਖਸ਼ਿਆ ਨਾਮੇ ਸੰਗ ਜੁੱਟ। ਸਲੋਕ ਮਹੱਲਾ ਪੰਜਵਾਂ।
ਤਬਾ ਨਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੋ ਫਿਰੇ ਜਜਮਾਲਿਆ ਅੱਗੋਂ ਦੇ ਸੱਦਿਆ ਸੱਤੇ ਦੀ ਭਿਖਿਆ ਲਏ ਨਾਹੀਂ ਪਿੱਛੋਂ ਦੇ ਪੈਤਾਏ ਕਿਆਣ ਤਪੇ ਪੁੱਤ ਵਿੱਚ ਬਹਾਲਿਆ ਪੰਜ ਲੋਕ ਸਭ ਹੱਸਣ ਲੱਗੇ ਤਪਾ ਲੋਭ ਲੈ ਰਹਿ ਗਾਲਿਆ ਤਿੱਥੇ ਜਿੱਥੇ ਥੋੜਾ ਤਨ ਵੇਖੇ ਤਿੱਥੇ ਤਪਾ ਪਿੱਟੇ ਨਾਹੀਂ ਤਨ ਬਹੁਤੇ ਡਿੱਠਾ ਤਪੇ ਧਰਮ ਹਾਰਿਆ ਪਾਈਏ ਤਪਾ ਨਾ ਹੋਵੀ ਬਗਲਾ ਹੈ ਬੈ ਸਾਜਨਾ ਵਿਚਾਰਿਆ ਸਤਿਪੁਰਖਾਂ ਕੀ ਤਪਾ ਦਿੰਦਾ ਕਰੇ ਸੰਸਾਰੇ ਕੀ ਉਸਤਤੀ ਵਿੱਚ ਹੋਵੇ ਇਹ ਦੇਖੋ ਤਪਾ ਦੇ ਮਾਰਿਆ ਮਹਾਂਪੁਰਖਾਂ ਕੀ ਨਿੰਦਾ ਕਾ ਵੇਖ ਕੇ ਜੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਕਾ ਘਾਲਿਆ ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ ਅੰਦਰ ਬਹਿ ਤਪਾ ਪਾਪ ਕਮਾਏ ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵਿਖਾਲਿਆ ਧਰਮ ਰਾਜਾਂ ਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿੱਥੇ ਖੜ ਪਾਇਓ ਜਿੱਥੇ ਮਹਾਂ ਮਹਾਂ ਤੇ ਆ ਰਿਹਾ ਫੇਰ ਇਸ ਤਪੇ ਦੇ ਮੂੰਹ ਕੋਈ ਲੱਗੋ ਨਾਹੀਂ ਇਹ ਸਤਿਗੁਰੂ ਹੈ ਫੜਕਾਰਿਆ ਹਰ ਗੇ ਦਰ ਵਰਤਿਆ ਸੋ ਨਾਨਕਾ ਸੁਣਾਇਆ ਸੋ ਬੂਜੈ ਜੋ ਦੇ ਸਵਾਰਿਆ ਮਹੱਲਾ ਚੌਥਾ ਹਰ ਭਗਤਾਂ ਹਰ ਆਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਮ ਦੇ ਹਰ ਨਾਮ ਸੁਖਦਾਈ ਹਰ ਭਗਤਾਂ ਨੂੰ ਨਿਤ ਨਾਵੇਂ ਦੀ ਵਡਿਆਈ ਬਖਸ਼ਿਨ ਨੇ ਚੜੇ ਸਵਾਈ ਹਰ ਭਗਤਾਂ ਨੂੰ ਤੇ ਕਰੀ ਬਹਾਰ ਨੇ ਆਪਣੀ ਪੈ ਰਖਾਈ ਨਿੰਦਕਾਂ ਪਾਸੋਂ ਹਰ ਲੇਖਾ ਮੰਗ ਸੀ ਬੈ ਦੇ ਸਜਾਈ ਜਿਹਾ ਨਿੰਦਕ ਆਪਣੇ ਜੀ ਕਮਾਉਂਦੇ ਤੇ ਵੱਲ ਪਾਈ ਅੰਦਰ ਕਮਾਣਾ ਸਰ ਪਰ ਉਗੜੈ ਭਾਵੇਂ ਕੋਈ ਬੈ ਧਰਤੀ ਵਿੱਚ ਕਮਾਈ ਜਨ ਨਾਨਕ ਵੇ ਵਗਸਿਆਰ ਕੀ ਵਡਿਆਈ ਪੌੜੀ ਮਹਲਾ ਪੰਜਵਾਂ ਪਾਉ ਜਨਾ ਕਾਰਾ ਖਾਰਿਆ ਪੈ ਕਿਆ ਪਾਪੀ ਕਰੀਐ ਗੁਮਾਨ ਕਰੇ ਮੂੜ ਗੁਮਾਨੀਆਂ ਵਿਸ ਖਾਧੀ ਮਰੀਐ ਆਏ ਲਗੇ ਕਿਨੈ ਦੌੜੇ ਤੇ ਪੱਕਾ ਖੇਤ ਲੁਣੀਐ ਜੇ ਕਰਮ ਕਮਾਉਂਦੇ ਤੇ ਵੋਹ ਬਣੀਐ ਜਨ ਨਾਨਕ ਆਖਣ ਵੱਡਾ ਸਭਨਾ ਕਾ ਤਰੀਏ ਸਲੋਕ ਮਹਲਾ ਚੌਥਾ ਮਨ ਮੋਹ ਮੂਲੋਂ ਭੁੱਲਿਆ ਵਿੱਚ ਲੱਭ ਲੋ ਹੰਕਾਰ ਝਗੜਾ ਕਰਦੇ ਅੰਦਰ ਗੁਦਰਹੇ ਸ਼ਬ ਨਾ ਕਰੇ ਵਿਚਾਰ ਸੁਧ ਮਤ ਕਰਤੇ ਸਭ ਹਿਰ ਲਈ ਬੋਲਣ ਸਭ ਵਿਕਾਰ ਦਿੱਤੇ ਕਿਤੇ ਨਾ ਸੰਤੋਖੀ ਹੈ ਅੰਤਰ ਦੀ ਨਾ ਭਗਾਨ ਅੰਦਾਰ ਨਾਨਕ ਮਖ ਮਨ ਮੁਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿੰਨਾ ਅੰਦਰ ਦੂਜਾ ਪਾਉ ਹੈ ਤਿੰਨਾ ਗੁਰਮਾ ਪ੍ਰੀਤ ਨਾ ਹੋਏ ਉਹ ਆਵੇ ਜਾਏ ਪਵਾਈਏ ਸੁਭਨੇ ਸੁੱਖ ਨਾ ਕੋਏ ਕੂੜ ਕਮਾਵੇ ਕੂੜ ਉਚੜੇ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੋ ਬਿਨਸੇ ਦੁੱਖ ਰੋਏ ਨਾਨ ਤਾਲ ਲਿਵੇ ਜੋੜਨਾ ਵੀ ਜੇ ਲੋਚੇ ਸਭ ਕੋਏ ਜਿਨ ਕਹੋ ਪੋਤੇ ਪੁੰਨ ਪਿਆ ਤਿੰਨਾ ਗੁਰਸ਼ਬਦੀ ਸੁਖ ਹੋਏ ਪੌੜੀ ਮਹੱਲਾ ਪੰਜਵਾਂ ਨਾਨਕ ਵਿਚਾਰੇ ਸੰਤ ਮੁਨ ਜਨਾ ਚਾਰ ਵੇਦ ਕਹੰਦੇ ਭਗਤ ਮੁਖੇ ਤੇ ਬੋਲਦੇ ਐਸੇ ਵਚਨ ਹੁੰਦੇ ਪਟ ਬਹਾਰੇ ਜਾਪਦੇ ਸਭ ਲੋਕ ਸੁਣਦੇ ਸੁਖ ਨ ਪਾਇਨ ਮੁਗਧ ਨਰ ਸੰਤ ਨਾਲ ਕਹੰਦੇ ਉਹ ਲੋਹ ਚਿਰ ਉਹਨਾਂ ਗੁਣਾਂ ਨੂੰ ਹੰਕਾਰ ਸੜਾਉਂਦੇ ਉਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ ਜੋ ਮਾਰੇ ਤਿੰਨ ਪਾਰ ਕਿਸੇ ਨਾ ਸੰਦੇ ਵੈਰ ਕਰ ਨਿਰਵੈਰ ਨਾਲ ਧਰਮ ਨਿਆਏ ਪਛੰਦੇ ਜੋ ਜੋ ਸੰਤ ਸਰਾਪਿਆ ਸੇ ਫਿਰੇ ਪਵੰਦੇ ਪੇੜ ਕਟਾਹੂ ਕੱਟਿਆ ਸਿਸ ਡਾਲ ਸੁਕੰਦੇ ਸਲੋਕ ਮਹੱਲਾ ਪੰਜਵਾਂ ਗੁਰੂ ਨਾਨਕ ਨਾਮ ਦੜਾਇਆ ਪੰਨਣ ਕਰ ਸਮਰੱਥ ਪ੍ਰਭ ਸਦਾ ਸੰਭਾਲੇ ਮਿੱਤਰ ਤੂੰ ਦੁੱਖ ਸਭਾਇਆ ਲੱਥ ਮਹੱਲਾ ਪੰਜਵਾਂ ਕੁਦਿਆ ਵੰਨਾ ਜਾਣੀ ਲਾਜ ਕੋ ਲਾਜ ਕਬੂਲ ਨਾਨਕ ਮਾਂਗੇ ਨਾਮ ਮਾਰ ਕਰ ਕਿਰਪਾ ਸੰਜੋ ਪੌੜੀ ਜੇ ਵੇਹ ਕਰਮ ਕਮਾਉਂਦਾ ਤੇ ਵੇਹ ਫਲਤੇ ਚੱਬੇ ਤੱਥਾ ਲੋ ਸਾਰ ਵਿਸੰਗੇ ਕਲਤੇ ਚਪਲਤੇ ਕਦ ਗਲਾਵਾ ਚਾਲਿਆ ਦਿੰਦੂ ਤਮਲ ਤੇ ਕਾਹੀ ਆਸ ਨਾ ਪੁੰਨੀ ਹੈ ਨਿਤ ਪਰ ਮਲ ਹਿਰਤੇ ਕੀ ਅਣਜਾਣੇ ਕਿਰਤ ਗਣ ਵਿੱਚ ਜੋਨੀ ਫਿਰਤੇ ਸਭੇ ਤਰ੍ਹਾਂ ਨੇ ਖੁਰਟੀਆਂ ਸਿਰ ਲਈ ਇਸ ਤਰਤੇ ਵਿਲਜੇ ਵਿਜਣ ਕੱਲੇ ਨਾ ਧੇਮ ਦਾ ਤਾਲਿਆ ਕਰਤੇ ਜੋ ਜੋ ਕਰਤੇ ਹਮ ਓਚੜ ਧਰਤੀ ਪੜਤੇ ਸੋ ਮਹਲਾ ਤੀਜਾ ਗੁਰਮੁਖ ਗਿਆਨ ਬੇ ਬੁੱਧ ਹੋਏ
ਹਰ ਗੁਣ ਗਾਵੈ ਹਿਰਦੇ ਹਾਰ ਪਰੋਏ, ਪਵਿੱਤ ਪਾਵਨ ਪਰਮ ਵਿਚਾਰੀ ਹਿੱਸੇ ਉਸ ਮਿਲੈ ਜੇ ਉਸ ਮਿਲੇ ਤੇ ਪਾਰ ਉਤਾਰੀ, ਅੰਤਰ ਨਾਮ ਬਾਸ ਨਾ ਸਮਾਣੀ, ਹਰ ਦਾ ਸੋਭਾ ਮਾ ਉੱਤਮ ਬਾਣੀ, ਜੇ ਪੁਰਖ ਨੇ ਸੋਹੇ ਨਿਹਾਲ, ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਧਨ ਮਾਲ। ਮਹਲਾ ਚੌਥਾ, ਸਤਿਗੁਰ ਕੇ ਜੀ ਕੀ ਸਾਰ ਨ ਜਾਪੈ ਕੇ ਪੂਰੇ ਸਤਿਗੁਰ ਭਾਵੈ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ, ਸਤਿਗੁਰ ਆਖੇ ਸੋ ਕਾਰ ਕਮਾਇਨ, ਸੋ ਜਪ ਕਮਾਵੈ, ਗੁਰਸਿੱਖਾਂ ਕੀ ਕਾਲ ਸੱਚਾ ਥਾਇ ਪਾਵੈ, ਵਿਣ ਸਤਿਗੁਰ ਕੇ ਹੁਕਮੈ ਜੇ ਗੁਰ ਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ, ਤਿਸ ਗੁਰ ਸਿੱਖ ਫਿਰ ਨੇੜ ਨਾ ਆਵੈ, ਗੁਰ ਸਤਿਗੁਰ ਅੱਗੇ ਕੋ ਜਿਉ ਲਾਇ ਕਾਲੇ, ਤਿਸ ਅੱਗੇ ਗੁਰਸਿਕਾਰ ਕਮਾਵੈ, ਜੇ ਠੱਗੀ ਆਵੈ ਠੱਗੀ ਉੱਠ ਜਾਏ, ਤਿਸ ਨੇੜੇ ਗੁਰਸਿੱਖ ਮੂਲ ਨਾ ਆਵੈ, ਬਨਮ ਵਿਚਾਰ ਨਾਨਕਾ ਸੁਣਾਵੇ, ਜੇ ਵਿਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ, ਸੋ ਜੰਤ ਬਾਂ ਦੋ ਪਾਵੇ ਪੌੜੀ, ਤੂੰ ਸੱਚਾ ਸਭ ਅਤ ਵੱਡਾ, ਤੋ ਜੇਵੜ ਤੂੰ ਬੜ ਵੱਡਾ, ਜੇ ਤੂੰ ਮਿਲੈ ਸੋ ਤੁਧ ਮਿਲੈ, ਤੂੰ ਆਪੇ ਬਖਸ਼ ਲੈ ਲੇਖਾ ਛੱਡੈ, ਜੇ ਤੂੰ ਮਿਲੈ ਸੋ ਤੁਧ ਮਿਲੈ, ਤੂੰ ਆਪੇ ਬਖਸ਼ ਲੈ ਲੇਖਾ ਛੱਡੈ, ਜੇ ਤੂੰ ਮਿਲੈ ਸੋ ਤੁਧ ਮਿਲੇ, ਤੂੰ ਆਪੇ ਬਖਸ਼ ਲੇਖਾ ਛੱਡੈ, ਜਿਹਨੂੰ ਤੂੰ ਆਪ ਮਿਲਾਇੰਦਾ, ਸੋ ਸਤਿਗੁਰ ਸੇਵੇ ਮਨ ਗੜ ਗੜੈ, ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਉ, ਪਿੰਡ ਸਮ ਤੇਰਾ ਹੰਡੈ, ਜਿਉਂ ਪਾਵੇ ਤਿਉਂ ਰੱਖ ਤੂੰ ਸੱਚਿਆ, ਨਾਨਕ ਮਨ ਆਸ ਤੇਰੀ ਵੱਡ ਵੱਡੈ ਸ਼ੁੱਧ। ਗੌੜੀ ਕੀ ਵਾਰ ਮਹੱਲਾ ਪੰਜਵਾਂ, ਰਾਏ ਕਮਾਲ ਦੀ ਮੋਜ ਕੀ ਮੋਜ ਦੀ ਕੀ ਵਾਰ ਕੀ ਤੁਨ ਉੱਪਰ ਗਾਵਣੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਪੰਜਵਾਂ, ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪ੍ਰਵਾਨ, ਤੇ ਜਨ ਕੇ ਬਰਹਾਣੇ ਜਿਨ ਭਜਿਆ ਪੁਰ ਪ੍ਰਭ ਨਿਰਵਾਣ, ਜਰ ਮਨ ਕਾ ਦੋ ਕਟਿਆ ਹਰ ਪੇਟਿਆ ਪੁਰਸ ਜਾਣ, ਸੰਤ ਸੰਗ ਸਾਗਰ ਤਰੈ ਜਨ ਨਾਨਕ ਸੱਚਾ ਤਾਣ। ਮਹੱਲਾ ਪੰਜਵਾਂ, ਪਲਕੇ ਉੱਠ ਪਰਹੁਣਾ ਮੇਰੇ ਕਰਿਆ ਵੋ, ਪਾਉ ਪਖਾਲਾ ਤਿਸ ਖੇ ਮਨ ਤਨ ਨਿਤ ਭਾਵੋ, ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵ ਲਾਵੋ, ਗ੍ਰਹਿ ਤਾਂ ਸਭ ਪਵਿੱਤਰ ਹੈ ਹਰ ਕੇ ਗੁਣ ਗਾਵੋ, ਹਰ ਨਾਮ ਵਪਾਰੀ ਨਾਨਕ ਹਾਵੜ ਭਾਗੀ ਪਾਵੋ ਪੌੜੀ, ਜੋ ਤੁਧ ਪਾਵੇ ਸੋ ਭਲਾ ਸੱਚ ਤੇਰਾ ਪਾਣਾ, ਤੂੰ ਸਮੇ ਇੱਕ ਵਰਤਾ ਸਮਾਂ ਸਮਾਣਾ, ਥਾਂ ਥਨੰਤ ਰਾਵਰਿਆ ਜੀ ਅੰਦਰ ਜਾਣਾ, ਸਾਧ ਸੰਗ ਮਿਲ ਪਾਈਏ ਮਨ ਸੱਚੇ ਪਾਣਾ, ਨਾਨਕ ਪ੍ਰਭ ਸਰਨਾਗਤੀ ਸਦ ਸਦ ਕੁਰਬਾਣਾ। ਸਲੋਕ ਮਹਲਾ ਪੰਜਵਾਂ, ਚੇਤਾਈ ਤਾਂ ਚੇਤ ਸਾਹਿਬ ਸੱਚਾ ਸੋਤਣੀ, ਨਾਨਕ ਸਤਿਗੁਰ ਸੇਵ ਚੜ ਬੋਇਤ ਪੋਜਲ ਪਾਰ ਪਉ। ਮਹਲਾ ਪੰਜਵਾਂ, ਵਾਉ ਸੰਦੇ ਕੱਪੜੈ ਪਹਿਰੇ ਗਰਭ ਗਵਾਰ, ਨਾਨਕ ਨਾਲ ਨਾ ਚੱਲਣੀ ਜਲ ਥਲ ਹੋਏ ਸ਼ਾਰ ਪੌੜੀ, ਸਹੀ ਉਭਰੇ ਜਗੇ ਵਿੱਚ ਜੋ ਚੱਚੇ ਰੱਖੈ, ਮੁੰਡੇ ਤੇ ਤਨਖੈ ਜੀਵਿਆ ਹਰ ਅੰਮ੍ਰਿਤ ਚੱਖੈ, ਕਾਮ ਕ੍ਰੋਲੋ ਮੋਹ ਸਭ ਸੰਸਾਦਾ ਪੱਖੇ, ਕਰ ਕਿਰਪਾ ਭਰੇ ਆਪਣੀਆਂ ਰੇ ਆਪੇ ਪਰਖੈ, ਨਾਨਕ ਚਲਤ ਨਾ ਜਾਪਨੀ ਕੋ ਸਕੇ ਨਾ ਲੱਖੇ। ਸਲੋਕ ਮਹਲਾ ਪੰਜਵਾਂ, ਨਾਨਕ ਸੋਈ ਦਿਨਸ ਸਹਾਵੜਾ, ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ, ਫਿਟ ਭਲੇਰੀ ਰਿਤ ਮਹਲ ਭਲੇਰੀ ਰੁੱਤ। ਮਹੱਲਾ ਪੰਜਵਾਂ, ਨਾਨਕ ਮਿਤਰਾਈ ਤੇ ਸਿਉਂ ਸਭ ਗਜ ਕੈ ਹਾਥ, ਕੋ ਮਿੱਤਰਾਂ ਸਹੀ ਕਾਂਢੀ ਹੈ ਇੱਕ ਵੇਲ ਇੱਕ ਵੇਖਣ ਚੱਲੇ ਸਾਧ ਪੌੜੀ, ਅੰਮ੍ਰਿਤ ਨਾਮ ਨਿਦਾਨ ਹੈ ਮਿਲ ਪੀਵੋ ਪਾਈ, ਜੈ ਸਿਮਰ ਸੋ ਪਾਈ ਹੈ ਸਭ ਦਿਖਾ ਬਜਾਈ, ਹਾ ਕਰ ਸੇਵਾ ਪਾਰ ਬ੍ਰਹਮ ਗੁਰ ਭੁਖ ਰਹੇ ਨ ਕਾਈ, ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ, ਤੋ ਜੇਵੜ ਤੂੰ ਹੈ ਪਾਰ ਬ੍ਰਹਮ ਨਾਨਕ ਸਰਨਾਈ। ਸਲੋਕ ਮਹਲਾ ਪੰਜਵਾਂ,
ਟਿਟਲੋਹਾ ਬਿਠਾਏ ਹੁਣ ਨਾ ਕਾਹੇ ਜਾਏ, ਨਾਨਕ ਲੱਦਾ ਤਿੰਨ ਸਵਾਉ ਜਿੰਨਾ ਸਤਿਗੁਰ ਭੇਟਿਆ। ਮਹੱਲਾ ਪੰਜਵਾਂ, ਦਾਮਨੀ ਚਮਤਕਾਰ ਤਿਉਂ ਵਰਤਾਰਾ ਜਗ ਖੈ, ਵਾਕ ਸਹਾਈ ਸਾਏ ਨਾਨਕ ਨਾਉ ਜਪਨ ਦੋ ਤੇ ਧਣੀ ਪੌੜੀ। ਸਿਮਰਤ ਸਾਤਰ ਸੋਭ ਸਭ ਕਿਨੇ ਕੀਮ ਨਾ ਜਾਣੀ, ਜੋ ਜਨ ਭੇਟੇ ਸਾਧ ਸੰਗੋ ਹਰ ਰੰਗ ਮਾਣੀ। ਸੱਚ ਨਾਮ ਕਰਤਾ ਪੁਰਗੇ ਰਤਨਾ ਖਾਣੀ, ਮਤ ਹੋਵੇ ਲਿਖਿਆ ਹਰ ਸਿਮ ਪ੍ਰਾਣੀ, ਤੋ ਸਾ ਦਿਸੇ ਸੱਚ ਨਾਮ ਨਾਨਕ ਮਹਿਮਾਣੀ। ਸਲੋਕ ਮਹੱਲਾ ਪੰਜਵਾਂ, ਅੰਤਰ ਚਿੰਤਾ ਨੈਣੀ ਸੁਖੀ, ਮੂਲ ਨਾ ਉਤਰੇ ਭੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨ ਲੱਥੋ ਦੁੱਖ। ਮਹੱਲਾ ਪੰਜਵਾਂ, ਮੁਟੜੇ ਸਹੀ ਸਾਥ ਜਿੰਨੀ ਸੱਚ ਨ ਲੱਦਿਆ, ਨਾਨਕ ਸੇ ਸਬਾਸ ਜਿੰਨੀ ਗੁਰ ਮਿਲੇ ਇੱਕ ਪਛਾਣਿਆ ਪੌੜੀ। ਜਿੱਥੇ ਬਹਿ ਸੰਸਾਰ ਜਨ ਤੋ ਸਥਾਨ ਸਹੰਦਾ, ਉਹ ਸੇਵਨ ਸਮਰਥ ਆਪਣਾ ਬਿਨਸੇ ਸੰਬੰਧਾ। ਪਤਿ ਉਦਾਹਰਣ ਪਾਰ ਬ੍ਰਹਮ ਸਦ ਬੇਦ ਕਹੰਦਾ, ਭਗਤ ਵਹਿਲ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ, ਨਾਨਕ ਸੱਚ ਏਕ ਨਾਮ ਮਨ ਤਨ ਪਵੰਦਾ। ਸਲੋਕ ਮਹੱਲਾ ਪੰਜਵਾਂ, ਚਿੜੀ ਚੌਕੀ ਪਉ ਫੁਟੀ ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਚਏ ਨਾਨਕ ਨਾਮ ਹੈ ਰੰਗ। ਮਹੱਲਾ ਪੰਜਵਾਂ, ਕਾਰ ਮੰਦਰ ਖੁਸ਼ੀਆਂ ਤਈ ਜੈ ਤੂੰ ਆਵੇਂ ਚਿੱਤ, ਦੁਨੀਆਂ ਕੀਆਂ ਵਡਿਆਈਆਂ ਨਾਨਕ ਸਭ ਕਮੇਤ ਪੌੜੀ। ਹਾਥੋਂ ਸੱਚੀ ਰਾਹ ਸਾਹਿਬ ਕਿਨੇ ਵੇਲੇ ਜਾਤਾ, ਕਿਸੇ ਪ੍ਰਾਪਤ ਪਾਏ ਰੋ ਜੇ ਦੇਹ ਬਦਾਤਾ। ਮਨ ਤਨ ਪੀਤਰ ਮੋਹ ਲਿਆ ਹਰ ਰੰਗ ਜਨ ਰਾਤਾ, ਸਾਹ ਸੰਗੁਣ ਗਾਇਆ ਸਭ ਦੁੱਖ ਦਿਖਾਤਾ। ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ। ਸਲੋਕ ਮਹੱਲਾ ਪੰਜਵਾਂ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਬਿਰੋ ਵਿਛੋੜਾ ਤਣੀ ਸਿਉਂ ਨਾਨਕ ਸਹਿਜੇ ਗਣ। ਮਹੱਲਾ ਪੰਜਵਾਂ, ਵਿਸਾਰੇ ਦੇ ਮਰ ਗਏ ਮਰ ਵੀ ਨਾ ਸਕੇ ਮੂਲ, ਵੇ ਮੁਖੋਏ ਰਾਮ ਤੇ ਚੋਂ ਤਸਕਰੀ ਉੱਪਰ ਸੂਲ ਪੌੜੀ। ਸੁਖ ਨਿਦਾਨ ਪ੍ਰਵੇਕ ਹੈ ਅਵਨਾਸੀ ਸੁਣਿਆ, ਜਲ ਤਲ ਮਈਅਲ ਪੂਰਿਆ ਕੜ ਕੜ ਹਰ ਭਣਿਆ, ਪੂਜਨੀ ਸਭ ਇੱਕ ਸਮਾਨ ਕੀਟ ਹਸਤੀ ਬਣਿਆ। ਮੀਸ ਗਾ ਸੁਬੰਧ ਪੋ ਸਭ ਤੇ ਤੇ ਜਣਿਆ, ਤੁਸ ਨਾਨਕ ਦੇਵੇ ਜਿਸ ਦਾਮ ਤਿਨ ਹਰ ਰੰਗ ਬਣਿਆ। ਸੋਕ ਮਹੱਲਾ ਪੰਜਵਾਂ, ਜਿੰਨਾ ਸਾਸ ਗਰਾਸ ਨ ਵਿਸਰੈ, ਹਰ ਨਾਮਾ ਮਨ ਮੰਤ ਤਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਮਹੱਲਾ ਪੰਜਵਾਂ, ਅੱਠੇ ਪੈਰ ਪਾਉਂਦਾ ਫਿਰੇ ਖਾਵਣ ਸਦੇ ਸੂਲ, ਦੋ ਜਗ ਪਾਉਂਦਾ ਕਿਉਂ ਰਹੇ ਜਾਂ ਚਿੱਤ ਨਾ ਹੋਏ ਰਸੂਲ ਪੌੜੀ। ਤੁਸੇ ਸਿਰੇ ਵੋ ਪ੍ਰਾਣੀ ਆਓ ਤਿਸੇ ਸਿਰੇ ਵੋ ਪ੍ਰਾਣੀ ਓ, ਜੇ ਤੈ ਨਾਉ ਪੱਲੇ ਐਥੇ ਰਹੋ ਸਹੇਲਿਆ, ਅੱਗੇ ਨਾਲ ਚੱਲੇ ਕਰ ਬਦੋ ਸੱਚ ਧਰਮ ਕਾ ਗੜਤਾ ਮਹੱਲੇ, ਓੜ ਲਿਓ ਨਰਾਇਣ ਦੀ ਦੁਨੀਆਂ ਚੱਲੇ, ਨਾਨਕ ਪਗੜੇ ਚਰਨ ਹਾਰ ਤੇ ਦਰਗੇ ਮਹੱਲੇ। ਸਲੋਕ ਮਹੱਲਾ ਪੰਜਵਾਂ, ਜਾਚਕ ਮੰਗੇ ਦਾਨ ਦੇ ਪਿਆਰਿਆ, ਦੇਵਣ ਹਾਰ ਦਾਰ ਮਨਿਤ ਚਤਾਰਿਆ, ਨਿਕੁਟ ਨਾ ਜਾਈ ਮੂਲ ਤੁਲ ਭੰਡਾਰਿਆ, ਨਾਨਕ ਸ਼ਬਦ ਅਪਾਰ ਤਿੰਨ ਸਭ ਕੇ ਸਾਰਿਆ। ਮਹੱਲਾ ਪੰਜਵਾਂ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਮੋਖ ਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ। ਉਥੇ ਅੰਮ੍ਰਿਤ ਵੰਡੀਐ ਸੁਖੀਏ ਹਰ ਕਰਨੇ, ਜਮ ਕੇ ਬੰਧ ਨਾ ਪਾਈਏ ਫਿਰ ਨਾ ਹੀ ਮਰਨਾ, ਜਿਨੋ ਆਇਆ ਪ੍ਰੇਮ ਰਸ ਤਿਸੇ ਹੀ ਜਰਨੇ, ਬਾਣੀ ਉਚਰੇ ਸਾਧ ਜਨ ਅਮਿਓ ਚੱਲੇ ਚਰਣੇ, ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਤਰਨੇ। ਸਲੋਕ ਮਹੱਲਾ ਪੰਜਵਾਂ, ਸਤਿਗੁਰ

ਨਿਵਾ, ਕਾਮ ਨਾ ਕਰੀ ਆਪਣਾ ਫਿਰ ਅਵਤਾਲ ਹੋਏ, ਨਾਨਕ ਨਵੇਂ ਵਿਸਾਰਿਆ ਸੁੱਖ ਨਿਆ ਹੋਏ ਮਹੱਲੇ ਮਹੱਲਾ ਪੰਜਵਾਂ, ਜਿਖੇ ਜਿੱਥੇ ਵਿਖੇ ਕੜੋਤਣ ਸਗਲ ਮਾਏ, ਵਿਖੇ ਕੁੜੱਤਣ ਸਗਲ ਮਾਏ, ਜਗਤ ਰਹੀ ਲਪਟਾਏ, ਨਾਨਕ ਜਨ ਵਿਚਾਰਿਆ ਮਿੱਠਾ ਹਰ ਕਾ ਨਾਉਂ ਪੌੜੀ। ਇਹ ਨਿਸ਼ਾਨੀ ਸਾਧਕੀ ਜਿਸ ਪੇੜ ਤਰੀਐ, ਜਮ ਕੰਕਰ ਨੇਰ ਨਾ ਆਵੇ ਫਿਰ ਬਹੁਣ ਨਾ ਮਰੀਐ, ਪਾਪ ਸਾਗਰ ਸੰਸਾਰ ਬੇਖ ਸੋ ਪਾਰੋ ਤਰੀਐ, ਹਰ ਗੁਣ ਗੰਭੋ ਮਨ ਮਾਲ ਹਰ ਸਭ ਮਲ ਪਰ ਹਰੀਐ, ਨਾਨਕ ਪ੍ਰੀਤਮ ਮਿਹਰੈ ਪਾਰ ਬੰਦਰ ਹਰੀਐ। ਸਲੋਕ ਮਹੱਲਾ ਪੰਜਵਾਂ। ਨਾਨਕ ਆਏ ਸੇ ਪਰਵਾਣ ਹੈ ਜਿਨ ਹਰ ਮੂਠਾ ਚਿੱਤ ਗਾਲੀ ਔਲ ਪਲਾਲੀਆਂ, ਗਾਲੀਆਂ ਔਲ ਪਲਾਲੀਆਂ, ਕੰਮ ਨਾ ਆਵੇ ਮਿਤ ਮਹੱਲਾ ਪੰਜਵਾਂ। ਪਾਰ ਬ੍ਰਹਮ ਦ੍ਰਿਸ਼ਟੀ ਆਇਆ ਪੂਰਮਗ ਬਿਸਮਾਦ, ਨਾਨਕ ਰਾਮ ਦਾ ਨਾਮ ਤਨ ਕੀਤਾ ਪੂਰੇ ਗੁਰਪ੍ਰਸਾਦ ਪੌੜੀ। ਤੋ ਨ ਚੱਲੀ ਖਸਮ ਨਾਲ ਲਵ ਮੋਹ ਵਿਗੁੱਤੇ, ਕਰਤਵ ਕਰਨ ਬਲੇਰਿਆ ਮਦ ਮਾਇਆ ਸੁੱਤੇ, ਫਿਰ ਵੇ ਜੋਨ ਪੁਆਇਨ ਜਮ ਮਾਰਗ ਮੋਤੈ, ਕੀਤਾ ਪਾਇਨ ਆਪਣਾ ਦੋਸੇ ਤੀ ਜੁੱਤੈ, ਨਾਨਕ ਨਾਮ ਵਿਸਾਰਿਆ ਸਭ ਮੰਦੀ ਰੁੱਤੈ। ਸਲੋਕ ਮਹੱਲਾ ਪੰਜਵਾਂ। ਉਠਾਂਦਿਆਂ ਬਹਾਂਦਿਆਂ ਸਵੰਦਿਆਂ ਸੁਖ ਹੋਏ, ਨਾਨਕ ਨਾਮ ਸਲਾਇਆ ਮਨ ਤਨ ਸੀਤਲ ਹੋਏ। ਮਹੱਲਾ ਪੰਜਵਾਂ। ਲਾਲਚ ਅਟਿਆ ਨਿਤ ਫਿਰੈ, ਸਵਾਰਥ ਕਰੇ ਨਾ ਕੋਏ, ਜੇ ਗੁਰ ਭੇਟੇ ਨਾਨਕਾ ਇਸ ਮਨ ਵਸਿਆ ਸੋਏ ਪੌੜੀ। ਸਭੇ ਵਸਤੂ ਕੌੜੀਆਂ ਸੱਚੇ ਨਾਮ ਮਿੱਠਾ, ਸਾਧ ਆਇਆ ਤਿਨ ਹਰ ਜਨਾ ਚੱਕ ਸਾਧੀ ਡਿੱਠਾ, ਪਾਰ ਬ੍ਰਹਮ ਜੇ ਲਿਖਿਆ ਮਨ ਤੇ ਸੇਵ ਉਠਾ, ਇੱਕ ਨੰਜਨ ਰਵ ਰਿਹਾ ਪੌਦੂ ਆ ਕੁੱਠਾ, ਹਰ ਨਾਨਕ ਮੰਗੇ ਜੋੜ ਕਰ ਪ੍ਰਭ ਦੇਵੇ ਤੁਠਾ। ਸਲੋਕ ਮਹੱਲਾ ਪੰਜਵਾਂ। ਜਾਚੜੀ ਸਾ ਸਾਰ ਜੋਜ ਚੰਦੀ ਹੈ ਕੜੋ, ਗਾਲੀ ਬਿਆ ਵਿਕਾਰ, ਨਾਨਕ ਤਣੀ ਵੀ ਹੁਣਿਆ। ਮਹੱਲਾ ਪੰਜਵਾਂ। ਨੀਜ ਵਧਾ ਮਨ ਪਛਾਣੋ ਵਿਲੋ ਥੀਓ, ਜੋੜਹਾਰਾ ਸੰਤ ਨਾਨਕ ਪਾਦਰ ਪਦਰੋ ਪੌੜੀ, ਸੋਈ ਸੇਵਿਓ ਜੀੜੇ ਦਾਤਾ ਬਖਸ਼ਿੰਦ, ਕੇਲਵੇ ਸਾਹਿਬ ਬਨਾਸੋ ਸਿਮਰਤ ਗੋਬਿੰਦ, ਹਰ ਮਾਰਗ ਸਾਧੂ ਦੱਸਿਆ ਜਪੀਏ ਗੁਰਮੰਤ, ਮਾਇਆ ਸਵਾਸਾ ਫੇਕਿਆ ਹਰ ਮਨ ਪੁਹੰਦ, ਤਾਏ ਨਾਨਕ ਪਰਮੇਸ਼ਰ ਜਿਨ ਦਿੱਤੀ ਜਿੰਦ। ਸਲੋਕ ਮਹਲਾ ਪੰਜਵਾਂ। ਵਤ ਲੱਗੀ ਸੱਚੇ ਨਾਮ ਕੀ ਜੋ ਬੀਜੇ ਸੋ ਖਾਏ, ਤਿਸੇ ਪ੍ਰਾਪਤ ਨਾਨਕਾ ਜਿਸ ਨਾਂ ਲਿਖਿਆ ਆਏ। ਮਹੱਲਾ ਪੰਜਵਾਂ। ਮੰਗਣਾ ਤਾਂ ਸਾਚਿਕ ਜੇ ਤੋ ਦੇਵੇ ਆਪ, ਜੇਤ ਕਾ ਦੇ ਮੰਤਰੀ ਤੇ ਨਾਨਕ ਸਾਹਿਬ ਦਾਤ ਪੌੜੀ, ਲਾਹਾ ਜਗ ਮੈਂ ਸਿਖਟੈ ਜਿਨ ਹਰ ਧਨ ਰਾਸ, ਦੁਤੀਆ ਪਾਉ ਨਾ ਜਾਣੀ ਸੱਚੇ ਕੀ ਆਸ, ਨਿਚਲੇ ਸਰੇ ਵਿਆਹ ਸਭ ਬਣਾਸ, ਪਾਰਮਿਓ ਵਿਸਰੇ ਤੇ ਵਿਰਥਾ ਸਾ, ਕੱਢ ਲਾਏ ਜਾਂ ਰੱਖਿਆ ਨਾਨਕ ਬਲ ਜਾ। ਸਲੋਕ ਮਹੱਲਾ ਪੰਜਵਾਂ। ਪਾਰ ਬ੍ਰਹਮ ਪਰਮਾਇਆ ਮੀਂਹ ਬੂਟਾ ਸਹਿ ਸਬਾਏ, ਅੰਤਨ ਬਹੁਤ ਉਪਜਿਆ ਪ੍ਰਿਥਵੀ ਰੱਜੀ ਤੇ ਗਾਏ, ਸਦਾ ਦਾ ਗੁਣ ਉਚਰੇ ਤੋਂ ਤਾਰ ਲਗਿਆ ਬੁਲਾਏ, ਪੂਰਬ ਲਿਖਿਆ ਪਾਇਆ ਮਿਲਿਆ ਤੇਰੇ ਜਾਏ, ਪਰਮੇਸ਼ਰ ਜਵਾਲਿਆ ਨਾਨਕ ਤੇ ਧਿਆਏ। ਮਹੱਲਾ ਪੰਜਵਾਂ। ਜੀਵਨ ਪਰ ਨਿਰਮਾਣ ਇੱਕੋ ਸਿਮਰੀਐ, ਦੂਜੇ ਨਾਹੀਂ ਜਾਏ ਕਿਨ ਬੇਤੀਰੀ ਐ, ਡਿੱਟਾ ਸਭ ਸੰਸਾਰ ਸੁਖ ਨਾਮ ਬਿਨ, ਤਨ ਤਨ ਹੋਸੀ ਸ਼ਾਰ ਜਾਣੇ ਕੋਹੇ ਜਨ, ਰੰਗ ਰੂਪ ਰਸ ਬਾਤ ਕਰੇ ਪ੍ਰਾਣ ਕਾ ਪ੍ਰਾਣੀਆ, ਜੇ ਭਲਾਏ ਆਪ ਤੇ ਕੁਲ ਨਹੀਂ ਜਾਣੀਆ, ਰੰਗ ਰਤੇ ਨਿਰਮਾਣ ਸੱਚਾ ਗਾਵੀ, ਨਾਨਕ ਸਰਨ ਦਵਾਰ ਜੇ ਤੂੰ ਭਾਵੀ ਪੌੜੀ। ਜੰਮਣ ਮਰਨਾ ਤਿੰਨ ਕੋ ਜੋ ਹਰ ਲੜ ਲੱਗ ਗਏ, ਜੀਵਨ ਸੇ ਪਰਵਾਨ ਹੋਏ ਹਰ ਕੀਰਤਨ ਜਾਗੈ, ਸਾਧ ਸੰਜਨ ਪਾਇਆ ਸੇ ਹੀ ਵੜ ਪਾ ਗਏ, ਨਾਏ ਬਸਿਰਿਆ ਤ੍ਰਿਗ ਜੀਵਨ ਹਾਂ ਤੂਟੇ ਕਾਇ ਥਾ ਗਏ, ਨਾਨਕ ਤੂੜ ਪਦੀ ਸਾਲਾ ਕੋਟ ਪਰ ਆ ਗਏ। ਸਲੋਕ ਮਹੱਲਾ ਪੰਜਵਾਂ। ਤਰਨ ਸਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਬੁਰਖ ਮਨ ਉੱਠਾ, ਸਭੈ ਕਾਜ ਸੁਹੇਲੜੇ ਥੀ ਹੈ, ਗੁਰੂ ਨਾਨਕ ਸਤਿਗੁਰ ਤੁਠਾ। ਮਹੱਲਾ ਪੰਜਵਾਂ। ਫਿਰਦੀ ਫਿਰਦੀ ਦਹਿ ਦਿਸਾਂ ਜਲ ਪਰਬਤ ਬਨਰਾਏ, ਜਿੱਥੇ ਡਿੱਠਾ ਮਿਰਤ ਕਹੋ ਇਲ ਬੈਠੀ ਆਏ ਪੌੜੀ, ਜੇ ਸਰਬਾ ਸੋ ਫਲ ਲੋੜੀ ਹੈ ਸੋ ਸੱਚ ਕਮਾਵੋ, ਨੇੜੋ ਨੇੜੇ ਦੇਖੋ ਪਾਰ ਬੰਗ ਨਾਮ ਤੇ ਆਵੋ, ਹੋਏ ਸਲ ਗਿਰੇਣਕਾਰ।

ਸੰਭਾਵੋ, ਦੁੱਖ ਨੰਦਾ ਹੀ ਕਿਸੇ ਜੀ ਪਾਸਿਓਂ ਕਰ ਜਾਵੋ। ਪਤਮਨੀਤ ਕਰਤਾ ਪੁਰਨਾਮ ਸੁਣਾਵੋ। ਸਲੋਕ ਦੋਆ ਮਹੱਲਾ ਪੰਜਵਾਂ। ਏਕ ਜੇ ਸਾਜਣ ਮੈਂ ਕੀਆ ਸਰਬ ਕਲਾ ਸਮਰੱਥ, ਜਿਉ ਹਮਾਰਾ ਖੰਨੀ ਹੈ ਹਰ ਮਨ ਤਨ ਸੁੰਦੜੀ ਵਾਤ। ਮਹੱਲਾ ਪੰਜਵਾਂ। ਜੇਕਰ ਕਹੇ ਪਿਆਰੜੇ ਤੁਦ ਨਾ ਛੋਡਾ ਮੂਲ, ਹਰ ਛੋਡਣ ਸੇ ਤੁਰ ਜਾਣਾ। ਪੜੇ ਦੋ ਜੇ ਕਹਿ ਸੂਲ ਪੌੜੀ, ਸਾਵਧਾਨ ਕਰ ਜਿਸ ਦੇ ਹਰ ਕਰੇ ਸੋ ਹੋਵੈ। ਜਬ ਜੇ ਵਿਜੇ ਸੰਤਜਨ ਪਾਪਾ ਮਲਕ ਹੋਵੈ, ਪਾਪਾ ਮਲ ਤੋਵੈ, ਚਰਨ ਕਮਰ ਦੇਵ ਸੰਕਟ ਸਭ ਖੋਵੈ। ਗੁਰਪੂਰਾ ਜੇ ਫੇਟੀਏ ਮਰਜਨ ਰੋਵੈ, ਪ੍ਰਭ ਦਸ ਪਿਆਰ ਨਾਨਕਣੀ ਕਿਰਪਾ ਕਰ ਦੇਵੈ। ਸਲੋ ਡੱਖਣੇ ਮਹੱਲਾ ਪੰਜਵਾਂ। ਪੋਰੀ ਪਰਮ ਵਜਾਏ ਪ੍ਰੀ ਮੁਹੱਬਤ ਇੱਕ ਤੂੰ, ਜਿੱਥੇ ਬੰਨੇ ਜਾਏ ਤਾਂ ਮੌਜੂਦ ਸੋਏ। ਮਹੱਲਾ ਪੰਜਵਾਂ। ਚੜ ਕੇ ਕੋੜੜੇ ਕੁੰਦੇ ਪਕੜੇ ਖੁੰਡੀ ਦੀ ਖਿਡਾਰੀ, ਹੰਸਾਂ ਸੇਤੀ ਚੇ ਧੋਲਾ ਸੇ ਕੁੱਕੜ ਦੀ ਉਡਾਰੀ। ਪੌੜੀ ਰੰਨਾ ਉਚਰੇ ਸੁਣੇ ਸੁਣੇ ਸੋ ਉਦਰੇ ਮੇਤਾ, ਹਾਜਾ ਸੇ ਲਾਏ ਪਾਣ ਸੇ ਹੱਥ ਪਵੇਤਾ। ਆਸਾ ਤੀਰ ਮੱਜਣਾ ਸਭ ਪੁੰਨ ਤਿੰਨ ਕੀਤਾ, ਸੰਸਾਰ ਸਾਗਰ ਤੇ ਉਦਰੇ ਭਿਖਿਆ ਗੜ ਜਿੱਤਾ। ਨਾਨਕ ਲੜ ਲਾਏ ਉਧਾਰਨ ਦੇ ਸੇ ਅੰਮ੍ਰਿਤਾ। ਸਲੋਕ ਮਹੱਲਾ ਪੰਜਵਾਂ। ਤੰਦੜੇ ਕੁੱਲਾ ਚਿੱਤ ਨਾ ਆਵੇ ਹੈਕੜੋ, ਨਾਨਕ ਸਹੀ ਤਨ ਫਟਨ ਜਿਨ ਸਾਂ ਜਿਨਾਂ ਸਾਈਂ ਵਿਸਰਹੇ। ਮਹੱਲਾ ਪੰਜਵਾਂ। ਪ੍ਰੇਤੋ ਕੀ ਤੁਨ ਦੇਵਤਾ ਤਿਨ ਕਰਨੇ ਹਾਰੇ, ਸਭੇ ਸਿੱਖ ਉਬਾਰਿਨ ਪ੍ਰਕਾਸ਼ ਸਵਾਰੇ। ਨਿੰਦੜ ਭਗਤ ਪਛਾਣੇ ਝੂਠੇ ਦਰਬਾਰੇ, ਨਾਨਕਾ ਭਰਾ ਵੱਡਾ ਆਪ ਸਾ ਸਵਾਰੇ। ਪੌੜੀ ਭਰਾ ਬੇਅੰਤ ਕਿਛ ਅੰਤ ਨਾ ਏ, ਸਭ ਕਿਸੇ ਤਰਣਾ ਕਰਨਾ। ਅਗਮ ਗੋਚਰ ਸਾਹਿਬੋ ਜੀ ਹਾਂ ਕਾ ਪੜਨਾ, ਹੱਸਦੇ ਪ੍ਰਤਪਾਲ ਦਾ ਪਰ ਭੋਖਣ ਕਰਨਾ। ਮਿਹਰਬਾਨ ਬਖਸ਼ਣ ਦੇ ਆਪ ਜਪ ਸੱਚੇ ਤਰਣਾ, ਜੋ ਤੋ ਪਾਵੇ ਸੋ ਭਲਾ ਨਾਨਕ ਦਾਸ ਸਰਣਾ। ਸਲੋਕ ਮਹੱਲਾ ਪੰਜਵਾਂ। ਤਿੰਨਾ ਭੁੱਖ ਨਾ ਕਾਰਹੀ ਜਿਸ ਦਾ ਪ੍ਰਭ ਹੈ ਸੋਏ, ਨਾਨਕ ਚਰਣੀ ਲਗਿਆ ਉਧਰੇ ਸਭੇ ਕੋਏ। ਮਹੱਲਾ ਪੰਜਵਾਂ। ਜਾਚਕ ਮੰਗੇ ਨਿਤ ਨਾਮ ਸਾਹਿਬ ਕਰੇ ਕਬੂਲ, ਨਾਨਕ ਪਰਮੇਸ਼ ਜਜ ਮਾਂ ਤਿਸੇ ਭੁੱਖ ਨਾ ਮੂਲ। ਪੌੜੀ ਮਾਂ ਦੱਤਾ ਗੋਬਿੰਦ ਸੰਗ ਸੱਚ ਪੂਰਨ ਲੋ ਜੋੜੇ, ਪ੍ਰੀਤ ਲਗੀ ਹਰ ਨਾਮ ਸਿਉ ਇਹ ਹਸਤੀ ਕੋੜੇ। ਰਾਜ ਮਿਲੇ ਖੁਸ਼ੀਆਂ ਕਣੀ ਤੈ ਮੁੱਖ ਨਾ ਮੋੜੇ, ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ। ਨਾਨਕ ਮਨ ਤਨ ਚਾਹੋਏ ਨਿਰਭਾ ਕੋ ਲੋੜੇ, ਸ਼ੁੱਧ ਕੀ ਜਾਏ ਰਾਹ ਗੌੜੀ ਭਗਤਾਂ ਕੀ ਬਾਣੀ। ਇੱਕ ਓਅੰਕਾਰ ਸਤ ਨਾਮ ਕਰਤਾਪੁਰ ਗੁਰ ਪ੍ਰਸਾਦ, ਗੌੜੀ ਗੁਵਾਰੇ ਰੀ ਸਿਕਰੀ ਬੀਜ ਜੋ ਕੇ ਚੌਪ ਦੇ ਚੌਦਾਂ। ਆਬ ਮੋਹ ਜਲ ਤ ਰਾਮ ਜਲ ਪਾਇਆ, ਰਾਮ ਉਦਕ ਤਨ ਜਲ ਤ ਬਜਾਇਆ ਰਹਾਉ। ਮਨ ਮਾਣ ਕਾਰਨ ਬਣ ਜਾਈਐ, ਜੋ ਜਲ ਬਿਨ ਭਗਤ ਨ ਪਾਈਐ। ਜੇ ਭਾਵ ਸੁਨਰ ਕਾ ਜਾਰੇ, ਜੇ ਭਾਵ ਸੁਨਰ ਹੈ ਜਾਰੇ। ਰਾਮ ਉਦਜਨ ਚਲਤ ਉਬਾਰੇ, ਭਾਵ ਸਾਗਰ ਸੁਸਾਗਰ ਮਾਹੀ, ਪੀਵਰੇ ਜਲ ਖੁੱਟ ਨਾਹੀ। ਕਹਿ ਕਬੀਰ ਪਾ ਸਾਂਗ ਪਾਨੀ, ਰਾਮ ਉਦਕ ਮੈਂ ਤਿਖਾ ਬਜਾਨੀ। ਗੌੜੀ ਕਬੀਰ ਜੀ ਮਾਧੋ ਜਲ ਕੀ ਪਿਆਸ ਨ ਜਾਏ, ਜਲ ਮੈਂ ਅਗਨ ਉਠੀ ਅਧਿਕਾਏ ਰਹਾਉ। ਤੂੰ ਜਲ ਨਿਧੋ ਜਲ ਕਾ ਮੀਨ, ਚਲ ਮੈਂ ਰਹੂੰ ਚਲੇ ਬਿਨ ਖੀਨ। ਤੂੰ ਪਿੰਜ ਰਹੋ ਸੂਟਾ ਚੋਰ, ਜਮ ਬਜਾਰ ਕਹਾਂ ਕਰੇ ਮੋਰ। ਤੂੰ ਸਰਵਰੀ ਹੋ ਪੰਖੀ ਤੂੰ ਸਤਰਵਰ, ਤੂੰ ਤਰਵਰ ਹੋ ਪੰਖੀ ਆਏ, ਮੰਦਭਾਗੀ ਤੇਰੋ ਦਰਸ਼ਨ ਨਾਏ। ਤੂੰ ਸਤਿਗੁਰੋ ਨੌ ਤਨ ਚੇਲਾ, ਕਹਿ ਕਬੀਰ ਮਿਲ ਅੰਤ ਕੀ ਬੇਲਾ। ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣੇ ਆ, ਤਬ ਲੋਗੇ ਕਾਹੇ ਦੁੱਖ ਮਾਨੇ ਆ। ਅਮ ਅਪ ਤੇ ਆਪਣੀ ਪਤ ਖੋਈ, ਹਮਰੇ ਖੋਜ ਪਰੋ ਮਤ ਕੋਈ ਰਹਾਉ। ਹਮ ਮੰਦੇ ਮੰਦੇ ਮਨ ਮਾਹੀ, ਸਾਂਝ ਪਾਤ ਕਾਹੋ ਸਿਉ ਨਾਹੀ। ਪਤ ਅਪਾਤਾ ਕੀ ਨੀ ਲਾਜ, ਤਬ ਜਾਣੋਗੇ ਜਬ ਉਗਰੇ ਗੋਪਾਜ। ਕਹੋ ਕਬੀਰ ਪਤ ਹਰ ਪ੍ਰਵਾਨ, ਸਰਬ ਤਿਆਗ ਭਜ ਕੇਵਲ ਰਾਮ। ਗੌੜੀ ਕਬੀਰ ਜੀ ਨਗਨ ਫਿਰਦ ਜੋ ਪਾਈਏ ਜੋਗ, ਬਨ ਕਾ ਮਿਰਗ ਮੋਤ ਸਭ ਹੋਗ। ਕਿਆ ਨਾਂਗੇ ਕਿਆ ਬਾਧੇ ਚਾਮ, ਜਬ ਨੀ ਚੀਨ ਸਿਆਤਮ ਰਾਮ ਰਹਾਉ।
ਮੂੰਡ ਮਢਾਏ ਜੋ ਸਿੱਧ ਪਾਏ, ਮੋਤੀ ਭੇਡ ਨ ਗਈ ਆਕਾਏ, ਬਿੰਦ ਰਾਹ ਜੋ ਤਰੀਏ ਪਾਏ, ਖੁਸਰੇ ਕਿਉਂ ਨਾ ਪਰਮ ਗਤ ਪਾਈ। ਕਹੋ ਕਬੀਰ ਸੁਣੋ ਨਰ ਪਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਗੌੜੀ ਕਬੀਰ ਜੀ ਸੰਧਿਆ ਪ੍ਰਾਤ ਇਸ਼ਨਾਨ ਕਰਾਹੀ, ਜਿਉਂ ਪੈ ਦਾਦਰ ਪਾਣੀ ਮਾਂ।

ਕਰ ਨਹੀਂ ਕਿਛ ਤੇਰਾ ਰਹਾਉ। ਅਨਕ ਜਤਨ ਕਰ ਕਾਇਆ ਪਾਲੀ, ਵਾਹ ਮਰਤੀ ਬਾਰ ਅਗਨ ਸੰਗ ਡਾਰੀ, ਮਰਤੀ ਬਾਰ ਅਗਨ ਸੰਗ ਜਾਲੀ, ਚੋਆ ਚੰਦਨ ਮਰਦਨ ਅੰਗਾ, ਸੋ ਤਨ ਚਲੇ ਕਾਠ ਕੇ ਸੰਗਾ। ਕਹੋ ਕਬੀਰ ਸੁਨੋ ਰੇ ਗੁਣੀਆ, ਬਿਨਸੇ ਗੁਰੂ ਦੇਖੇ ਸਭ ਦੁਨੀਆ। ਕਹੋ ਕਬੀਰ ਸੁਨੋ ਰੇ ਗੁਣੀਆ, ਬਿਨਸੇ ਗੁਰੂ ਦੇਖੇ ਸਭ ਦੁਨੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਗੁਰੂ ਪਿਆਰੀ ਸਤਸੰਗ ਜੀਓ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰੀਆਂ ਨੇ, ਸਤਿਗੁਰ ਦੀ ਇਲਾਹੀ ਬਾਣੀ ਦੇ ਪਾਠ ਸਰਵਣ ਕੀਤੇ ਨੇ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ, ਅਖੀਰਲਾ ਵਚਨ ਹਿਰਦੇ ਵਿੱਚ ਵਸਾਉਣ ਦਾ ਯਤਨ ਕਰੀਏ। ਕਹੋ ਕਬੀਰ ਸੁਨੋ ਰੇ ਦੁਨੀ ਸੁਕੁਨੀਆ, ਬਿਨ ਸਿਗੇ ਰੂਪ ਦੇਖੇ ਸਭ, ਇਹ ਸਭ ਕੁਝ ਫਨਾ ਹੋ ਜਾਣਾ। ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਬਖਸ਼ਣ, ਬੰਦਗੀ ਭਗਤ ਕਰਿਆ ਕਰੋ, ਗੁਰੂ ਨਾਲ ਜੁੜੋ। ਗੁਰੂ ਕਿਰਪਾ ਕਰੇ ਜੀਵਨ ਖੁਸ਼ੀਆਂ ਭਰਿਆ ਹੋਵੇ। ਆਓ ਸ਼ਰਮ ਕਰੀਏ ਆਸਾ ਕੀ ਵਾਰ ਦੇ ਕੀਰਤਨ ਪਾਈ ਸਪਾਈ ਹਰਜੀਤ ਸਿੰਘ ਜੀ ਦਿੱਲੀ ਵਾਲੇ ਜਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨਾਹੀ ਸਭ ਸੁਣਿਓ ਲੋਕ ਸਵਾਇਆ।

ਵਿੱਚ ਹੱਸੇ, ਹੋਂ ਵਿੱਚ ਰੋਵੇ, ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੇ, ਹੋਂ ਵਿੱਚ ਜਾਤੀ ਜਿਨਸੀ ਖੋਵੇ, ਹਾਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹਾਂ ਮੈਂ ਕਰ ਕਰ ਜੰਤ ਪਾਇਆ।

ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖ

0: ਸਾਜ ਕੋੜੋ ਕੋੜ ਮਹਲਾ ਪਹਿਲਾ।
1: ਸੱਚ ਤਾਂ ਪਜਾਣੀਆ ਜਾਰਦਾ ਸੱਚਾ ਹੋਏ, ਕੂੜ ਕੇ ਮਲ ਉਤਰ ਤਨ ਕਰਿਆ ਛਾ ਧੋਏ। ਸੱਚ ਤਾਂ

ਸੁਧ ਪਾਇਆ ਤਾਂ ਤਨੀ ਖਸਮ ਧਿਆਇਆ, ਇਹਨਾ ਜਨਤਾ ਕੇ ਬਸ ਕਿਛ ਨਾਹੀ। ਵੇਖੀ ਜਗਤ ਉਪਾਇਆ ਇਕ ਨਾ ਨਾਉ ਤੂੰ ਮੇਲ ਲੈ,

ਲਿਆ। ਜਿਨਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤਰੀ ਜਗਤ ਨਿਹਾਲਿਆ। ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ।

ਟਿਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਧਾਨ ਲੈ ਪੂਜੇ ਪੁਰਾ।

ਸਤਨਾਮ ਵਾਹਿਗੁਰੂ ਸਾਹਿਬ ਜੀ। ਪੂਰਾ ਥਾਟ ਬਣਾਇਆ ਪੂਰੇ, ਵੇਖੋ ਏਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਦ ਕੋ ਤਰੋ ਗਮਾਨਾ। ਸਤਿਗੁਰ ਕੀ ਜਿਸਨੂੰ ਮਤ ਆਵੈ ਸੋ ਸਤਿਗੁਰ ਮਾਏ ਸਮਾਨਾ, ਇਹ ਬਾਣੀ ਜੋ ਜਿਉਂ ਜਾਣੇ ਤਿਸ ਅੰਤਰ ਰਵੈ ਹਰ ਨਾਮਾ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ। ਸੋ ਕਹੋ ਟਲ ਗੁਰੂ ਸੇਵੀ ਐ ਐਨ ਸਹਿ ਸੁਭਾਇ, ਦਰਸ਼ਨ ਪਰਸਿਆਂ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਤੀਜਾ, ਰਤਨ ਪਦਾਰਥ ਬਣ ਜੀਐ ਸਤਿਗੁਰ ਦੀਆ ਬਜਾਈ ਰਾਮ। ਲਾਹ ਲਾਭ ਹਰ ਭਗਤ ਹੈ ਗੁਣ ਮੈਂ ਗੁਣੀ ਸਮਾਈ ਰਾਮ, ਰਤਨ ਪਦਾਰਥ ਬਣ ਜੀਐ ਸਤਿਗੁਰ ਦੀਆ ਬਜਾਈ ਰਾਮ। ਲਾਹ ਲਾਭ ਹਰ ਭਗਤ ਹੈ ਗੁਣ ਮੈਂ ਗੁਣੀ ਸਮਾਈ ਰਾਮ, ਗੁਣ ਮੈਂ ਗੁਣੀ ਸਮਾਏ ਜਿਸ ਆਪ ਬੁਝਾਏ, ਲਾਹ ਭਗਤ ਸੰਸਾਰ ਬਿਨ ਭਗਤੀ ਸੁਖ ਨਾ ਹੋਈ, ਦੂਜੇ ਪਤ ਖੋਈ ਗੁਰਮਤ ਨਾਮ ਆਧਾਰੇ। ਵਖਰ ਨਾਮ ਸਦਾ ਲਾਭ ਹੈ ਜਿਸ ਨੂੰ ਏਤ ਵਪਾਰ ਲਾਏ, ਰਤਨ ਪਦਾਰਥ ਬਣ ਜੀਐ ਜਾਂ ਸਤਿਗੁਰ ਦੇ ਬੁਝਾਏ। ਮਾਇਆ ਮੋਹ ਸਭ ਦੁੱਖ ਹੈ

करना किसु न जाए। गौर प्रसादी आप गवाही है,

पितर वगै काती, प्राणवात नानक हुक्म पछाणे।

तुमरी शरण, तुम्हारी आसा, तुम ही सज्जन सुहेले, राखो राखनहार।

ਜਦੋਂ ਆਪਾਂ ਕੋਈ ਚੀਜ਼ ਖਰੀਦਦੇ ਹਾਂ ਵੇਚਦੇ ਹਾਂ, ਸਤਿਗੁਰੂ ਮਹਾਰਾਜ ਨੇ ਆਖੇ ਉਹ ਕੀਮਤੀ ਪਦਾਰਥ ਹੈ ਕਿਹੜਾ? ਉਹ ਹੈ ਰੱਬੀ ਗੁਣ। ਤੇ ਪਦਾਰਥ ਮਿਲਦਾ ਕਿੱਥੋਂ ਹੈ? ਇਹ ਬੰਦੇ ਦੇ ਅੰਦਰ ਹੀ ਪਿਆ ਹੈ। ਮਹਾਰਾਜ ਦੀ ਬਾਣੀ ਨੇ ਜਪਜੀ ਸਾਹਿਬ ਵਿੱਚ ਇਸ ਗੱਲ ਨੂੰ ਸਪਸ਼ਟ ਕੀਤਾ ਹੈ ਵੀ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਆਖਿਆ ਮਤ ਜਿਹੜੀ ਹੈ ਇਹਦੇ ਵਿੱਚ ਹੀ ਰਤਨ ਜਵਾਹਰ ਮਾਣਕ ਮੋਤੀ, ਇਹ ਮਤ ਇੰਨੀ ਕੀਮਤੀ ਹੋ ਗਈ, ਇਹ ਅੰਦਰ ਹੀ ਉਹ ਵਪਾਰ ਹੋਣਾ ਹੈ। ਪਰ ਇਹਦਾ ਤਰੀਕਾ ਕੀ ਹੈ? ਵੀ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਲਿਆਉਣਾ ਪੈਣਾ ਹੈ, ਉਹਨੂੰ ਅਮਲ ਵਿੱਚ ਲਿਆਉਣਾ ਪੈਣਾ। ਸਤਿਗੁਰ ਨੇ ਆਖਿਆ ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਅਸੀਂ ਗੁਰੂ ਦੀ ਸਿੱਖਿਆ ਨੂੰ ਜੀਵਨ ਦਾ ਆਸਰਾ ਬਣਾਵਾਂਗੇ ਤੇ ਸਭ ਕੁਝ ਮਨੁੱਖ ਨੂੰ ਉਹਦੇ ਅੰਦਰੋਂ ਹੀ ਪ੍ਰਾਪਤ ਹੋ ਜਾਂਦਾ ਹੈ। ਗੁਰੂ ਅਮਰਦਾਸ ਮਹਾਰਾਜ ਨੇ ਅੱਜ ਬਖਸ਼ਿਸ਼ ਕਰਦਿਆਂ ਇਹ ਸ਼ੰਤ ਦੇ ਸਿਰਲੇਖ ਹੇਠ ਜਿਹੜਾ ਵਾਕ ਰੱਖਿਆ, ਗੁਰਦੇਵ ਨੇ ਬਖਸ਼ਿਸ਼ ਕੀਤੀ, ਰਤਨ ਪਦਾਰਥ ਵਣਜੀਐ ਸਤਿਗੁਰ ਦੀਆ ਬੁਝਾਈ ਰਾਮ। ਮਹਾਰਾਜ ਨੇ ਆਖਿਆ ਵੀ ਇਹ ਭਾਈ ਜਿਹਨੂੰ ਗੁਰੂ ਨੇ ਸਮਝ ਦੇ ਦਿੱਤੀ ਨਾ, ਬੁਝਾਈ ਦਾ ਅਰਥ ਹੈ ਬੂਝ ਸਮਝ। ਜਿਵੇਂ ਜਪਜੀ ਸਾਹਿਬ ਵਿੱਚ ਹੀ ਆਪਾਂ ਪੜ੍ਹਦੇ ਹਾਂ ਗੁਰਾ ਇੱਕ ਦੇ ਬੁਝਾਈ, ਇੱਕ ਬੁਝਾਈ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਬੁਝਾ ਦੇਣਾ, ਜਿਵੇਂ ਬੰਦਾ ਦੀਵੇ ਨੂੰ ਫੂਕ ਮਾਰ ਕੇ ਬੁਝਾ ਦਿੰਦਾ ਹੈ। ਤੇ ਇੱਕ ਬੁਝਾਈ ਦਾ ਅਰਥ ਹੈ ਸਮਝ। ਤੇ ਮਹਾਰਾਜ ਨੇ ਆਖਿਆ ਗੁਰਾ ਇੱਕ ਦੇ ਬੁਝਾਈ, ਮੈਨੂੰ ਇੱਕ ਸਮਝ ਦੇ, ਇੱਕ ਸੂਝ ਦੇ, ਇੱਕ ਸਬਕ ਦੇ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਸਾਰੇ ਜੀਵਾਂ ਦਾ ਇੱਕੋ ਹੀ ਦਾਤਾ ਹੈ, ਉਹ ਕਦੀ ਮੈਨੂੰ ਵਿਸਰ ਨਾ ਜਾਵੇ। ਇਹ ਸਮਝ ਜਿਹੜੀ ਹੈ ਇਹਨੂੰ ਪੱਕਿਆਂ ਕਰਦੇ ਮੇਰੇ ਜੀਵਨ ਵਿੱਚ। ਤਾਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਿਨ੍ਹਾਂ ਨੂੰ ਗੁਰੂ ਨੇ ਆਤਮਕ ਜੀਵਨ ਦੀ ਸੂਝ ਬਖਸ਼ ਦਿੱਤੀ ਨਾ, ਉਹਨਾਂ ਨੇ ਆਪਣੇ ਅੰਦਰ ਦੇ ਸ਼ਹਿਰ ਦੇ ਵਿੱਚ ਉਹ ਜਿਹੜਾ ਪਰਮਾਤਮਾ ਸਦੀਵ ਰਹਿਣ ਵਾਲਾ ਹੈ ਉਹਦੀ ਸਿਫਤ ਸਲਾਹ ਕੀਤੀ ਤੇ ਰਤਨਾਂ ਦਾ ਵਪਾਰ ਕੀਤਾ। ਜਿਵੇਂ ਕੋਈ ਬੰਦਾ ਬਹੁਤ ਕੀਮਤੀ ਵਪਾਰ ਕਰਦਾ ਹੋਵੇ ਦੁਨੀਆਂ ਵਿੱਚ ਨਾ, ਸੰਸਾਰਿਕ ਧਨ ਕਮਾਉਣ ਲਈ ਜਿਸ ਕੰਮ ਤੋਂ ਸਾਨੂੰ ਇਨਕਮ ਵੱਧ ਹੋਵੇ ਬੰਦਾ ਉਸ ਕੰਮ ਨੂੰ ਬਹੁਤ ਉੱਤਮ ਸਮਝਦਾ ਹੈ। ਹਾਂ, ਜਿੱਦਾਂ ਜਿੱਦਾਂ ਬੰਦਾ ਮਿਹਨਤ ਕਰਦਾ ਜਾਂਦਾ ਹੈ, ਦੋ ਤਰ੍ਹਾਂ ਦੀ ਮਿਹਨਤ ਹੈ, ਇੱਕ ਸਰੀਰਕ ਮਿਹਨਤ ਹੈ, ਉਹਦੇ ਵੀ ਮਾਇਆ ਮਿਲਦੀ ਹੈ, ਉਹਦੇ ਵੀ ਪੈਸੇ ਮਿਲਦੇ ਨੇ। ਪਰ ਸਰੀਰਕ ਮਿਹਨਤ ਦੇ ਵਿੱਚ ਸੰਘਰਸ਼ ਬਹੁਤ ਕਰਨਾ ਪੈਂਦਾ, ਲਿਬੜ ਜਾਣ ਦਾ ਡਰ ਰਹਿੰਦਾ। ਪਰ ਇੱਕ ਹੁੰਦੀ ਹੈ ਮਾਨਸਿਕ ਮਿਹਨਤ, ਸੁਰਤ ਕਰਕੇ ਮਿਹਨਤ ਕਰਨੀ, ਉਹਦੇ ਵਿੱਚ ਉਹਨੂੰ ਆਪਾਂ ਆਮ ਇੱਕ ਟਰਮ ਵਰਤਦੇ ਹਾਂ ਜੀ ਬੰਦੇ ਦੀ ਵਾਈਟ ਕਾਲਰ ਜੋਬ ਹੈ। ਕੋਈ ਕੰਪਿਊਟਰ ਤੇ ਬੈਠਾ ਹੈ ਤੇ ਇੱਕ ਬੰਦਾ ਜਿਹੜਾ ਉਹ ਕੋਲੇ ਦੀ ਖਦਾਨ ਵਿੱਚ ਕੰਮ ਕਰ ਰਿਹਾ, ਦੋਵਾਂ ਵਿੱਚ ਫਰਕ ਹੈ ਨਾ। ਇੱਕ ਸਵੇਰੇ ਉੱਠਦਾ ਹੈ, ਉਹਨੇ ਆਪਣੇ ਘਰ ਦੇ ਵਿੱਚ ਹੀ ਕੰਪਿਊਟਰ ਖੋਲਿਆ ਤੇ ਸਾਰਾ ਕੁਝ ਪ੍ਰਬੰਧ ਲੱਗ ਗਿਆ ਹੈ ਤੇ ਉਹਨੇ ਕੰਪਿਊਟਰ ਦੇ ਉੱਤੇ, ਕੋਈ ਆਈ ਟੀ ਵਿੱਚ ਜੋਬ ਕਰਦਾ ਹੈ, ਕੋਈ ਹੋਰ ਸੋਫਟਵੇਅਰ ਬਣਾਉਂਦਾ ਹੈ, ਕਈ ਤਰ੍ਹਾਂ ਦੇ ਕੰਮ ਕਰਦਾ ਹੈ, ਉਹਦੇ ਲਈ ਬੜੀ ਆਸਾਨੀ ਗੱਲ ਹੈ। ਪਰ ਉਹਨੂੰ ਮਿਹਨਤ ਬੜੀ ਕਰਨੀ ਪਈ, ਪਹਿਲਾਂ ਇੱਕ ਹੋਰ ਮਿਹਨਤ ਕਰਨੀ ਪਈ, ਫਿਰ ਉਹ ਆਰਾਮ ਨਾਲ ਬੈਠਾ ਹੈ ਆਪਣੀ ਮਰਜ਼ੀ ਦੇ ਨਾਲ। ਹੁਣ ਕਈ ਵਾਰ ਤੇ ਫਿਰ ਬੰਦਾ ਜਦੋਂ ਇੰਨਾ ਮਾਹਿਰ ਹੁੰਦਾ ਹੈ ਆਪਣੀ ਮਰਜ਼ੀ ਦੇ ਨਾਲ, ਉਹ ਜਦੋਂ ਮਰਜ਼ੀ ਆਪਣਾ ਕੰਮ ਕਰਦਾ ਹੈ। ਸੋ ਜਿਹੜੀ ਆਫਿਸ ਦੀ ਜੋਬ ਹੁੰਦੀ ਹੈ ਉਹਨੂੰ ਆਪਾਂ ਆਮ ਇੱਕ ਸ਼ਬਦ ਵਰਤਦੇ ਹਾਂ ਦੀ ਵਾਈਟ ਕਾਲਰ ਜੋਬ ਹੈ, ਕਿਉਂਕਿ ਉੱਥੇ ਲਿਬੜਨਾ ਨਹੀਂ ਹੈ। ਪਰ ਇੱਕ ਜੋਬ ਹੈ ਜਿੱਥੇ ਬੰਦੇ ਨੂੰ ਪੂਰਾ ਸਰੀਰਕ ਬਲ ਤਾਕਤ ਵਰਤਣੀ ਪੈਂਦੀ ਹੈ, ਦਿਮਾਗ ਤੇ ਉੱਥੇ ਵੀ ਚਾਹੀਦਾ ਹੈ, ਪਰ ਸਰੀਰਕ ਤਾਕਤ ਉੱਥੇ ਲਾਉਣੀ ਪੈਂਦੀ ਹੈ। ਸਵੇਰੇ ਉੱਠਿਆ, ਕੋਈ ਗਾਰਬੇਜ ਦਾ ਟਰੱਕ ਚਲਾ ਰਿਹਾ, ਉਹਨੇ ਵਿਚਾਰੇ ਨੇ ਗਾਰਬੇਜ ਚੁੱਕਿਆ ਲੋਕਾਂ ਦੇ ਘਰਾਂ ਵਿੱਚੋਂ। ਚਲੋ ਇਹ ਵੀ ਕੁਦਰਤ ਦੀ ਖੇਡ ਹੈ, ਹਰ ਬੰਦਾ ਇੱਕੋ ਹੀ ਕੰਮ ਕਰਨ ਲੱਗ ਪਵੇ ਤੇ ਸੰਸਾਰ ਦਾ ਤਾਮ ਝਾਮ ਜਿਹੜਾ ਉਹ ਚੱਲ ਨਹੀਂ ਸਕਦਾ। ਅਸੀਂ ਨਾ ਕਈ ਵਾਰਾਂ ਇਹਨਾਂ ਚੀਜ਼ਾਂ ਦੇ ਨਾਲ ਜਦੋਂ ਇੱਕ ਦੂਜੇ ਨੂੰ ਕੰਪੇਅਰ ਕਰਦੇ ਹਾਂ ਨਾ, ਇਹ ਬੜੀ ਬੁਰੀ ਜਿਹੀ ਗੱਲ ਹੁੰਦੀ ਹੈ। ਆਪਾਂ ਕਿਸੇ ਨੂੰ ਕਹਿੰਦੇ ਹਾਂ ਸਾਡੀਆਂ ਆਦਤਾਂ, ਸਾਡਾ ਸੁਭਾਅ ਕਈ ਨਾ ਬਦਲਦਾ ਨਹੀਂ। ਹਰ ਬੰਦਾ ਚਾਹੁੰਦਾ ਹੈ ਵੀ ਮੇਰਾ ਜਿਹੜਾ ਬੱਚਾ ਹੋਵੇ ਉਹਨੂੰ ਇੱਕ ਚੰਗੀ ਜੋਬ ਮਿਲੇ, ਤੇ ਚੰਗੀ ਜੋਬ ਦਾ ਆਪਣਾ ਕ੍ਰਾਈਟੇਰੀਆ ਹੈ
ਹੁਣ ਨਾ ਤੇ ਸਾਰੇ ਬੱਚਿਆਂ ਨੂੰ ਇੱਕੋ ਜਿਹੀ ਜੌਬ ਮਿਲ ਸਕਦੀ ਹੈ, ਤੇ ਜੇ ਸਾਰਿਆਂ ਨੂੰ ਜੌਬ ਇੱਕੋ ਜਿਹੀ ਮਿਲ ਗਈ, ਵੀ ਜੇ ਕੋਈ ਇਹ ਆਖੇ ਵੀ ਮੈਨੂੰ ਤੇ ਵਾਈਟ ਕਾਲਰ ਜੌਬ ਹੀ ਚਾਹੀਦੀ ਹੈ, ਹਾਂ ਠੀਕ ਹੈ, ਇਹ ਕੁਦਰਤ ਦੀ ਖੇਡ ਹੀ ਐਸੀ ਹੈ, ਕੁਦਰਤ ਨੇ ਇੱਕ ਬੈਲੈਂਸ ਰੱਖਣ ਲਈ ਚੀਜ਼ ਹੀ ਐਸੀ ਤਿਆਰ ਕੀਤੀ ਹੈ। ਹੁਣ ਜੇ ਸਾਰਿਆਂ ਦੀ ਜੌਬ ਵਾਈਟ ਕਾਲਰ ਵਾਲੀ ਹੋ ਗਈ ਤੇ ਜਿਹੜਾ ਤੁਹਾਡੇ ਘਰ ਦੇ ਅੱਗੇ ਸਾਹਮਣੇ ਆਣ ਕੇ ਤੁਹਾਡੀ ਗੰਦਗੀ ਨੂੰ ਚੁੱਕ ਕੇ ਖੜਦਾ ਹੈ, ਤੇ ਫਿਰ ਉਹ ਤੇ ਕੰਮ ਖਤਮ ਹੋ ਗਿਆ ਨਾ। ਸੋ ਕੁਦਰਤ ਨੇ ਇੱਕ ਬੈਲੈਂਸ ਬਣਾਇਆ ਹੈ, ਮੇਰੇ ਤੁਹਾਡੇ ਆਪਣੇ ਕਿਸੇ ਦੇ ਹੱਥ ਵੱਸ ਨਹੀਂ ਹੈ, ਤੇ ਨਾ ਹੀ ਕੰਮਾਂ ਨੂੰ ਕਦੀ ਇਸ ਤਰੀਕੇ ਨਾਲ ਬੰਦੇ ਨੂੰ ਸੋਚਣਾ ਚਾਹੀਦਾ ਹੈ। ਇਹਨਾਂ ਮੁਲਕਾਂ ਵਿੱਚ ਤੇ ਖਾਸ ਕਰਕੇ ਜਿਹੜਾ ਚਲੋ ਇਹਨਾਂ ਚੀਜ਼ਾਂ ਦਾ ਅਸਰ ਘੱਟ ਹੈ, ਇੱਥੇ ਤੇ ਆਪਾਂ ਸਾਰੇ ਕੰਮ ਹੀ ਕਰਦੇ ਹਾਂ। ਵੀ ਮੈਂ ਤੇ ਇਹ ਗੱਲ ਕਹਿਣਾ ਹੁੰਦਾ ਵੀ ਜਿਵੇਂ ਆਪਾਂ ਉੱਥੇ ਹੁੰਦਾ ਹੈ ਵੀ ਕੋਈ ਜਾਤਾਂ ਪਾਤਾਂ ਵਿੱਚ ਫਸਿਆ ਹੈ, ਇੱਥੇ ਜਿਹੜੇ ਕਿਸਾਨਾਂ ਦੇ ਪੁੱਤ ਨੇ ਉਹ ਤਰਖਾਣਾ ਵਾਲਾ ਕੰਮ ਕਰ ਰਹੇ ਨੇ, ਜਿਹੜੇ ਤਰਖਾਣਾ ਦੇ ਪੁੱਤਰ ਸਨ ਉਹ ਕਿਸਾਨਾਂ ਵਾਲਾ ਕੰਮ ਕਰ ਰਹੇ ਨੇ, ਹੁਣ ਕੋਈ ਜੱਦੀ ਪੁਸ਼ਤੀ ਜਿਨ੍ਹਾਂ ਦੇ ਪੀੜ੍ਹੀ ਦਰ ਪੀੜ੍ਹੀ ਤਰਖਾਣੀ ਦਾ ਕੰਮ ਰਿਹਾ ਹੈ, ਉਹਨਾਂ ਨੇ ਕੰਮ ਸਾਂਭ ਲਏ, ਉਹਨਾਂ ਦੇ ਫਾਰਮ ਨੇ, ਤੇ ਜਿਹੜੇ ਖੇਤੀਬਾੜੀ ਕਰਦੇ ਆਏ ਸੀ ਉਹ ਕੋਈ ਮਕੈਨਿਕ ਬਣ ਗਿਆ, ਕੋਈ ਕੁਝ ਬਣ ਗਿਆ, ਕੋਈ ਕੁਝ ਬਣ ਗਿਆ, ਫਰਕ ਪੈ ਗਿਆ ਨਾ। ਇਸੇ ਤਰੀਕੇ ਨਾਲ ਕੋਈ ਆਇਆ, ਉਹ ਮੈਂ ਖਿਮਾ ਚਾਹੁੰਦਾ, ਚਲੋ ਕੋਈ ਬੁਰੀ ਗੱਲ ਤੇ ਨਹੀਂ ਹੈ ਵੈਸੇ ਇਹਦੇ ਵਿੱਚ, ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਪਿੱਛੇ ਇੰਡੀਆ ਪੜ੍ਹਾਉਂਦੇ ਆਏ ਉਹ ਵੀ ਇੱਥੇ ਆਣ ਕੇ ਬੇਰੀਆਂ ਤੋੜਦੇ ਨੇ, ਜਿਨ੍ਹਾਂ ਨੇ ਕੋਈ ਵੱਡੀਆਂ ਜੌਬਾਂ ਕੀਤੀਆਂ, ਮਤਲਬ ਜਿਹੜੇ ਈਵਨ ਇੱਥੋਂ ਤੱਕ ਵੀ ਸਾਨੂੰ ਮਿਲਦੀ ਹੈ ਖਬਰ ਜਾਂ ਸੁਣਨ ਨੂੰ ਮਿਲ ਜਾਂਦਾ ਹੈ ਆਲੇ ਦੁਆਲੇ ਵਿੱਚੋਂ ਵੀ ਬੰਦਾ ਪੰਜਾਬ ਦੇ ਵਿੱਚ DSP ਰਿਟਾਇਰ ਹੋਇਆ ਤੇ ਇੱਥੇ ਆਣ ਕੇ ਉਹ ਬੇਰੀ ਤੋੜ ਰਿਹਾ। ਚਲੋ ਕੰਮ ਤੇ ਕੋਈ ਵੀ ਹੈ, ਮਾੜਾ ਨਹੀਂ ਹੈਗਾ ਆਪਾਂ, ਪਰ ਤੁਸੀਂ ਵੇਖੋ ਇੱਕ ਪਾਸੇ ਬੰਦੇ ਦੇ ਅੰਦਰ ਕਿੰਨੀ ਫੂਕ ਜੀ ਰਹਿੰਦੀ ਹੈ ਕਿਸੇ ਕੰਮ ਇੱਕ ਨੂੰ ਲੈ ਕੇ ਵੀ ਮੈਂ ਤੇ ਬੜੀ ਵੱਡੀ ਚੀਜ਼ ਹੋ ਗਿਆ, ਬੜਾ ਵੱਡਾ ਬਣ ਗਿਆ, ਹੁਣ ਇੱਥੇ ਨੋਰਮਲ ਗੱਲ ਹੈ। ਸੋ ਇਹ ਜਿਹੜਾ ਹੈ ਇਹ ਫਾਸਲਾ ਇਹਨਾਂ ਮੁਲਕਾਂ ਵਿੱਚ ਘਟਿਆ। ਸੋ ਇਹ ਰੱਬ ਨੇ ਸਾਰਿਆਂ ਦੀਆਂ ਇੱਦਾਂ ਕਹਿ ਲਓ ਵੀ ਇਹ ਡਿਊਟੀਆਂ ਜਿਹੀਆਂ ਲਾਈਆਂ ਹੋਈਆਂ ਨੇ ਵਾਹਿਗੁਰੂ ਨੇ, ਕੋਈ ਕੋਈ ਕੰਮ ਕਰਦਾ ਹੈ, ਕੋਈ ਕੋਈ ਕੰਮ ਕਰਦਾ, ਤਾਂ ਹੀ ਸਮਾਜ ਦਾ ਜਿਹੜਾ ਬੈਲੈਂਸ ਹੈ ਉਹ ਬਣਿਆ ਵੀ ਹੋਇਆ। ਖੈਰ, ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਇੱਕ ਤੇ ਉਹ ਹੁੰਦੇ ਨੇ ਜਿਹੜੇ ਰਤਨ ਪਦਾਰਥ ਵਣਜਦੇ ਨੇ, ਤੇ ਮੈਂ ਜਿੱਥੋਂ ਗੱਲ ਪ੍ਰਾਰੰਭ ਕੀਤੀ ਸੀ ਵੀ ਇੱਕ ਹੁੰਦਾ ਹੈ ਸਰੀਰਕ ਜ਼ੋਰ ਲੱਗਣਾ ਤੁਹਾਡਾ, ਉੱਥੇ ਮਿਹਨਤ ਜ਼ਿਆਦਾ ਲੱਗਦੀ ਹੈ, ਸਰੀਰ ਦੀ ਮਿਹਨਤ ਜ਼ਿਆਦਾ ਲੱਗਦੀ ਹੈ, ਪਰ ਜਿਹੜੇ ਆਹ ਰਤਨ ਪਦਾਰਥ ਨੇ ਇੱਥੇ ਸਰੀਰਕ ਮਿਹਨਤ ਨਹੀਂ ਲੱਗਦੀ, ਇੱਥੇ ਸਾਨੂੰ ਗੁਰੂ ਨੇ ਬਖਸ਼ ਸਾਡੇ ਉੱਤੇ ਕੀਤੀ ਹੈ ਵੀ ਤੁਸੀਂ ਜੇ ਇਸ ਰਤਨ ਪਦਾਰਥ ਨੂੰ ਵਣਜਣਾ ਹੈ ਤੇ ਕੇਵਲ ਗੁਰੂ ਦੀ ਸਿੱਖਿਆ ਨੂੰ ਹੀ ਅਮਲ ਵਿੱਚ ਲੈ ਕੇ ਆਉਣਾ ਹੈ, ਤੁਹਾਨੂੰ ਸਰੀਰਕ ਤੌਰ ਉੱਤੇ ਧਰਮ ਦੇ ਨਾਂ ਤੇ ਕੋਈ ਬਹੁਤੀ ਭੱਜ ਦੌੜ ਕਰਨ ਦੀ ਲੋੜ ਨਹੀਂ ਹੈਗੀ। ਜੇ ਬੰਦਾ ਇਹ ਆਖੇ ਨਾ ਵੀ ਜਿਵੇਂ ਜੋਗੀ ਕਰਦੇ ਫਿਰਦੇ ਸੀ, ਕੋਈ ਆਸਨ ਲਾ ਕੇ ਬੈਠਾ, ਕੋਈ ਸਮਾਧੀਆਂ ਲਾ ਕੇ ਬੈਠਾ, ਕੋਈ ਪੁੱਠਾ ਲਟਕ ਰਿਹਾ, ਕਿੰਨੀ ਮਿਹਨਤ ਉਹ ਕਰਦੇ ਨੇ, ਕੋਈ ਲਗਾਤਾਰ ਜਿਹੜਾ ਹੈ ਉਹ ਪਾਠ ਪੜ੍ਹੀ ਜਾ ਰਿਹਾ, ਕੋਈ ਜਿਹੜਾ ਹੈ ਜੋਗੀਆਂ ਵਾਲੇ ਕਰਮ ਕਰ ਰਿਹਾ, ਕਿੰਨੀ ਸਰੀਰਕ ਫਿਜ਼ੀਕਲ ਮਿਹਨਤ, ਕੋਈ ਲੰਮੇ ਪੈ ਪੈ ਕੇ ਮੰਦਰਾਂ ਤੇ ਮਸੀਤਾਂ ਵੱਲ ਨੂੰ ਭੱਜ ਰਿਹਾ, ਕੋਈ ਅਰਕਾਂ ਦੇ ਭਾਰ ਤੁਰ ਰਿਹਾ, ਕੋਈ ਗੋਡਿਆਂ ਦੇ ਭਾਰ ਤੁਰ ਰਿਹਾ, ਕੋਈ ਕਿਸੇ ਪਟੇ ਕੱਪੜੇ ਪਾ ਕੇ ਆਪਣੇ ਆਪ ਦੇ ਵਿੱਚ ਗਲੀਚ ਰਹਿ ਕੇ ਆਖ ਰਿਹਾ ਵੀ ਮੈਂ ਧਰਮੀ ਬਣ ਗਿਆ, ਬਾਬੇ ਨੇ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਮੁਕਤ ਕਰ ਦਿੱਤਾ, ਤੇ ਮਹਾਰਾਜ ਨੇ ਕੇਵਲ ਇੱਕ ਗੱਲ ਆਖੀ ਵੀ ਤੁਸੀਂ ਗੁਰੂ ਦੀ ਸਿੱਖਿਆ ਹੀ ਆਪਣੀ ਸੁਰਤ ਵਿੱਚ ਧਾਰਨ ਕਰਨੀ ਹੈ, ਤੁਹਾਨੂੰ ਸਾਰੇ ਖਜ਼ਾਨੇ ਤੁਹਾਡੇ ਅੰਦਰੋਂ ਹੀ ਲੱਭ ਜਾਣੇ ਨੇ, ਇਸ ਕਰਕੇ ਤੁਹਾਨੂੰ ਕਿਸੇ ਸਰੀਰਕ ਮੁਸ਼ਕਤ ਦੀ ਲੋੜ ਨਹੀਂ ਹੈਗੀ, ਸਰੀਰ ਦੀ ਕੋਈ ਕਠਿਨ ਘਾਲਣਾ ਦੀ ਲੋੜ ਤੁਹਾਨੂੰ ਨਹੀਂ ਹੈਗੀ। ਹਾਂ, ਇੱਕ ਮੁਸ਼ਕਤ ਹੈ ਜਿਹੜੀ ਕਰਨੀ ਵੀ ਚਾਹੀਦੀ ਹੈ, ਉਹ ਕੀ ਹੈ? ਉਹ ਹੈ ਵੀ ਸਾਧ ਸੰਗਤ ਵਿੱਚ ਬਹਿਣਾ, ਬਾਣੀ ਦੇ ਨਾਲ, ਕੀਰਤਨ ਦੇ ਨਾਲ, ਕੋਈ ਕਥਾ ਵਿਚਾਰਾਂ ਦੇ ਨਾਲ, ਕੋਈ ਢਾਡੀ ਵਾਰਾਂ ਇਤਿਹਾਸ ਦੇ ਨਾਲ ਜੁੜਨਾ, ਇੰਨੀ ਕੁ ਮੁਸ਼ਕਤ ਤੇ ਸਾਨੂੰ ਸਾਡੇ ਗੁਰੂ ਨੇ ਦਿੱਤੀ ਹੈ, ਪਰ ਇਸ ਤੋਂ ਇਲਾਵਾ ਬਾਕੀਆਂ ਵਾਂਗੂ ਜਿਵੇਂ ਕੋਈ ਠੰਡੇ ਪਾਣੀਆਂ 'ਚ ਖਲੋਤਾ, ਕੋਈ ਤੱਤੇ ਪਾਣੀਆਂ 'ਚ ਖਲੋਤਾ, ਕੋਈ ਨੰਗੇ ਪੈਰੀਂ ਚੱਲ ਰਿਹਾ, ਕੋਈ ਕੁਝ ਕਰ ਰਿਹਾ, ਕੋਈ ਕੁਝ ਕਰ ਰਿਹਾ, ਗੁਰੂ ਸਾਹਿਬ ਨੇ ਸਾਨੂੰ ਇਸ ਮਾਰਗ ਤੋਂ ਕੱਢ ਲਿਆ, ਤੇ ਸਾਨੂੰ ਕਾਹਦੇ ਉਹਨਾਂ ਨੇ ਬਣਾਇਆ, ਮਤਲਬ ਸਾਨੂੰ ਬਿਜ਼ਨਸ ਕਿਹੜਾ ਦਿੱਤਾ? ਸਾਨੂੰ ਬਿਜ਼ਨਸ ਦਿੱਤਾ ਜਿਵੇਂ ਸੁਨਿਆਰ ਦੇ ਕੋਲ ਹੁੰਦਾ, ਆਰਾਮ ਨਾਲ ਬੈਠਾ ਹੈ, ਕੋਈ ਫਿਕਰ ਨਹੀਂ, ਜਿਵੇਂ ਉਹ ਬਿਜ਼ਨਸ ਜਿਹੜਾ ਹੈ ਜਿਹੜਾ ਹੀਰਿਆਂ ਵਾਲੇ ਦੇ ਕੋਲ ਹੁੰਦਾ, ਉਹਦਾ ਇੱਕ ਹੀਰਾ ਵਿਕ ਗਿਆ ਨਾ, ਛੋਟਾ ਜਿਹਾ ਉਹਦਾ ਇੱਕ ਡਾਇਮੰਡ ਵਿਕ ਗਿਆ ਤੇ ਉਹਦੀਆਂ ਕੁੱਲਾਂ ਦੀਆਂ ਕੁੱਲਾਂ ਤਰ ਜਾਣੀਆਂ, ਸਾਨੂੰ ਸਿਰਫ ਇੰਨੀ ਖੇਡ ਦਿੱਤੀ। ਤੇ ਜਿਹੜੇ ਲੋਕ ਸਰੀਰਕ ਤੌਰ ਉੱਤੇ ਬੜੇ ਭੱਜੇ ਫਿਰਦੇ ਸੀ ਵੀ ਇੱਦਾਂ ਧਰਮ ਪਾਵਾਂਗੇ, ਇੱਦਾਂ ਧਰਮ ਪਾਵਾਂਗੇ, ਮਹਾਰਾਜ ਨੇ ਆਖਿਆ ਨਹੀਂ, ਇਹ ਉਹ ਕਬਾੜੀਏ ਨੇ। ਹੁਣ ਵੈਸੇ ਕਬਾੜੀਆ ਮਾੜਾ ਨਹੀਂ ਹੁੰਦਾ, ਪਰ ਮੈਂ ਇੱਕ ਉਦਾਹਰਣ ਦੇ ਰਿਹਾ, ਕਬਾੜੀਏ ਵਿਚਾਰੇ ਦਾ ਕੰਮ ਕੀ ਹੁੰਦਾ ਵੀ ਉਹ ਸਾਰੀ ਦਿਹਾੜੀ ਪਿੰਡ ਦੇ ਵਿੱਚ ਫੇਰੀ ਕੱਢਦਾ, ਕਿਤੇ ਉਹ ਲੋਹਾ ਇਕੱਠਾ ਕਰਦਾ, ਕਿਤੇ ਉਹ ਜਿਹੜਾ ਹੈ ਉਹ ਲੋਕਾਂ ਦੇ ਘਰੋਂ ਰੱਦੀ ਇਕੱਠੀ ਕਰਦਾ,
ਫਿਰ ਤਕਾਲਾ ਨੂੰ ਜਾ ਕੇ ਤੇ ਮੰਡੀ ਦੇ ਵਿੱਚ ਜਾ ਕੇ ਵੇਚ ਕੇ ਆਉਂਦਾ ਤੇ ਫਿਰ ਉਹਨੂੰ ਥੋੜੇ ਜਿਹੇ ਪੈਸੇ ਮਿਲਦੇ ਨੇ। ਕਿੰਨਾ ਉਹਨੂੰ ਪਸੀਨਾ ਆਉਂਦਾ ਦਿਹਾੜੀ ਦੇ ਵਿੱਚ, ਕਿੰਨੇ ਉਹਦੇ ਕੱਪੜੇ ਮਲੀਨ ਹੁੰਦੇ ਨੇ, ਸ਼ਾਮਾਂ ਨੂੰ ਉਹਨੂੰ ਥੋੜਾ ਜਿਹਾ ਫਲ ਮਿਲਦਾ ਉਹਦਾ, ਸਾਰੇ ਦਿਨ ਦੇ ਗੇੜੇ ਦਾ ਫਲ ਥੋੜਾ ਜਿਹਾ ਮਿਲਿਆ। ਤੇ ਮਹਾਰਾਜ ਨੇ ਤੇ ਤੁਹਾਨੂੰ ਆਖਿਆ ਵੀ ਭਾਈ ਤੁਹਾਨੂੰ ਮੈਂ ਬਣਾਇਆ ਹੀਰਿਆਂ ਦੇ ਵਪਾਰੀ, ਆ ਗੁਰੂ ਦੇ ਸ਼ਬਦ ਹੀਰਾ ਏ, ਤੁਸੀਂ ਇਹਨੂੰ ਪੱਲੇ ਬੰਨਣਾ ਏ ਤੇ ਤੁਹਾਨੂੰ ਇਹਦਾ ਫਲ ਬਹੁਤ ਜ਼ਿਆਦਾ ਮਿਲੇਗਾ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ। ਮਹਾਰਾਜ ਨੇ ਆਖਿਆ ਗੁਰੂ ਦਾ ਸ਼ਬਦ ਹੀ ਰਤਨ ਹੋ ਗਿਆ, ਹੀਰਾ ਹੋ ਗਿਆ। ਇਸ ਕਰਕੇ ਕਿਸੇ ਸਰੀਰਕ ਮੁਸ਼ਕਤ ਵਿੱਚ ਉਦਾਂ ਪੈਣ ਦੀ ਲੋੜ ਨਹੀਂ ਹੈਗੀ ਵੀ ਇੱਦਾਂ ਧਰਮ ਕਮਾਇਆ ਜਾਂਦਾ, ਕੋਈ ਆਖੇ ਜੀ ਮੈਂ ਨੰਗੇ ਪੈਰੀਂ ਚੱਲਾਂਗਾ, ਨਹੀਂ। ਕੋਈ ਆਖੇ ਜੀ, ਕਿਉਂਕਿ ਸਾਨੂੰ ਨਾ ਕਈ ਵਾਰ ਆਪਣੇ ਆਪ ਦੇ ਵਿੱਚ ਇੱਕ ਹੀਣ ਭਾਵਨਾ ਇਹ ਵੀ ਆਉਂਦੀ, ਇਨਫੇਰੀਟੀ ਕੰਪਲੈਕਸ ਆਉਂਦਾ ਆਪਾਂ ਨੂੰ ਵੀ ਫਲਾਨਾ ਬੰਦਾ ਤੇ ਬੜਾ ਧਰਮੀ ਹੈ, ਉਹ ਤੇ ਵੇਖੋ ਇੱਦਾਂ ਹੀ ਕਰਦਾ ਰਹਿੰਦਾ। ਨਹੀਂ, ਸਾਨੂੰ ਆਪਣੇ ਆਪ ਨੂੰ ਕੋਈ ਨੀਵਾਂ ਸਮਝਣ ਦੀ ਲੋੜ ਨਹੀਂ। ਜੇ ਤੁਸੀਂ ਗੁਰੂ ਦੀ ਵਿਚਾਰ, ਗੁਰੂ ਦੀ ਜਿਹੜੀ ਆਈਡੋਲੋਜੀ ਹੈ, ਕਿਰਤ ਕਰਦੇ ਹੋ, ਨਾਮ ਜਪਦੇ ਹੋ, ਵੰਡ ਕੇ ਛਕਦੇ ਹੋ, ਕਿਸੇ ਦਾ ਬੁਰਾ ਨਹੀਂ ਚਿਤਵਦੇ, ਤੇ ਦੈਨ ਤੁਸੀਂ ਧਰਮੀ ਹੋ। ਇਹੋ ਹੀ ਸਾਨੂੰ ਸਤਿਗੁਰ ਨੇ ਦੱਸਿਆ। ਸੋ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਰਤਨ ਪਦਾਰਥ ਵਣਜੀਐ। ਕਾਹਦਾ ਵਪਾਰ ਬਣਾਇਆ ਤੁਹਾਨੂੰ, ਕਾਹਦਾ ਵਪਾਰੀ? ਰਤਨਾਂ ਦਾ, ਇਸ ਪਦਾਰਥ ਦਾ। ਇੱਕ ਮਹਾਰਾਜ ਦੀ ਬਾਣੀ ਵਿੱਚ ਵਾਕ ਆਉਂਦਾ, ਉੱਥੇ ਗੁਰਦੇਵ ਕਹਿੰਦੇ ਨੇ ਇੱਕ ਰਤਨ ਪਦਾਰਥ ਵਣਜ ਦੇ। ਇੱਕ ਕੀਮਤੀ ਰਤਨਾਂ ਦੇ ਵਪਾਰੀ ਨੇ, ਰਤਨ ਮਤਲਬ ਗੁਣ, ਵਰਚਿਓ, ਇੱਕ ਇਹਦੇ ਵਪਾਰੀ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਗੁਣ ਹੀ ਧਾਰਨ ਕਰਨੇ ਨੇ, ਗੁਣ ਹੀ ਗੁਣ। ਮਹਾਰਾਜ ਕਹਿੰਦੇ ਨੇ ਪੈਰ ਪਟੰਬਰ, ਵੀ ਜਿਵੇਂ ਕਿਸੇ ਨੇ ਸੁੰਦਰ ਵਸਤਰ ਪਹਿਨੇ ਹੋਣ, ਉਹਨਾਂ ਨੇ ਗੁਣਾਂ ਦਾ ਕੱਪੜਾ ਪਾਉਣਾ ਹੈ ਆਪਣੇ ਤਨ ਉੱਤੇ। ਕਰ ਅਡੰਬਰ ਆਪਣਾ ਪਿੰਡ ਮੱਲੀਏ, ਉਹਨਾਂ ਨੇ ਗੁਣਾਂ ਵਾਲਾ ਵੇਸ਼ ਭੂਸ਼ਾ ਧਾਰਨ ਕਰਨੀ ਹੈ, ਇਹ ਸਭ। ਹੋਰ ਉਹਨਾਂ ਨੇ ਕੋਈ ਖਾਸ ਕਿਸਮ ਦੇ ਕੱਪੜੇ ਲਿਬਾਸ ਨਹੀਂ ਪਾਉਣੇ। ਸਤਿਗੁਰ ਨੇ ਕਿਹਾ ਇੱਕ ਰਤਨ ਪਦਾਰਥ ਵਣਜ ਦੇ। ਇੱਕ ਉਹ ਨੇ ਜਿਨ੍ਹਾਂ ਨੇ ਚੰਗੇ ਗੁਣ, ਚੰਗੇ ਵਰਚਿਊ ਆਪਣੀ ਲਾਈਫ ਵਿੱਚ ਇੰਪਲੀਮੈਂਟ ਕੀਤੇ, ਉਹਦੇ ਅਕੋਰਡਿੰਗ ਆਪਣੀ ਲਾਈਫ ਨੂੰ ਸਪੈਂਡ ਕਰ ਰਹੇ ਨੇ, ਜਿਉ ਰਹੇ ਨੇ। ਇੱਕ ਕੱਚੇ ਦੇਵਾ ਪਾਰਾ, ਇੱਕ ਕਚਿਆਈ ਜੀਵਨ ਵਿੱਚ ਢੋਈ ਜਾ ਰਹੇ ਨੇ, ਔਗਣੀ ਜੀਵਨ ਵਿੱਚ ਇਕੱਠੇ ਕਰੀ ਜਾਂਦੇ ਨੇ। ਕਿਤੇ ਵੀ ਜਾਂਦੇ ਨੇ ਉਹਨਾਂ ਨੇ ਹਮੇਸ਼ਾ ਕੀ ਚੀਜ਼ ਗ੍ਰੈਬ ਕਰਨੀ ਹੈ? ਔਗਣ ਇਕੱਠੇ ਕਰਨੇ ਨੇ, ਔਗਣ ਇਕੱਠੇ ਕਰਨੇ ਨੇ। ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਲਾਹ ਲਾ ਬਹਰ ਭਗਤ ਹੈ, ਗੁਣ ਮੈਂ ਗੁਣੀ ਸਮਾਈ ਰਾਮ। ਉਹ ਗੁਣਾਂ ਦੇ ਵਿੱਚ ਸਮਾਏ ਹੋਏ ਨੇ ਤੇ ਉਹਨਾਂ ਨੇ ਰੱਬੀ ਭਗਤੀ ਦਾ ਲਾਹਾ ਖੱਟਿਆ ਹੋਇਆ। ਗੁਣ ਮੈਂ ਗੁਣੀ ਸਮਾਏ ਜਿਸ ਆਪ ਬੁਝਾਏ, ਲਾਹਾ ਭਗਤ ਸੰਸਾਰੇ। ਇਹੋ ਹੀ ਉਹਨਾਂ ਦੀ ਭਗਤੀ ਹੈ, ਚੰਗੇ ਗੁਣਾਂ ਨੂੰ ਜੀਵਨ ਵਿੱਚ ਅਪਣਾਉਣਾ, ਇਹੋ ਹੀ ਉਹਨਾਂ ਦੀ ਭਗਤੀ ਹੈ। ਆਪਾਂ ਬਚਨ ਪੜ੍ਹਦੇ ਹਾਂ ਵੀ ਵਿਣ ਗੁਣ ਕੀਤੇ ਭਗਤ ਨਾ ਹੋਏ। ਵਿਣ ਗੁਣ ਕੀਤੇ ਦਾ ਅਰਥ ਹੈ ਵੀ ਜਿੰਨਾ ਚਿਰ ਤੱਕ ਤੁਸੀਂ ਆਪਣੀ ਲਾਈਫ ਵਿੱਚ ਗੁਣਾਂ ਨੂੰ ਇੰਪਲੀਮੈਂਟ ਨਹੀਂ ਕਰਦੇ, ਉਹਨਾਂ ਚਿਰ ਤੱਕ ਤੁਸੀਂ ਭਗਤੀ ਨਹੀਂ ਕਰ ਸਕਦੇ। ਸੋ ਸਾਡੇ ਲਈ ਭਗਤੀ ਕਿਹੜੀ ਹੈ? ਜੋ ਸਾਨੂੰ ਗੁਰੂ ਨੇ ਮੱਤ ਦਿੱਤੀ ਹੈ ਉਹਨੂੰ ਆਪਣੀ ਲਾਈਫ ਵਿੱਚ ਕਮਾਉਣਾ, ਇਹੋ ਹੀ ਭਗਤੀ ਹੈ। ਸਤਿਗੁਰ ਨੇ ਅਗਲਾ ਬਖਸ਼ਿਸ਼ ਭਰਿਆ ਵਾਕ ਰੱਖਿਆ, ਆਖਿਆ ਬਿਨ ਭਗਤੀ ਸੁੱਖ ਨਾ ਹੋਈ। ਅੱਛਾ, ਕਿਹੜੀ ਭਗਤੀ ਨਾਲ ਸੁੱਖ ਮਿਲਦਾ ਹੈ? ਵੈਸੇ ਤੇ ਭਗਤੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ, ਕਿਹੜੀ ਭਗਤੀ ਹੈ ਜਿਹੜੀ ਸੁੱਖ ਦੇਵੇਗੀ? ਤੁਸੀਂ ਕਿਸੇ ਬੰਦੇ ਨੂੰ ਜਾ ਕੇ ਪੁੱਛ ਲਓ, ਹਰ ਬੰਦੇ ਨੇ ਵੱਖਰੀ ਵੱਖਰੀ ਭਗਤੀ ਦੱਸ ਜਾਣੀ, ਹਰ ਬੰਦੇ ਨੇ ਵੱਖਰੀ ਵੱਖਰੀ ਜੁਗਤ ਦੱਸ ਦੇਣੀ ਵੀ ਇੱਦਾਂ ਭਗਤੀ ਕਰਿਆ ਕਰੋ, ਇੱਦਾਂ ਭਗਤੀ ਕਰਿਆ ਕਰੋ। ਨਹੀਂ, ਸਾਡੀ ਭਗਤੀ ਐਸੀ ਹੈ ਹੀ ਨਹੀਂ, ਸਿੱਖਾਂ ਦੀ ਇਹ ਭਗਤੀ ਹੈ ਹੀ ਨਹੀਂ। ਸਾਡੀ ਭਗਤੀ ਤਾਂ ਤੱਤੀਆਂ ਤਵੀਆਂ 'ਤੇ ਵੀ ਚੱਲਦੀ ਹੈ। ਸਾਡੀ ਭਗਤੀ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਵੀ ਚੱਲੀ ਜਾਂਦੀ ਹੈ। ਸਾਡੀ ਭਗਤੀ ਕਾਰੋਬਾਰ ਕੰਮ ਕਰਦਿਆਂ ਹੋਇਆਂ ਵੀ ਨਾਲ ਨਾਲ ਚੱਲੀ ਜਾਂਦੀ ਹੈ। ਮਾਤਾ ਜੀ ਨਾ ਗੱਲਾਂ ਕਰੋ, ਸੁਣ ਲਓ ਜੇ ਦੋ ਚਾਰ ਮਿੰਟ ਬੈਠੇ ਜੇ। ਸੋ ਸਾਡੀ ਭਗਤੀ ਜਿਹੜੀ ਹੈ ਉਹ ਕੋਈ ਵਿਸ਼ੇਸ਼ ਨਹੀਂ ਹੈਗੀ। ਸਾਡੀ ਭਗਤੀ ਇਹੋ ਹੀ ਹੈ ਵੀ ਅਸੀਂ ਆਪਣੇ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਵੀ ਹੱਥਾਂ ਪੈਰਾਂ ਨਾਲ ਆਪਾਂ ਸਾਰੇ ਕੰਮ ਕਰਨੇ ਨੇ ਤੇ ਆਪਣੇ ਚਿੱਤ ਨੂੰ ਗੁਰੂ ਦੇ ਦੱਸੇ ਹੋਏ ਉਪਦੇਸ਼ ਵਿੱਚ ਲਾ ਕੇ ਰੱਖਣਾ ਹੈ। ਇਹਨੂੰ ਕੀ ਕਹਿੰਦੇ ਨੇ? ਭਗਤੀ ਕਹਿੰਦੇ ਨੇ। ਨਹੀਂ ਤੇ ਇੱਥੇ ਬਥੇਰੇ ਕਈ ਵਾਰ ਉਹ ਵੀ ਸਾਨੂੰ ਗੁੰਮਰਾਹ ਕਰਨ ਵਾਲੇ ਬਥੇਰੇ ਕਹਿੰਦੇ 2 ਘੰਟੇ ਸਵੇਰੇ ਭਗਤੀ ਕਰੋ, 2 ਘੰਟੇ ਸ਼ਾਮਾਂ ਨੂੰ ਕਰੋ। ਹੁਣ ਜਿੰਨੇ ਭਾਈ 2 ਘੰਟੇ
ਕੰਮ ਕਰਨਾ ਹੈ, ਆਪਣੀ ਕਿਰਤ ਕਰਨੀ ਹੈ, ਆਪਣੇ ਟੱਬਰ ਨੂੰ ਪਾਲਣਾ ਹੈ, ਉਹ ਕਿਸੇ ਸੋ ਕਾਲਡ ਬਾਬੇ ਵਾਲੀ ਭਗਤੀ ਨਹੀਂ ਕਰ ਸਕਦਾ। ਵਿਹਲਾ ਤਾਂ ਚਲੋ ਕਰ ਸਕਦਾ ਵੀ ਗ੍ਰਸਤੀ ਦਾ ਗ੍ਰਸਤੀ ਹੈ ਜਿਹਨੇ ਆਪਣੇ ਪਰਿਵਾਰ ਨੂੰ ਪਾਲਣਾ, ਉਹਦੇ ਲਈ ਤਾਂ ਇੰਨਾ ਹੋ ਸਕਦਾ ਹੈ ਵੀ ਉੱਠ ਕੇ ਚਲੋ ਕੋਈ ਇੱਕ ਬਾਣੀ ਦਾ ਪਾਠ ਕਰ ਲਵੇ, ਕੋਈ ਜਿਹੜਾ ਹੈ ਇੰਨਾ ਵੀ ਸ਼ਾਬਾਸ਼ ਇੰਨੇ ਵੀ ਵਾਹ ਭਲੀ, ਕੋਈ ਆਉਂਦਾ ਜਾਂਦਾ ਗੁਰੂ ਕੀ ਸੰਗਤ ਕਰ ਲਵੇ, ਸਵੇਰੇ ਕਰ ਲਵੇ, ਸ਼ਾਮ ਕਰ ਲਵੇ, ਸੰਗਤ ਕਰ ਲਵੇ, ਇਹ ਭਗਤੀ ਤਾਂ ਹੋ ਸਕਦੀ। ਪਰ ਹੁਣ ਕਿਸੇ ਕੋਈ ਇਹ ਆਖੇ ਜੀ ਦੋ ਘੰਟੇ ਤੁਸੀਂ ਪੁੱਠੇ ਲੜਕਿਆ ਕਰੋ ਅਤੇ ਉਸ ਤੋਂ ਬਾਅਦ ਕੰਮ 'ਤੇ ਜਾਇਆ ਕਰੋ, ਵੀ ਆਹ ਭਗਤੀ ਬੜੀ ਜ਼ਰੂਰੀ ਹੈ, ਦੋ ਘੰਟੇ ਸ਼ਾਮਾਂ ਨੂੰ ਪੁੱਠੇ ਲੜਕਿਆ ਕਰੋ। ਸੋ ਇਹ ਭਗਤੀ ਸਿੱਖਾਂ ਦੀ ਨਹੀਂ ਹੈ। ਜਿਵੇਂ ਨਾ ਭਗਤ ਨਾਮਦੇਵ ਸਾਹਿਬ ਅਤੇ ਤਰਲੋਚਨ ਜੀ, ਇਹ ਆਪਸ ਵਿੱਚ ਮਿੱਤਰ ਵੀ ਸਨ, ਅਤੇ ਤਰਲੋਚਨ ਨੇ ਗਿਲਾ ਕੀਤਾ ਵੀ ਜਿਹੜਾ ਨਾਮਦੇਵ ਹੈ ਉਹ ਤਾਂ ਰੱਬ ਦੀ ਭਗਤੀ ਕਰਦਾ ਕੋਈ ਨਹੀਂ, ਅਤੇ ਗਿਲਾ ਇਹ ਕੀਤਾ ਵੀ ਇਹ ਸਾਰੀ ਦਿਹਾੜੀ ਉਹ ਆਪਣੀ ਖੱਡੀ ਬੁਣਦਾ ਰਹਿੰਦਾ, ਉਹ ਜਿਹੜਾ ਕੱਪੜਿਆਂ ਨੂੰ ਸਖਿਮਾ ਕਰਨਾ ਉਹ ਰੰਗ ਕਰਦਾ ਰਹਿੰਦਾ, ਉਹ ਛਾਪੇ ਲਾਉਂਦਾ ਰਹਿੰਦਾ, ਛਾਪੇ ਹੁੰਦੇ ਪਹਿਲਾਂ ਛਾਪੇ ਲਾਉਂਦੇ ਹੁੰਦੇ ਸੀ, ਵੀ ਇਹ ਸਾਰੀ ਦਿਹਾੜੀ ਇਹੋ ਕੰਮ ਹੀ ਕਰਦਾ ਰਹਿੰਦਾ। ਅਤੇ ਜਦੋਂ ਉਹਦਾ ਜਵਾਬ ਫਿਰ ਭਗਤ ਨਾਮਦੇਵ ਸਾਹਿਬ ਨੇ ਦਿੱਤਾ ਅਤੇ ਉਹਨਾਂ ਆਖਿਆ, ਨਾਮਾ ਕਹੇ ਤਲੋਚਨਾ ਮੁੱਖ ਤੇ ਰਾਮ ਸੰਭਾਲ, ਵੀ ਹੇ ਨਾਮਦੇਵ ਜੀ ਜਿਹੜੇ ਨੇ ਉਹ ਕਹਿੰਦੇ ਨੇ ਵੀ ਤਰਲੋਚਨਾ ਮੂੰਹ ਤੋਂ ਰੱਬ ਦਾ ਨਾਮ ਸੰਭਾਲ, ਨਾਮਾ ਕਹੇ ਤਲੋਚਨਾ ਮੁੱਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਆਖਿਆ ਹੱਥਾਂ ਪੈਰਾਂ ਨਾਲ ਸਾਰੇ ਕੰਮ ਕਰਿਆ ਕਰ, ਤੇ ਤੇਰਾ ਚਿੱਤ ਕਿੱਥੇ ਰਹਿਣਾ ਚਾਹੀਦਾ, ਰੱਬ ਦੇ ਨਾਲ, ਇਹੋ ਹੀ ਭਗਤੀ ਹੈ। ਤੁਸੀਂ ਆਪਣੀ ਕਿਰਤ ਕਰਦੇ ਹੋ, ਕੰਮ ਕਰਦੇ ਹੋ, ਹੱਕ ਦੀ ਕਿਰਤ ਕਰਦੇ ਹੋ, ਤੁਹਾਡੀ ਸੁਰਤ ਗੁਰੂ ਦੇ ਉਪਦੇਸ਼ ਵਿੱਚ ਟਿਕੀ ਹੋਈ ਹੈ, ਇਦੋਂ ਵੱਡੀ ਭਗਤੀ ਹੋਰ ਦੁਨੀਆਂ 'ਤੇ ਕੋਈ ਨਹੀਂ ਹੈਗੀ, ਬਾਕੀ ਸਭ ਭੇਖ ਹੈ, ਪਖੰਡ ਹੋ ਰਿਹਾ ਭਗਤੀ ਦੇ ਨਾਂ 'ਤੇ। ਲਾ ਕੋਈ ਕਵੇ ਜਾਵੇ ਜੀ ਬਾਬਾ 8 ਘੰਟੇ ਭੋਰੇ 'ਚ ਬਹਿ ਕੇ ਭਗਤੀ ਕਰਦਾ ਸੀ, ਵਿਹਲਾ ਸੀ ਉਹਨੇ ਬਹਿ ਗਿਆ, ਸਾਡੇ ਕੋਲ ਹੀ ਨਾ ਬੈਠਾ ਜਾਣਾ, ਸਾਡੇ 'ਤੇ ਮਗਰੇ ਹੁਣ ਜਿਹੜਾ ਜ਼ਿੰਮੇਵਾਰ ਬੰਦਾ ਹੈ, ਹੁਣ ਜਿਹਦੀਆਂ ਦੋ ਧੀਆਂ ਵਿਆਹੁਣ ਵਾਲੀਆਂ, ਜਿਹਦੇ ਘਰੇ ਕੋਈ ਪੁੱਤਰ ਬੈਠਾ ਹੈ, ਜਿਹਨੂੰ ਇਹ ਫਿਕਰ ਹੈ ਵੀ ਇਹਦੀ ਪੜ੍ਹਾਈ ਦਾ ਪੈਸਾ ਵੀ ਮੈਂ ਦੇਣਾ, ਉਹ ਬੰਦਾ 8 ਘੰਟੇ ਭੋਰੇ 'ਚ ਨਹੀਂ ਬਹਿ ਸਕਦਾ, ਤੁਹਾਡਾ ਬਾਬਾ ਛੜਾ ਮਲੰਗ ਹੈਗਾ ਸੀ ਉਹ ਬਹਿ ਗਿਆ, ਇਸ ਕਰਕੇ ਉਹ ਭਗਤੀ ਗੁਰਮਤ ਦੀ ਪ੍ਰਵਾਨ ਨਹੀਂ ਹੈ। ਅਤੇ ਇਹਨਾਂ ਚੀਜ਼ਾਂ ਤੋਂ ਅਸੀਂ ਪ੍ਰਭਾਵਿਤ ਹੋਣਾ ਵੀ ਛੱਡੀਏ, ਇਹਨਾਂ ਚੀਜ਼ਾਂ ਤੋਂ ਆਪਾਂ ਐਵੇਂ ਇੰਸਪਾਇਰ ਹੋਣ ਦੀ ਲੋੜ ਕੋਈ ਨਹੀਂ ਹੈ ਵੀ ਫਲਾਨਾ ਬੰਦਾ ਜਿਹੜਾ ਸੀ ਉਹ ਤਾਂ ਜੀ ਚੁੱਪ ਕਰਕੇ ਬੈਠਾ ਰਹਿੰਦਾ ਹੁੰਦਾ ਸੀ। ਵੇਖੋ ਇੱਥੇ 1430 ਅੰਗ ਮਹਾਰਾਜ ਨੇ ਬਾਣੀ ਦੇ ਉਚਾਰਨ ਕੀਤੇ ਨੇ, ਜੇ ਸਾਡਾ ਬਾਬਾ ਚੁੱਪ ਕਰ ਜਾਂਦਾ ਤੇ ਏਡਾ ਵੱਡਾ ਬਾਣੀ ਦਾ ਖਜ਼ਾਨਾ ਸਾਨੂੰ ਨਾ ਮਿਲਦਾ। ਵੀ ਆਖਰ ਮਹਾਰਾਜ ਗੁਰੂ, ਹੁਣ ਗੁਰੂ ਅਮਰਦਾਸ ਸਾਹਿਬ ਦਾ ਆਪਾਂ ਪਹਿਲਾਂ ਪ੍ਰਕਾਸ਼ ਦਿਹਾੜਾ ਮਨਾਇਆ, ਲੰਘ ਕੇ ਗਿਆ, ਗੁਰੂ ਅਮਰਦਾਸ ਮਹਾਰਾਜ ਨੇ 17 ਰਾਗਾਂ ਵਿੱਚ 907 ਸ਼ਬਦ ਉਚਾਰਨ ਕੀਤੇ ਨੇ, ਤੁਸੀਂ ਅੰਦਾਜ਼ਾ ਲਾ ਕੇ ਵੇਖੋ। ਤੇ ਜੇ ਕੋਈ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਕਹਿੰਦਾ ਵੀ ਸਾਡਾ ਬਾਬਾ ਤੇ ਭਾਈ ਚੁੱਪ ਹੀ ਰਹਿੰਦਾ ਸੀ, ਨਹੀਂ, 907 ਸ਼ਬਦ ਦੁਨੀਆਂ ਨੂੰ ਸੇਧ ਦੇਣ ਵਾਲੇ ਬਾਬੇ ਨੇ ਉਚਾਰਨ ਕੀਤੇ ਨੇ। ਇਸ ਕਰਕੇ ਭਗਤੀ ਦੇ ਭਗਤੀ ਭਗਤੀ ਨਵੇਂ ਪ੍ਰਕਾਰ 9 ਤਰ੍ਹਾਂ ਦੀ ਭਗਤੀ ਮੰਨੀ ਗਈ ਹੈ, 9 ਤਰ੍ਹਾਂ ਦੀ, ਪਰ ਗੁਰਮਤ ਨੇ ਇੱਕੋ ਤਰ੍ਹਾਂ ਦੀ ਮੰਨੀ ਹੈ। ਉਹ ਕੀ ਹੈ ਵੀ ਜਦੋਂ ਤੁਸੀਂ ਗੁਣਾਂ ਨੂੰ ਜੀਵਨ ਵਿੱਚ ਲਿਆਉਂਦੇ ਹੋ ਤੇ ਇਹੋ ਹੀ ਕੀ ਹੈ ਰੱਬ ਦੀ ਇਬਾਦਤ, ਇਹੋ ਹੀ ਹੈ ਰੱਬ ਦੀ ਭਗਤੀ। ਜਦੋਂ ਆਪਣੀ ਸੋਚ ਨੂੰ, ਆਪਣੀ ਸੁਰਤ ਨੂੰ ਗੁਰੂ ਦੇ ਸ਼ਬਦ ਨਾਲ ਤਬਦੀਲ ਕਰਕੇ ਚੰਗਾ ਬਣਾਉਂਦੇ ਹੋ, ਇਹੋ ਹੀ ਰੱਬ ਦੀ ਭਗਤੀ ਹੈ। ਸਤਿਗੁਰੂ ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ, ਆਖਿਆ ਇਸ ਭਗਤੀ ਤੋਂ ਬਿਨਾਂ ਸੁੱਖ ਪੈਦਾ ਨਹੀਂ ਹੋ ਸਕਦਾ, ਬਿਨ ਭਗਤੀ ਸੁੱਖ ਨਾ ਹੋਈ, ਇਹ ਵਾਲੀ ਭਗਤੀ ਹੈ ਜਿਹੜੀ ਸੁੱਖ ਦੇਵੇਗੀ। ਤੇ ਜੇ ਕੋਈ ਅੰਨ ਛੱਡੀ ਫਿਰਦਾ ਹੈ, ਜੇ ਕੋਈ ਭੋਰਿਆਂ ਵਿੱਚ ਬੈਠਾ ਹੋਇਆ ਹੈ, ਇਹ ਭਗਤੀ ਨੇ ਕਦੀ ਵੀ ਸੁੱਖ ਨਹੀਂ ਦੇਣਾ। ਹੁਣ ਜੋਗੀ ਪਿੰਡੇ ਉੱਤੇ ਸਵਾਹ ਮਲ ਕੇ ਕਹਿੰਦਾ ਸੀ ਵੀ ਇਹ ਰੱਬ ਦੀ ਭਗਤੀ ਹੈ, ਤੇ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਵੀ ਜੇ ਸਾਰੀ ਦੁਨੀਆਂ ਜੋਗੀ ਦੇ ਵਾਂਗੂ ਸਵਾਹ ਮਾਣਨ ਲੱਗ ਪਵੇ ਤੇ ਦੁਨੀਆਂ ਦਾ ਸਟਰਕਚਰ ਕਿੱਦਾਂ ਦਾ ਹੋਵੇਗਾ, ਵੇਖਣ ਨੂੰ ਕਿੱਦਾਂ ਦੀ ਨਜ਼ਰ ਆਵੇਗੀ, ਕਿੰਨੀ ਭੱਦੀ ਨਜ਼ਰ ਆਵੇਗੀ। ਅਸੀਂ ਕਈ ਵਾਰ ਨਾ ਐਸਾ ਜਿਹੜਾ ਕਰਮਕਾਂਡ ਅਸੀਂ ਇੰਡੀਆ ਵਿੱਚ ਕੀਤਾ ਹੁੰਦਾ, ਭਾਰਤ ਵਿੱਚ ਜਿਹੜਾ ਕਰਦੇ ਰਹੇ ਹੁੰਦੇ ਹਾਂ, ਇਹਨਾਂ ਮੁਲਕਾਂ ਵਿੱਚ ਵੀ ਅਸੀਂ ਚੁੱਕ ਕੇ ਲਿਆਉਂਦਾ ਤੇ ਫਿਰ ਜਿਹੜੇ ਗੋਰੇ ਨੇ ਉਹ ਸਾਡਾ ਮਜ਼ਾਕ ਉਡਾਉਂਦੇ ਨੇ ਵੀ ਆਹ ਵੇਖੋ ਕੀ ਕਰਦੇ ਫਿਰਦੇ ਨੇ ਇੰਡੀਆ ਨੂੰ, ਇਹਨਾਂ ਲੋਕਾਂ ਦੀ ਹਾਲਤ ਵੇਖੋ। ਹੁਣ ਕੋਈ ਇੱਦਾਂ ਦੀ ਭਗਤੀ ਨਹੀਂ। ਇਸ ਪੰਕਤੀ ਨੂੰ ਰੱਟ ਲਓ, ਚੇਤਾ ਕਰ ਲਓ ਵੀ ਵਿਣ ਗੁਣ ਕੀਤੇ ਭਗਤ ਨਾ ਹੋਏ, ਬਸ ਇੱਥੇ ਹੀ ਕੰਮ ਖਤਮ ਹੋ ਗਿਆ। ਤੇ ਮਹਾਰਾਜ ਕਹਿੰਦੇ ਨੇ ਬਿਨ ਭਗਤੀ ਸੁੱਖ ਨਾ ਹੋਈ, ਬਿਨਾਂ ਭਗਤੀ ਤੋਂ ਸੁੱਖ ਨਹੀਂ ਹੁੰਦਾ। ਦੂਜੈ ਪਤ ਖੋਈ, ਜਿਹੜਾ ਗੁਣਾਂ ਵਾਲੀ ਭਗਤੀ ਨੂੰ ਛੱਡ ਕੇ ਕੋਈ ਹੋਰ ਭਗਤੀ ਕਰਦਾ ਹੈ ਉਹਦੀ ਪਤ ਖੁੱਸੀ ਰਹਿੰਦੀ ਹੈ, ਉਹਦੀ ਕੋਈ ਇੱਜ਼ਤ ਨਹੀਂ, ਉਹ ਖੁਆਰ ਹੁੰਦਾ ਰਹਿੰਦਾ, ਭਟਕਦਾ ਰਹਿੰਦਾ।
ਗੁਰਮਤ ਨਾਮ ਆਧਾਰੇ, ਭਾਈ ਗੁਰੂ ਦੀ ਮੱਤ ਲੈ ਕੇ ਰੱਬੀ ਨਾਮ ਨੂੰ ਜੀਵਨ ਦਾ ਆਧਾਰ ਬਣਾ। ਵੱਖਰ ਨਾਮ ਸਦਾ ਲਾਭ ਹੈ, ਸਤਿਗੁਰੂ ਮਹਾਰਾਜ ਨੇ ਕਿਹਾ ਇਹ ਸੌਦਾ ਤੈਨੂੰ ਹਮੇਸ਼ਾ ਹੀ ਲਾਭ ਦੇਵੇਗਾ। ਵੱਖਰ ਨਾਮ ਸਦਾ ਲਾਭ ਹੈ, ਜਿਸਨੂੰ ਏਤ ਵਪਾਰ ਲਾਏ, ਜਿਹੜਾ ਇਸ ਵਪਾਰ ਵਿੱਚ ਜਿਹਨੂੰ ਵਾਹਿਗੁਰੂ ਨੇ ਲਾ ਦਿੱਤਾ, ਜਿਹੜਾ ਇਹ ਸੌਦਾ ਕਰਨ ਲੱਗ ਪਿਆ, ਹਰ ਕੀਰਤ ਹਮਰੀ ਰਹਿਰਾਸ। ਰਹਿਰਾਸ ਦਾ ਅਰਥ ਹੁੰਦਾ ਰਸਤੇ ਦੀ ਪੂੰਜੀ, ਰੱਬ ਦੀ ਸਿਫਤ ਸਲਾਹ ਹੀ ਮੇਰੀ ਰਸਤੇ ਦੀ ਪੂੰਜੀ ਹੈ। ਰਤਨ ਪਦਾਰਥ ਵਣਜੀਐ ਜਾਂ ਸਤਿਗੁਰ ਦੇ ਬੁਝਾਏ, ਰਤਨ ਪਦਾਰਥ ਵਣਜੀਏ, ਰਤਨਾ ਪਦਾਰਥਾਂ ਦਾ ਵਪਾਰ ਕਰੀਏ ਕਿਵੇਂ ਹੋਵੇਗਾ, ਜਾਂ ਸਤਿਗੁਰ ਦੇ ਬੁਝਾਏ ਜਦੋਂ ਗੁਰੂ ਪਾਸੋਂ ਸਮਝ ਪ੍ਰਾਪਤ ਕਰਾਂਗੇ। ਅਗਲਾ ਬੋਲ ਹੈ ਜੀ, ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਪਾਰਾ ਰਾਮ। ਮਾਇਆ ਦੇ ਮੋਹ ਵਿੱਚ ਪੈ ਕੇ ਦੁਖੀ ਪੱਲੇ ਪੈਂਦਾ ਏ, ਇਹ ਵਪਾਰ ਖੋਟਾ ਹੈ, ਤੁਹਾਨੂੰ ਅੰਦਰੋਂ ਖੋਟ ਭਰ ਦੇਵੇਗਾ। ਮਾਇਆ ਦਾ ਵਪਾਰ, ਮਾਇਆ ਦਾ ਵਪਾਰ ਕਿਹੜਾ ਹੁੰਦਾ ਹੈ? ਜਿਹੜਾ ਵਪਾਰ ਗੁਰੂ ਦੀ ਸੋਚ ਨਾਲੋਂ ਟੁੱਟਿਆ ਹੋਇਆ ਹੈ ਉਹਨੂੰ ਮਾਇਆ ਕਹਿੰਦੇ ਨੇ, ਹੋਰ ਅਦਰਵਾਈਜ਼ ਕੋਈ ਮਾਇਆ ਨਹੀਂ ਹੈ। ਮਾਇਆ ਹੈ ਜਿਹਨੂੰ ਗੁਰੂ ਦਾ ਸ਼ਬਦ ਉਪਦੇਸ਼ ਭੁੱਲ ਗਿਆ ਨਾ, ਤੇ ਬਾਕੀ ਜਿਹੜਾ ਵੀ ਉਹ ਕੰਮ ਕਰ ਰਿਹਾ ਉਹ ਮਾਇਆ ਹੀ ਹੈ। ਜੇ ਤੁਹਾਨੂੰ ਉਪਦੇਸ਼ ਚੇਤਾ ਹੈ ਫਿਰ ਮਾਇਆ ਵੀ ਦੁੱਖ ਨਹੀਂ ਦਿੰਦੀ ਬੰਦੇ ਨੂੰ, ਜੇ ਉਪਦੇਸ਼ ਭੁੱਲ ਗਿਆ ਤੇ ਫਿਰ ਮਾਇਆ ਦਾ ਵਪਾਰ ਵੀ ਕੀ ਹੋ ਜਾਂਦਾ, ਖੋਟਾ ਹੋ ਜਾਂਦਾ। ਸਤਿਗੁਰ ਦਾ ਇੱਕ ਬਚਨ ਹੈ, ਮਹਾਰਾਜ ਨੇ ਆਖਿਆ ਤਿਨਕਾ ਖਾਧਾ ਪੈਦਾ ਮਾਇਆ, ਸਭ ਪਵਿੱਤ ਹੈ। ਆਖਿਆ ਉਹਨਾਂ ਦਾ ਖਾਧਾ ਹੋਇਆ, ਉਹਨਾਂ ਦਾ ਪਹਿਨਿਆ ਹੋਇਆ ਤੇ ਉਹਨਾਂ ਦੀ ਮਾਇਆ ਵੀ ਪਵਿੱਤਰ ਹੈ। ਮਹਾਰਾਜ ਕੌਣ ਕਿਹਨਾਂ ਦੀ? ਆਖਿਆ ਜੋ ਨਾਮ ਹਰ ਰਾਤੇ ਜਿਹੜੇ ਗੁਰੂ ਦੇ ਉਪਦੇਸ਼ ਵਿੱਚ ਰਚੇ ਪਏ ਨੇ ਨਾ, ਉਹਨਾਂ ਦਾ ਖਾਧਾ ਪਹਿਨਿਆ ਹੋਇਆ ਤੇ ਮਾਇਆ ਵੀ ਪਵਿੱਤਰ ਹੈ। ਤੇ ਜਿਨ੍ਹਾਂ ਨੇ ਉਪਦੇਸ਼ ਨੂੰ ਛੱਡ ਦਿੱਤਾ ਉਹਨਾਂ ਲਈ ਫਿਰ ਆਖਿਆ ਵੀ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕਹੋ ਫਿਰ ਖਾਏ। ਹੁਣ ਵੇਖੋ ਜੀ, ਜਿਹੜਾ ਜ਼ਹਿਰ ਹੁੰਦਾ ਉਹ ਕਿਸੇ ਦੀ ਤਲੀ ਤੇ ਧਰ ਦਿਓ, ਜਿਹਨੇ ਖਾ ਲਿਆ ਉਹਨੇ ਮਰ ਜਾਣਾ। ਮੋਹਰਾ ਹੋਵੇ ਹੱਥ, ਮਰੀ ਗਿਆ, ਚੱਖੀ ਹੈ, ਮੋਹਰਾ ਜ਼ਹਿਰ ਨੂੰ ਕਹਿੰਦੇ ਨੇ। ਆਖਿਰ ਤਲੀ ਉੱਤੇ ਜ਼ਹਿਰ ਹੋਵੇ, ਜਿਹੜਾ ਵੀ ਜ਼ਹਿਰ ਤੇ ਬਰਾਬਰ ਹੀ ਹੈ ਨਾ। ਹੁਣ ਮੰਨ ਲਓ ਵੀ ਕੋਈ ਜ਼ਹਿਰ ਤੁਹਾਡੀ ਤਲੀ ਤੇ ਰੱਖੇ ਤੇ ਮੇਰੀ ਤਲੀ ਤੇ ਰੱਖ ਦੇਵੇ, ਤੇ ਤੁਸੀਂ ਇਹ ਥੋੜਾ ਕਹਿ ਸਕਦੇ ਵੀ ਇਹ ਬਾਬਾ ਦੇ ਬਾਣੀ ਪੜਦਾ ਤੇ ਇਹਨੂੰ ਜ਼ਹਿਰ ਨੇ ਮਾਰਨੇ, ਉਹਨੇ ਮੈਨੂੰ ਵੀ ਮਾਰ ਦੇਣਾ ਤੇ ਸਾਰਿਆਂ ਨੂੰ ਮਾਰ ਦੇਣਾ ਉਹਨੇ। ਪਰ ਉਹ ਜ਼ਹਿਰ ਜਿਹੜਾ ਏ ਉਹ ਕਿਸੇ ਵੈਦ ਦੇ ਹੱਥ ਵਿੱਚ ਆ ਜਾਵੇ, ਉਹ ਜ਼ਹਿਰ ਕਿਸੇ ਵੈਦ ਦੇ ਹੱਥ 'ਚ ਆ ਗਿਆ, ਉਹਨੇ ਉਸ ਜ਼ਹਿਰ ਦੇ ਅੰਦਰ ਦੀ ਉਹ ਤੱਤ ਮਾਰ ਦਿੱਤਾ ਜਿਹਦੇ ਨਾਲ ਬੰਦੇ ਦੀ ਮੌਤ ਹੁੰਦੀ ਹੈ, ਉਹਨੇ ਫਿਰ ਡੋਜ਼ ਦੱਸੀ ਵੀ ਇੰਨੀ ਕੁ ਲੈ ਲਈ ਤੇ ਤੇਰੀ ਫਲਾਨੀ ਫਲਾਨੀ ਬਿਮਾਰੀ ਇਹਦੇ ਨਾਲ ਠੀਕ ਹੋ ਜਾਊਗੀ। ਅੱਛਾ, ਜ਼ਹਿਰ ਉਹ ਹੀ ਹੈ, ਜ਼ਹਿਰ ਉਹ ਹੀ ਹੈ। ਹੁਣ ਸੱਪ ਉਹ ਹੀ ਹੁੰਦਾ ਜਿਹਨੂੰ ਡੰਗ ਕੱਢਣਾ ਆ ਗਿਆ ਨਾ, ਉਹਦਾ ਉਹ ਗਲ 'ਚ ਵੀ ਪਾਈ ਫਿਰਦਾ। ਸੱਪ ਉਹ ਹੀ ਹੈ, ਬਾਹਰੋਂ ਵੇਖਣ ਨੂੰ ਸਾਰਾ ਕੁਝ ਉਹੀ ਹੈ। ਇੱਦਾਂ ਹੀ ਮਾਇਆ ਜਿਹੜੀ ਹੈ ਡੰਗ ਦੀ ਕਿਹਨੂੰ ਹੈ, ਜਿਹਨੂੰ ਡੰਗ ਕੱਢਣਾ ਨਹੀਂ ਆਉਂਦਾ, ਜਿਹਨੇ ਗੁਰੂ ਹੁਣ ਜ਼ਹਿਰ ਸੀ ਤੇ ਜਿਹੜਾ ਹਕੀਮ ਸੀ ਸਿਆਣਾ, ਜਿਹੜਾ ਸਿਆਣਾ ਵੈਦ ਸੀ, ਉਹਨੇ ਜ਼ਹਿਰ ਦਾ ਉਹ ਤੱਤ ਮਾਰ ਦਿੱਤਾ, ਉਹਦੇ ਵਿੱਚੋਂ ਉਹ ਜਿਹੜੀ ਚੀਜ਼ ਸੀ ਉਹ ਕੱਢ ਕੇ ਬਾਹਰ ਸੁੱਟ ਦਿੱਤੀ, ਉਹਦਾ ਕੁਛ ਤਾਂ ਉਹਦੀ ਦਵਾਈ ਬਣਾ ਦਿੱਤੀ, ਕਿਉਂਕਿ ਉਹਦੇ ਕੋਲ ਇਲਮ ਹੈ। ਇਸੇ ਤਰੀਕੇ ਨਾਲ ਦੁਨੀਆਂ ਦੇ ਪਦਾਰਥ ਉਹਦੇ ਲਈ ਜ਼ਹਿਰ ਨਹੀਂ ਬਣਦੇ, ਜਿਨ੍ਹਾਂ ਕੋਲ ਗੁਰੂ ਵਾਲੀ ਮੱਤ ਹੁੰਦੀ ਹੈ ਉਹਦੇ ਲਈ ਅੰਮ੍ਰਿਤ ਹੀ ਹੁੰਦੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ। ਆਖਿਆ ਉਹਨਾਂ ਦਾ ਖਾਧਾ ਹੰਢਾਇਆ ਪਹਿਨਿਆ ਸਾਰਾ ਮਾਇਆ ਉਹਨਾਂ ਦੀ ਪਵਿੱਤਰ ਹੀ ਹੈ, ਜੋ ਨਾਮ ਹਰ ਰਾਤੇ ਜਿਹੜੇ ਉਹਦੇ ਨਾਮ ਵਿੱਚ ਰੱਤੇ ਗਏ। ਗੁਰਦੇਵ ਨੇ ਬਖਸ਼ਿਸ਼ ਕੀਤੀ ਤੇ ਜਿਹੜੇ ਨਾਮ ਵਿੱਚ ਨਹੀਂ ਰੱਤੇ ਗਏ ਉਹਨਾਂ ਬਾਰੇ ਜ਼ਿਕਰ ਕੀਤਾ। ਮਾਇਆ ਮੋਹ ਸਭ ਦੁੱਖ ਹੈ, ਖੋਟਾ ਇਹ ਵਪਾਰ ਆਰਾਮ। ਇਹ ਵਪਾਰ ਭਾਈ ਖੋਟਾ ਹੈ, ਖੋਟ ਪੈਦਾ ਕਰਦੇ ਅੰਦਰ। ਕੂੜ ਬੋਲ ਲਓ, ਮਾਇਆਧਾਰੀ ਬੰਦੇ ਦੀ ਨਿਸ਼ਾਨੀ ਕੀ ਹੁੰਦੀ ਹੈ? ਆਖਿਆ ਇਹਨੇ ਕੂੜ ਹੀ ਬੋਲਣਾ, ਇਹਨੇ ਝੂਠ ਹੀ ਬੋਲਣਾ। ਕੂੜ ਬੋਲ ਬਿਖ ਖਾਵਣੀ, ਕੀ ਖਾਂਦਾ ਇਹ ਮਾਇਆਧਾਰੀ ਬੰਦਾ? ਜ਼ਹਿਰ ਖਾਂਦਾ, ਝੂਠ ਹੀ ਬੋਲਦਾ ਰਹਿੰਦਾ, ਪੱਲੇ ਹੀ ਝੂਠ ਹੈ ਉਹਦੇ। ਕੂੜ ਬੋਲ ਬਿਖ ਖਾਵਣੀ,
ਬਹੁ ਵਧੈ ਵਿਕਾਰ ਆਰਾਮ, ਉਹਦੇ ਵਿਕਾਰ ਵਧੇ ਹੋਏ ਨੇ, ਵਿਕਾਰ ਵੱਧਦੇ ਜਾਂਦੇ ਨੇ, ਔਗਣ ਵੱਧਦੇ ਜਾਂਦੇ ਨੇ।

0: ਕੋਈ ਨਾਮ ਤੋਂ ਬਿਨਾਂ ਉਹਦੀ ਪੱਤ ਖੁੱਸ ਗਈ, ਇੱਜ਼ਤ ਚਲੀ ਗਈ, ਖੁਆਰ ਹੁੰਦਾ ਫਿਰਦਾ ਵਕਾਰਾਂ ਦੇ ਹੱਥੋਂ। ਕ੍ਰੋਧੀ ਬੰਦਾ ਕਦੀ ਵੀ ਸ਼ਾਂਤ ਨਹੀਂ ਹੋ ਸਕਦਾ, ਉਹ ਕ੍ਰੋਧ ਦੇ ਹੱਥੋਂ ਖੁਆਰ ਹੁੰਦਾ। ਲੋਭੀ ਬੰਦੇ ਨੂੰ ਆਪਾਂ ਕਿਸੇ ਬੰਦੇ ਵੱਲ ਵੇਖ ਕੇ ਕਹਿੰਦੇ ਫਲਾਨਾ ਬੰਦਾ ਲੋਭੀ ਹੈ, ਇਹਨੇ ਬਹੁਤ ਕੁਝ ਜੋੜਿਆ ਹੋਇਆ, ਲਾਲਚੀ ਹੈ। ਅੱਛਾ, ਲਾਲਚੀ ਲੋਭੀ ਜਿਹਦਾ ਤੁਸੀਂ ਵੇਖ ਕੇ ਪ੍ਰਭਾਵਿਤ ਹੁੰਦੇ ਹੋ ਨਾ, ਇਹ ਚੇਤੇ ਰੱਖੋ ਵੀ ਲਾਲਚੀ ਬੰਦਾ ਕਦੀ ਵੀ ਜੋੜੇ ਹੋਏ ਦਾ ਸੁੱਖ ਮਾਣ ਨਹੀਂ ਸਕਦਾ। ਉਹ ਦੁਖੀ ਹੈ, ਫਿਰ ਵੀ ਉਹਦਾ ਲਾਲਚੀ ਉਹਨੂੰ ਦੁੱਖ ਕਰ ਛੱਡ ਦੁਖੀ ਕਰ ਛੱਡਦਾ। ਸਤਿਗੁਰ ਨੇ ਆਖਿਆ ਉਹਦੇ ਵਿਕਾਰ ਵਧੇ ਹੋਏ ਨੇ। ਮਹਾਰਾਜ ਨੇ ਅੱਗੇ ਗੱਲ ਕੀਤੀ, ਜਿਹੜੇ ਮੇਰੇ ਵਰਗੇ ਪੰਡਿਤ ਵੀ ਬਣਦੇ ਸਨ, ਵਿਦਵਾਨ ਵੀ ਬਣਦੇ ਸਨ, ਤੇ ਮਹਾਰਾਜ ਕਹਿੰਦੇ ਇਹਨਾਂ ਇਹ ਵੀ ਮਾਇਆ ਵਿੱਚ ਹੀ ਖਚਤ ਨੇ। ਆਖਿਆ ਪੜ ਪੜ ਪੰਡਿਤ ਬਾਦ ਵਖਾਣੇ, ਪੰਡਿਤ ਪੜ ਪੜ ਕੇ ਪੋਥੀਆਂ ਵਖਿਆਣਦੇ ਨੇ। ਬਿਨ ਬੂਝੈ ਸੁੱਖ ਨਾ ਹੋਈ, ਪਰ ਜੇ ਉਹ ਵੀ ਇਸ ਗੱਲ ਨੂੰ ਸਮਝਦੇ ਨਹੀਂ ਤੇ ਸੁੱਖ ਉਹਨਾਂ ਨੂੰ ਨਹੀਂ ਮਿਲਣਾ, ਸੁੱਖ ਉਹਨਾਂ ਨੂੰ ਨਹੀਂ ਮਿਲਣਾ। ਆਵਣ ਜਾਣਾ ਕਦੇ ਨਾ ਚੁੱਕੈ ਮਾਇਆ ਮੋਹ ਪਿਆਰਾ, ਉਹਨਾਂ ਦਾ ਜੰਮਣ ਮਰਨ ਦਾ ਗੇੜ ਕਦੀ ਮੁੱਕਦਾ ਨਹੀਂ। ਮਾਇਆ ਮੋਹ ਸਭ ਦੁੱਖ ਹੈ ਖੋਟਾ ਏ ਵਪਾਰਾ। ਗੁਰੂ ਅਮਰਦਾਸ ਕਹਿੰਦੇ ਨੇ ਵਪਾਰ ਖੋਟਾ ਏ, ਭਾਈ ਬਚੋ। ਅਗਲਾ ਬਚਨ ਹੈ ਖੋਟੇ ਖਰੇ ਸਭ ਪਰਖੀਅਨ, ਇੱਥੇ ਖੋਟੇ ਵੀ ਪਰਖੇ ਜਾਣੇ ਤੇ ਖਰੇ ਵੀ ਪਰਖੇ ਜਾਣੇ। ਮਹਾਰਾਜ ਕਿੱਥੇ, ਤਿਤ ਸੱਚੇ ਕਹਿ ਦਰਬਾਰਾ ਰਾਮ, ਸੱਚੇ ਰੱਬ ਦੇ ਦਰ ਉੱਤੇ ਖੋਟੇ ਤੇ ਖਰੇ ਦੀ ਪਛਾਣ ਹੁੰਦੀ ਹੈ। ਕਈ ਵਾਰ ਬੰਦਾ ਆਪਣੀਆਂ ਖੋਟੀਆਂ ਚੀਜ਼ਾਂ ਨੂੰ ਵੀ ਸਲਾਉਂਦਾ। ਉਹ ਆਮ ਇੱਕ ਕਹਾਵਤ ਹੁੰਦੀ ਸੀ ਵੀ ਹੁਣ ਜਿਨ੍ਹਾਂ ਦਾ ਭਾਂਡਿਆਂ ਦਾ ਕੰਮ ਹੁੰਦਾ ਸੀ, ਖਾਸ ਕਰਕੇ ਜਿਹੜੇ ਘੁਮਿਆਰ ਭਰਾ ਹੁੰਦੇ ਨੇ, ਤੇ ਉਹਨਾਂ ਦੇ ਬਾਰੇ ਹਰ ਕਮਿਊਨਿਟੀ ਦੇ ਬਾਰੇ ਕੋਈ ਨਾ ਕੋਈ ਇੱਦਾਂ ਦੀ ਕਹਾਵਤ ਬਣੀ ਹੁੰਦੀ ਹੈ। ਇਸ ਕਰਕੇ ਉਹ ਕਹਿੰਦੇ ਨੇ ਵੀ ਉਹਨਾਂ ਨੇ, ਚਲੋ ਵਿਚਾਰਿਆਂ ਨੇ ਉਹ ਆਪਦੇ ਭਾਂਡੇ ਵੇਚਣੇ ਹੁੰਦੇ ਸੀ, ਉਹ ਕਹਿੰਦੇ ਜਿਹੜਾ ਘੁਮਿਆਰ ਹੈ ਉਹ ਆਪਣੇ ਭਾਂਡਿਆਂ ਨੂੰ ਸਲਾਉਂਦਾ ਹੀ ਹੈ, ਉਹ ਥੋੜਾ ਕਹਿੰਦਾ ਮੇਰਾ ਭਾਂਡਾ ਮਾੜਾ। ਏਦਾਂ ਹੀ ਬੰਦੇ ਦੇ ਜੀਵਨ ਚ ਖੋਟ ਹੋਵੇ ਤੇ ਬੰਦਾ ਆਪਣੀ ਵਡਿਆਈ ਫਿਰ ਵੀ ਕਰੀ ਜਾਂਦਾ। ਅੱਛਾ, ਕਈ ਵਾਰਾਂ ਤੇ ਆਪਾਂ ਆਪਣੀ ਖੋਟ ਨੂੰ ਵੀ ਕੀ ਕਹਿੰਦੇ ਹਾਂ, ਚੰਗਾ ਹੀ ਕਹਿੰਦੇ ਹਾਂ ਵੀ ਮੇਰੀ ਇਹ ਖੋਟ ਥੋੜਾ ਹੈ ਤੇ ਮੈਂ ਤਾਂ ਕਰਦਾ ਵੀ ਹੁਣ ਦੁਨੀਆਂ ਇੱਦਾਂ ਦੀ ਹੋਈ ਪਈ ਹੈ। ਆਪਣੀ ਖੋਟ ਨੂੰ ਵੀ ਬੰਦਾ ਸਲਾਹ ਰਿਹਾ, ਬੰਦਾ ਆਪਣੀ ਠੱਗੀ ਤੇ ਬੇਈਮਾਨੀ ਨੂੰ ਵੀ ਕੀ ਕਰ ਰਿਹਾ, ਜਸਟੀਫਾਈ ਕਰ ਰਿਹਾ ਵੀ ਮੈਂ ਥੋੜਾ ਇੱਦਾਂ। ਹੁਣ ਜਿਵੇਂ ਘੁਮਿਆਰੀ ਆਪਣਾ ਭਾਂਡਾ ਸਲਾਉਂਦੀ ਹੈ, ਇੱਦਾਂ ਬੰਦਾ ਵੀ ਘੁਮਿਆਰ ਹੀ ਹੈ, ਉਹਨੇ ਜੋ ਉਹਦੇ ਔਗਣ ਨੇ ਉਹਨੂੰ ਵੀ ਉਹਨੇ ਸਲਾਹੀ ਜਾਣਾ। ਪਰ ਇਹ ਸਾਰਿਆਂ ਉੱਤੇ ਗੱਲ ਨਹੀਂ ਟੁੱਕਦੀ। ਕਈ ਹੁਣ ਵੇਖੋ, ਹਰ ਕਿੱਤੇ ਵਿੱਚ ਬੇਈਮਾਨ ਵੀ ਹੈਗੇ ਨੇ, ਇਮਾਨਦਾਰ ਵੀ ਹੈਗੇ ਨੇ। ਹੁਣ ਕੋਈ ਤੁਹਾਨੂੰ ਸਿੱਧਾ ਹੀ ਕਹਿ ਸਕਦਾ ਵੀ ਭਾਈ ਆਹ ਨਾ ਲਿਓ ਘੜਾ, ਜੇ ਤੂੰ ਠੰਡੇ ਪਾਣੀ ਵਾਸਤੇ ਚਾਹੀਦਾ ਤੇ ਆਹ ਨਾ ਲਿਓ, ਤੇ ਕਈਆਂ ਨੇ ਕਹਿਣਾ ਲੈ ਜਾਓ ਆਪਾਂ ਨੂੰ ਤੇ ਵੇਚਣ ਲਈ, ਮਤਲਬ ਵਿਕ ਜਾਵੇ ਚੀਜ਼। ਹੁਣ ਚੰਗੇ ਭਲੇ ਦੁਕਾਨਦਾਰ ਉਹ ਵੀ ਹੁੰਦੇ ਨੇ ਨਾ, ਉਹ ਪੁੱਛਦੇ ਨੇ ਵੀ ਤੁਹਾਡੀ ਜ਼ਰੂਰਤ ਕਿੱਦਾਂ ਦੀ ਹੈ, ਵੀ ਠੀਕ ਹੈ ਵੀ ਮੈਨੂੰ ਇਹ 'ਚੋਂ ਮੁਨਾਫਾ ਤੇ ਵੱਧ ਮਿਲਣਾ ਪਰ ਤੁਸੀਂ ਇਹ ਨਾ ਲਿਓ, ਕੋਈ ਗੱਲ ਨਹੀਂ। ਉਹਨਾਂ ਨੂੰ ਪਤਾ ਹੈ ਵੀ ਰੱਬ ਨੇ ਆਪੇ ਥੋੜ੍ਹੀ 'ਚ ਵੀ ਬਰਕਤ ਪਾ ਦੇਣੀ ਹੈ, ਇਸ ਕਰਕੇ ਉਹਨੇ ਸਹੀ ਸਲਾਹ ਦੇ ਦੇਣੀ ਹੈ। ਤੇ ਇੱਕ ਉਹ ਹੈ, ਉਹਨੂੰ ਇਹ ਹੁੰਦਾ ਹੈ ਵੀ ਆਪਣਾ ਕਮਿਸ਼ਨ ਆਪਾਂ ਨੂੰ ਮਿਲ ਜਾਣਾ, ਬਸ ਕੰਮ ਨਿਬੜਿਆ। ਸੋ ਸਤਿਗੁਰ ਨੇ ਇੱਥੇ ਬਖਸ਼ਿਸ਼ ਕੀਤੀ, ਆਖਿਆ ਖੋਟੇ ਖਰੇ ਸਭ ਪਰਖੀਅਨ ਤਿਤ ਸੱਚੇ ਕਹਿ ਦਰਬਾਰਾ ਰਾਮ, ਖੋਟੇ ਦਰਗਾਹ ਸੁਟੀਅਨ ਉਬੇ ਕਰਨ ਪੁਕਾਰਾ ਰਾਮ। ਮਹਾਰਾਜ ਕਹਿੰਦੇ ਖੋਟੇ ਰੱਦ ਕੀਤੇ ਜਾਂਦੇ ਨੇ, ਦੁਖੀ ਹੁੰਦੇ ਨੇ, ਕਰਲਾਉਂਦੇ ਨੇ, ਵਿਲਕਦੇ ਨੇ, ਕਿਉਂਕਿ ਖੋਟ ਵਾਲਾ ਬੰਦਾ ਕਦੀ ਵੀ ਸੁਖੀ ਨਹੀਂ ਰਹਿ ਸਕਦਾ। ਉਬੇ ਕਰਨ ਪੁਕਾਰਾ ਮੁਗਦ ਗਵਾਰਾ, ਮਨ ਮੁਖ ਜਨਮ ਗਵਾਇਆ, ਮਨ ਪਿੱਛੇ ਚੱਲ ਕੇ ਇਹਨਾਂ ਖੋਟਿਆਂ ਨੇ ਆਪਣੀ ਜ਼ਿੰਦਗੀ ਨੂੰ ਤਬਾਹ ਕੀਤਾ ਹੋਇਆ। ਵਿਖਿਆ ਮਾਇਆ ਜਿਨ ਜਗਤ ਭੁਲਾਇਆ, ਇਹਨਾਂ ਨੇ ਵਿਖੇ ਜ਼ਹਿਰ ਦੇ ਵਿੱਚ ਸੁਰਤ ਜੋੜੀ ਹੈ, ਜਗਤ ਵਿੱਚ ਐਸੀ ਸੁਰਤ ਜੋੜੀ ਹੈ ਵੀ ਭੁੱਲੇ ਫਿਰਦੇ ਨੇ ਰੱਬ ਨੂੰ। ਸਾਚਾ ਨਾਮ ਨਾ ਪਾਇਆ ਮਨਮੁਖ ਸੰਤਾਂ ਨਾਲ ਵੈਰ ਕਰ, ਦੁੱਖ ਖੱਟੇ ਸੰਸਾਰ। ਇਹੋ ਜਿਹੇ ਮਨਮੁਖ ਭਲੇ ਪੁਰਸ਼ਾਂ ਨਾਲ ਵੈਰ ਕਰਕੇ ਤੇ ਦੁੱਖ ਖੱਟਦੇ ਰਹਿੰਦੇ ਨੇ, ਦੁੱਖ ਜੀਵਨ ਵਿੱਚ ਚੱਲਦੇ ਰਹਿੰਦੇ ਨੇ। ਖੋਟੇ ਖਰੇ ਪਰਖੀਅਨ ਤਿਤ ਸੱਚੇ ਦਰਬਾਰਾ ਰਾਮ, ਉਹ ਸੱਚੇ ਦੇ ਦਰਬਾਰ ਵਿੱਚ ਖੋਟੇ ਤੇ ਖਰੇ ਪਰਖੇ ਜਾਂਦੇ ਨੇ, ਪਰਖ ਹੁੰਦੀ ਹੈ। ਬਾਬੇ ਨੇ ਆਖਿਆ ਕੋੜ ਠੱਗੀ ਗੁੱਝੀ ਨਾ ਰਹੇ, ਮਲੰਮਾ ਪਾਜ ਲੈ ਜਾਏ। ਜਿਹੜਾ ਕੋੜ ਹੁੰਦਾ ਹੈ, ਜਿਹੜੀ ਠੱਗੀ ਹੁੰਦੀ ਹੈ, ਇਹ ਕਦੀ ਗੁੱਝੀ ਨਹੀਂ ਰਹਿੰਦੀ। ਜਿਵੇਂ ਕੋਈ ਨਕਲੀ ਗਹਿਣੇ ਸਾਨੂੰ ਧਰ ਕੇ ਫੜਾ ਜਾਵੇ, ਵੇਖਣ ਨੂੰ ਚਮਕ ਦਮਕ ਤੇ ਵੜੀ ਹੋਵੇ, ਕੁਝ ਸਮਾਂ ਪੈਂਦਾ ਹੈ ਸਾਧ ਸੰਗਤ ਮੁੜ ਕੇ ਫਿਰ ਉਹ ਆਪਣਾ ਰੰਗ ਵਟਾਉਣਾ ਸ਼ੁਰੂ ਕਰ ਦਿੰਦੇ, ਮੁੜ ਕੇ ਪਤਾ ਲੱਗ ਜਾਂਦਾ ਵੀ ਲੈ ਆ ਤੇ ਮੈਨੂੰ ਕੋਈ ਗਲਤੀ। ਇੱਦਾਂ ਹੀ ਅਸੀਂ ਆਪਣੇ ਆਪ ਨੂੰ ਜਿੰਨਾ ਮਰਜ਼ੀ ਬਾਹਰੋਂ ਚਮਕਾ ਲਈਏ ਪਰ ਜੇ ਅੰਦਰ ਖੋਟ ਹੈ ਤੇ ਉਹ ਖੋਟ ਪ੍ਰਗਟ ਹੋ ਜਾਣੀ ਹੈ। ਸਤਿਗੁਰ ਨੇ ਆਖਿਆ ਖੋਟੇ ਖਰੇ ਪਰਖੀਆਂ, ਤਾਂ ਬਾਬਾ ਜੀ ਕਹਿੰਦੇ ਨੇ ਨਾ ਗੁਰੂ ਨਾਨਕ ਸਾਹਿਬ ਦਾ ਵਾਕ ਹੈ, ਕਹਿ ਕੇ ਮੈਂ ਸਮਾਪਤੀ ਕਰਾਂ। ਬਾਬੇ ਨੇ ਕਿਹਾ ਵਣਜ ਕਰੋ ਵਣ ਜਾ ਰਿਓ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਿਸਾਈ ਹੈ ਜੈਸੀ ਨਿਭ ਹੈ ਨਾਲ। ਆਖਿਆ ਚੀਜ਼ਾਂ ਉਹ ਇਕੱਠੀਆਂ ਕਰਿਓ ਜਿਹੜੀਆਂ ਨਾਲ ਨਿਭਣ, ਤੁਹਾਨੂੰ ਅੰਦਰੋਂ ਸਕੂਨ ਦੇਣ, ਟਿਕਾ ਦੇਣ। ਤੈਸੀ ਵਸਤ ਵਿਸਾਈ ਹੈ ਜੈਸੀ ਨਿਭ ਹੈ ਨਾਲ, ਅੱਗੇ ਸ਼ਾਹ ਸੁਜਾਣ ਹੈ। ਆਖਿਆ ਜਿਹੜਾ ਉਹ ਮਾਲਕ ਉਹ ਬੜਾ ਸਿਆਣਾ ਹੈ ਭਾਈ, ਅੱਗੇ ਸ਼ਾਹ ਸੁਜਾਣ ਹੈ, ਲੈਸੀ ਵਸਤ ਸੰਭਾਲ। ਮਹਾਰਾਜ ਕਿਵੇਂ ਸੰਭਾਲੇ? ਆਖਿਆ ਭਾਈ ਰੇ ਰਾਮ ਕਹੋ ਚਿੱਤ ਲਾਏ, ਹਰ ਜਸ ਵੱਖਰ ਲੈ ਚੱਲੋ, ਸ਼ਾਹ ਦੇਖੈ ਪਤੀ ਆਏ। ਰੱਬੀ ਗੁਣਾਂ ਦਾ ਵੱਖਰ ਸੌਦਾ ਲੱਦੋ, ਮਾਲਕ ਵੇਖ ਕੇ ਖੁਸ਼ ਹੋਵੇਗਾ। ਸੋ ਗੁਰੂ ਕਿਰਪਾ ਕਰੇ ਜੀ, ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ, ਜਿਨ੍ਹਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਦੀ ਸਾਂਝ ਸਾਡੇ ਨਾਲ ਕੀਤੀ ਹੈ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਬਚਨ ਜੋ ਆਪਦੇ ਨਾਲ ਸਾਂਝੇ ਕੀਤੇ ਜਾਂਦੇ ਨੇ। ਯਤਨ ਕਰੋ ਕਿ ਉਹਨਾਂ ਬੱਚਿਆਂ ਉਹਨਾਂ ਬੱਚਿਆਂ ਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਬਣਾਈਏ, ਔਰ ਜੋ ਗੁਰੂ ਦੀ ਬਖਸ਼ਿਸ਼ ਹੈ ਉਸਦੇ ਪਾਤਰ ਬਣਨ ਦਾ ਅਸੀਂ ਯਤਨ ਕਰੀਏ। ਕਿਉਂਕਿ ਬਾਣੀ ਦੀਆਂ ਬਹੁਤ ਬਖਸ਼ਿਸ਼ਾਂ ਨੇ, ਬਾਣੀ 'ਤੇ ਬੜੀ ਕਿਰਪਾ ਸਾਡੀ 'ਤੇ ਕਿ ਸਤਿਗੁਰ ਨੇ ਸਾਨੂੰ ਇਹ ਬੜਾ ਵੱਡਾ ਖਜ਼ਾਨਾ ਬਖਸ਼ਿਸ਼ ਕੀਤਾ ਹੈ। ਇਸ ਖਜ਼ਾਨੇ ਨੂੰ ਢੱਕਣ ਦੀ ਲੋੜ ਨਹੀਂ, ਇਸ ਖਜ਼ਾਨੇ ਨੂੰ ਫੋਲਣ ਦੀ ਲੋੜ ਹੈ, ਕਿਉਂਕਿ ਇਹਨੂੰ ਦੇਖਣ ਦੀ ਲੋੜ ਹੈ, ਇਹਨੂੰ ਸਮਝਣ ਦੀ ਲੋੜ ਹੈ, ਇਹਨੂੰ ਪੜ੍ਹਨ ਦੀ ਲੋੜ ਹੈ, ਔਰ ਇਹ ਵੀ ਹੈ ਕਿ ਇਹਨੂੰ ਵਿਚਾਰਨ ਦੀ ਲੋੜ ਹੈ। ਕਿਉਂਕਿ ਗੁਰਬਾਣੀ ਦਾ ਸਿਧਾਂਤ ਹੈ ਕਿ ਪ੍ਰਾਣੀ ਆਪ ਹੀ ਇਹਨੂੰ ਪੜ੍ਹੇ, ਆਪ ਹੀ ਇਹਨੂੰ ਸੁਣੇ, ਆਪ ਹੀ ਇਹਨੂੰ ਵਿਚਾਰੇ, ਅਤੇ ਆਪ ਹੀ ਆਪਣੇ ਜੀਵਨ ਵਿੱਚ ਪ੍ਰੈਕਟੀਕਲ ਤੌਰ 'ਤੇ ਇਹਨੂੰ ਇੰਪਲੀਮੈਂਟ ਕਰੇ, ਫਿਰ ਜੀਵਨ ਦਾ ਸਿਧਾਂਤ ਜਿਹੜਾ ਉਹ ਸੰਪੂਰਨ ਹੁੰਦਾ। ਔਰ ਭਾਈ ਸਾਹਿਬ ਦਾ ਧੰਨਵਾਦ, ਗੁਰੂ ਕਿਰਪਾ ਕਰੇ ਚੜ੍ਹਦੀਆਂ ਕਲਾ ਬਖਸ਼ਣ। ਸੋ ਹੁਣ ਭਾਈ ਹਰਜੀਤ ਸਿੰਘ ਜੀ ਦਿੱਲੀ ਵਾਲੇ ਜਥੇ ਸਮੇਤ ਕੀਰਤਨ ਸਰਵਣ ਕਰਾਉਣਗੇ, ਸੋ ਬੜੇ ਪਿਆਰ ਨਾਲ ਸਰਵਣ ਕਰੋ। ਸੋ ਆਓ ਸਰਵਣ, ਛੇ ਸ਼ੁੱਕਰਵਾਰ ਨੂੰ 6 ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੱਗ ਬੰਨਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸੋ ਜਿਹਨਾਂ ਨੇ ਪੱਗ ਬੰਨਣੀ ਸਿੱਖਣੀ ਹੈ, 6 ਵਜੇ ਗੁਰਦੁਆਰਾ ਸ਼ਾਮ ਨੂੰ ਆਪਣੀਆਂ ਦਸਤਾਨ ਲੈ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸਰਵਣ ਕਰੀਏ ਕੀਰਤਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ।
2: ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਹਰਜੀਤ ਸਿੰਘ ਜੀ ਦਿੱਲੀ ਵਾਲੇ ਤੋਂ ਉਹਨਾਂ ਦਾ ਜਥਾ, ਜਿਨ੍ਹਾਂ ਨੇ ਬੜੇ ਪਿਆਰ ਨਾਲ ਲਾਹੇਵੰਦ ਦੇ ਮਨੋ ਕੀਰਤਨ ਸਰੰਗ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾਵਾਂ ਨੇ ਜਥੇ ਦਾ ਅਸਰਬਾਦ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਜਥਾ ਹਰ ਰੋਜ਼ ਸਵੇਰ ਸ਼ਾਮ ਸੇਵਾ ਕਰਦੇ ਨੇ, ਆਪ ਵੀ ਹਾਸੀ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰੰਗ ਕਰਾਉਣਗੇ। ਸੋ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਗੁਰਦੁਆਰਾ ਸਾਹਿਬ ਵਿਖੇ ਪੱਗ ਬੰਨਣ ਦੀ ਸਿਖਲਾਈ ਦਿੱਤੀ ਜਾਂਦੀ ਹੈ, ਔਰ ਬੱਚਿਆਂ ਨੂੰ ਕੋਸ਼ਿਸ਼ ਕਰੋ ਕਿ ਆਪਾਂ ਪੱਗਾਂ ਬੰਨਣੀਆਂ ਸਿਖਾਈਏ, ਔਰ ਇਹ ਵੀ ਕੋਸ਼ਿਸ਼ ਕਰੀਏ ਕਿ ਆਪਾਂ ਦਸਤਾਰ ਨੂੰ ਸਾਂਭ ਕੇ ਰੱਖੀਏ, ਕਿਉਂਕਿ ਇਹ ਪੱਗ ਸਾਡੇ ਸੀਸ ਦਾ ਮੁਕਟ ਹੈ, ਤਾਜ ਹੈ ਜਿਹੜਾ ਗੁਰੂ ਨੇ ਸਾਡੇ ਸਿਰ 'ਤੇ ਰੱਖਿਆ। ਆਪਾਂ ਇਹਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ। ਔਰ ਕਈ ਵਾਰ ਦੇਖਣ ਜਾਂਦਾ ਘਰਾਂ 'ਚੋਂ ਬਜ਼ੁਰਗ ਚੱਲ ਜਾਂਦੇ ਨੇ ਅਤੇ ਗੁਰਮੁ ਪਿਆਰੋ ਬਜ਼ੁਰਗਾਂ ਦੇ ਨਾਲ ਹੀ ਘਰਾਂ 'ਚੋਂ ਸਿੱਖੀ ਖਤਮ ਹੋ ਜਾਂਦੀ ਹੈ, ਔਰ ਵਿਰਾਸਤ ਸਾਡੀ ਖੁੱਸਦੀ ਜਾਂਦੀ ਹੈ ਘਰਾਂ 'ਚੋਂ। ਆਪਾਂ ਇਸ ਵਿਰਾਸਤ ਨੂੰ ਸਾਂਭਣਾ ਕਿ ਜੇ ਬਜ਼ੁਰਗਾਂ ਦੀ ਦੇਖੀ ਸਾਡੇ ਘਰ ਵਿੱਚ ਨਾ ਰਹੀ ਆਉਣ ਵਾਲੇ ਸਮੇਂ ਵਿੱਚ, ਤਾਂ ਫਿਰ ਗੁਰਮੁ ਪਿਆਰੋ ਸਾਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ। ਔਰ ਇਸ ਧਰਮ ਨੂੰ, ਇਸ ਪੱਗ ਨੂੰ, ਇਸ ਸਿੱਖੀ ਨੂੰ, ਗੁਰੂ ਨੂੰ ਸੰਭਾਲਣ ਦੀ ਸਾਨੂੰ ਸਾਰਿਆਂ ਦੀ ਸੇਵਾ ਲੱਗੀ ਹੈ। ਇਹ ਆਪਣਾ ਘਰ ਵਾ, ਇਹਨੂੰ ਅਸੀਂ ਸੰਭਾਲਣਾ। ਸਵਾਓ ਸਰਵੰਗ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
3: ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਊਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਮੁਖ ਊਜਲ ਸਦਾ ਸੁਖੀ,

गुर नानक जिन सुनिया पिखिया।

ਫਿਰ ਗਰਬਾਸੁ ਨਾ ਪਰਿਆਰੇ। ਵਾਹਿਗੁਰੂ ਜੀ ਗੌੜੀ ਕਬੀਰ ਜੀ ਅਵਰ ਮੂਏ ਕਿਆ ਸੋਗ ਕਰੀਜੈ ਤੋ ਕੀਜੈ ਜੋ ਆਪਨ ਜੀਜੈ ਮੈਂ ਨਾ ਮਰੂੰ ਮਰਬੋ ਸੰਸਾਰਾ ਅਬ ਮੋਹੇ ਮਿਲਿਓ ਹੈ ਜਿਵਾਲਨਹਾਰਾ ਮੈਂ ਨਾ ਮਰੂੰ ਮਰਬੋ ਸੰਸਾਰਾ ਅਬ ਮੋਹੇ ਮਿਲਿਓ ਹੈ ਜੀਆਵਨ ਹਾਰਾ ਰਹਾਉ ਯਾ ਦੇਹੀ ਪਰਮਲ ਮਹਿਕੰਦਾ ਤਾਂ ਸੁਖ ਬਿਸਰੇ ਪਰਮਾਨੰਦਾ

पनिहारी जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहेथ अमृत के दाते वालिये को लालम दसा पातशाहियां दी जोत धन धन धन सतगुरु श्री गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तो सजे दवाना दियां हाजरियां भर रहे सन्मान योग सत्कार योग सतसंगी जनों सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के सतगुरां दी अमृतमई बाणी दे कीर्तन मेरे तो पहला गुरु दर दे सवारे रागी सिंघां पासों सरवण कर रहे सी। बड़ा सुंदर बचन सुखमणी साहब दा उह कीर्तन रूप विच गायन करके अखीर ते गए ने जिहदे विच गुरु दी महिमा बयान कीती है भी उह गुरु उन्हों नमस्कार है जेड़ा आद तो है जुगां तो है आद गुरे नमा जुगाद गुरे नमा जेड़ा सच्चा है उन्हों मेरी नमस्कार है मैं उन्हों नमन करता हाँ। तो आओ सात संगत समा है हुण लड़ीवार चल रही गुरु ग्रंथ साहब की पावन बाणी की कथा विचार दा जिन्ने शरीर आप सतगुरां दे हजूर बैठे हो जां घरां विच मीडिया दे माध्यम राही सरवण कर रहे हो आओ आपस विच फतेह दी सांझ पाईए जी। वाहिगुरु जी का खालसा वाहिगुरु जी की फतेह। मुबारक लड़ीवार गुरु ग्रंथ साहब दी विचार जिहड़ी है वह गुरु ग्रंथ साहब जी दे अंक 325 दे उत्ते पहुंची है। 325 उत्ते कबीर साहब दा गौड़ी राग विच गौड़ी भगतां की बाणी दे सरलेख हेठ शब्द दर्ज है। ये शब्द 12 नंबर है ते कबीर साहब ने इहदे विच गल कीती है मौत दी मरण दी। कल भी जिहड़ा बचन आपां विचारिया सी उहदे विच भी कबीर साहब मौत दी गल कर रहे सन। उह सी शरीरक मौत दी गल ਜਿਵੇਂ ਆਪਾਂ ਅੱਖਾਂ ਦੇ ਸਾਹਮਣੇ ਵੇਖ ਰਹੇ ਹਾਂ ਵੀ ਜਗਤ ਪੈਦਾ ਹੋ ਰਿਹਾ ਹੈ ਤੇ ਮਰ ਰਿਹਾ ਹੈ ਉਹਦੇ ਹੁਕਮ 'ਚ ਹੀ ਹੈ। ਉਪਜੈ ਨਿਪਜੈ ਨਿਪਜ ਸਮਾਈ ਚੀਜ਼ਾਂ ਪੈਦਾ ਹੋ ਰਹੀਆਂ ਨੇ ਉਪਜ ਰਹੀਆਂ ਨੇ ਬਿਨਸ ਰਹੀਆਂ ਨੇ ਆਪਾਂ ਅੱਖਾਂ ਨਾਲੇ ਵਰਤਾਰਾ ਵੇਖ ਰਹੇ ਹਾਂ ਪਰ ਬੰਦਾ ਕਈ ਵਾਰ ਸਮਝਦਾ ਨਹੀਂ ਆਪਣੇ ਆਪ ਨੂੰ ਇੱਦਾਂ ਸਮਝਦਾ ਵੀ ਮੈਂ ਜਿਵੇਂ ਸਦਾ ਹੀ ਰਹਿਣਾ। ਹੁਣ ਜੇ ਇਸ ਰਿਐਲਿਟੀ ਨੂੰ ਬੰਦਾ ਜਾਣ ਲਵੇ ਨਾ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਲਿਊਸ਼ਨ ਇੱਥੇ ਹੀ ਪਿਆ ਏ ਜਿੱਦਣ ਤੁਹਾਨੂੰ ਇਹ ਅਹਿਸਾਸ ਹੋ ਜਾਂਦਾ ਏ ਵੀ ਮੈਂ ਵੀ ਦੁਨੀਆਂ ਉੱਤੋਂ ਮਰ ਜਾ। ਕਿੰਨੇ ਫਿਊਨਰਲ ਹੋਮ ਦੇ ਵਿੱਚ ਬੰਦਾ ਸਰਵਸਾਂ ਨਿਭਾ ਵੀ ਲੈਂਦਾ ਏ ਉੱਥੇ ਜਾ ਵੀ ਆਉਂਦਾ ਏ ਕਿਸੇ ਦੇ ਦੁੱਖ ਸੁੱਖ ਵਿੱਚ ਸਹਾਇਕ ਵੀ ਬਣ ਜਾਂਦਾ ਏ ਪਰ ਕਦੀ ਇਹ ਨਹੀਂ ਪਛਾਣਦਾ ਵੀ ਮੈਂ ਵੀ ਇੱਕ ਦਿਨ ਇਸੇ ਮੰਜ਼ਰ ਨੂੰ ਜਿਹਨੂੰ ਅੱਜ ਮੈਂ ਵੇਖ ਰਿਹਾ ਹਾਂ ਇਸੇ ਦੌਰ ਵਿੱਚੋਂ ਮੈਂ ਵੀ ਗੁਜ਼ਰਨਾ ਹੈ। ਆਪਣੇ ਆਪ ਨੂੰ ਮਨੁੱਖ ਇੱਦਾਂ ਹੀ ਮੰਨ ਕੇ ਬੈਠਾ ਹੈ ਵੀ ਮੈਂ ਜਿਵੇਂ ਮੇਰੀ ਤੇ ਜਿਹੜੀ ਗੱਦੀ ਹੈ ਉਹ ਬੜੀ ਅਟੱਲ ਹੈ ਬੜਾ ਸਮਾਂ ਮੇਰੇ ਕੋਲ ਲੰਮਾ ਹੈ। ਤੋ ਮਹਾਰਾਜ ਨੇ ਕਬੀਰ ਸਾਹਿਬ ਨੇ ਕੱਲ ਜਿਹੜਾ ਜ਼ਿਕਰ ਕੀਤਾ ਸੀ ਉਹਦੇ ਵਿੱਚ ਉਹਨਾਂ ਦੇ ਸ਼ਬਦ ਸਨ ਵੀ ਉਪਜੈ ਨਿਭਜੈ ਨਿਭਜ ਸਮਾਈ ਨੈਨੋ ਦੇਖਤ ਇਹ ਜੱਗ ਜਾਈ ਵੀ ਇਹਨਾਂ ਅੱਖਾਂ ਨਾਲ ਮੈਂ ਵੇਖ ਰਿਹਾ ਵੀ ਸੰਸਾਰ ਕਿੱਦਾਂ ਤੁਰਿਆ ਜਾ ਰਿਹਾ। ਕੋਈ ਇੱਥੇ ਰਿਹਾ ਨਹੀਂ ਰਾਣਾ ਰਾਓ ਨਾ ਕੋਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ। ਮਹਾਰਾਜ ਨੇ ਆਖਿਆ ਰਹਿਣ ਨਾ ਪਾਵੇਂ ਸੁਰ ਨਰ ਦੇਵਾ ਵੀ ਭਾਈ ਇੱਥੇ ਕੋਈ ਨਹੀਂ ਰਿਹਾ ਚਾਹੇ ਉਹ ਦੇਵਤਾ ਸੀ ਚਾਹੇ ਅਸੁਰ ਸੀ ਚਾਹੇ ਸੁਰ ਸੀ ਚਾਹੇ ਰਾਕਸ਼ ਸੀ ਚਾਹੇ ਮਨੁੱਖ ਹੈ। ਵੱਡੇ ਵੱਡੇ ਆਪਣੇ ਆਪ ਨੂੰ ਦੇਵਤੇ ਅਖਵਾਉਣ ਦੇ ਦਾਅਵੇ ਕਰਨ ਵਾਲੇ ਰਾਮ ਵਰਗੇ ਵੀ ਸੰਸਾਰ ਦੇ ਕੋਲੋਂ ਚਲੇ ਗਏ। ਵੱਡੇ ਵੱਡੇ ਕ੍ਰਿਸ਼ਨ ਵਰਗੇ ਅਵਤਾਰੀ ਪੁਰਖ ਜਿਹੜੇ ਨੇ ਉਹ ਵੀ ਚਲੇ ਗਏ ਉਹ ਵੀ ਇੱਥੇ ਸਦਾ ਨਹੀਂ ਰਹੇ।
ਤੇ ਜਿਨ੍ਹਾਂ ਨੇ ਕਦੀ ਦੁਨੀਆਂ ਉੱਤੇ ਇਹ ਦਾਅਵਾ ਕੀਤਾ ਜਾਂ ਏਦਾਂ ਦੇ ਵਰ ਵੀ ਮੰਗ ਲਏ ਵੀ ਮੈਨੂੰ ਕਦੀ ਮੌਤ ਨਾ ਆਵੇ, ਉਹ ਵੀ ਸੰਸਾਰ ਤੋਂ ਜਾਣ ਤੋਂ ਕੂਚ ਕਰ ਗਏ, ਲੱਦ ਗਏ ਇੱਥੋਂ। ਤੇ ਜੇ ਰਿਹਾ ਹੈ ਤੇ ਉਹ ਕੇਵਲ ਜਿਵੇਂ ਸ਼ਾਹ ਮੁਹੰਮਦ ਨੇ ਆਖਿਆ ਨਾ ਵੀ ਸ਼ਾਹ ਮੁਹੰਮਦ ਦਾ ਰਹੇਗਾ ਰੱਬ ਸੱਚਾ ਤੇ ਵਾਜੇ ਕੂੜ ਦੇ ਕਈ ਵਜਾਏ ਗਏ। ਇੱਕ ਸੱਚਾ ਰੱਬ ਰਹਿ ਜਾਣਾ, ਕੂੜ ਦੇ ਵਾਜੇ ਦੁਨੀਆਂ ਤੋਂ ਵਜਾ ਕੇ ਕਈ ਤੁਰ ਗਏ। ਸ਼ਾਹ ਮੁਹੰਮਦ ਦਾ, ਸ਼ਾਹ ਮੁਹੰਮਦ ਦੀ ਰਚਨਾ ਹੈ, ਉਹ ਕਹਿੰਦਾ ਹੈ, ਉਹ ਕਹਿੰਦਾ ਸੱਚੇ ਰੱਬ ਨੇ ਹੀ ਇੱਥੇ ਰਹਿਣਾ ਹੈ। ਸ਼ਾਹ ਮੁਹੰਮਦ ਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਏ ਗਏ। ਇੱਥੇ ਕੂੜ ਦੇ ਵਾਜੇ ਵਜਾ ਕੇ ਜਾਣ ਤੋਂ ਕਈ ਲੱਦ ਗਏ, ਕਈ ਤੁਰ ਗਏ, ਇੱਕ ਨਹੀਂ ਲੱਦਿਆ, ਇੱਕ ਲੱਦ ਗਏ। ਆਖਿਆ ਇੱਕ ਸਮਾਨ ਲੱਦੀ ਫਿਰਦੇ ਨੇ, ਤਿਆਰੀ ਖਿੱਚੀ ਫਿਰਦੇ ਨੇ, ਤੇ ਇੱਕ ਜਿਹੜੇ ਨੇ ਉਹ ਲੱਦ ਗਏ, ਚਲੇ ਗਏ। ਇੱਕ ਸਮਾਨ ਬੰਨਣ ਡਏ ਨੇ, ਜਿਵੇਂ ਮੁਸਾਫਰ ਜਿਹੜਾ ਹੈ ਉਹ ਸਮਾਨ, ਟ੍ਰੇਨ ਆਈ ਸਟੇਸ਼ਨ ਤੇ ਸਾਰੇ ਬੈਠੇ ਨੇ, ਇੱਕ ਨੂੰ ਆਪਾਂ ਵੇਖ ਰਹੇ ਹਾਂ ਉਹ ਟ੍ਰੇਨ ਵਿੱਚ ਸਵਾਰ ਹੋ ਕੇ ਤੇ ਅਗਲੀ ਮੰਜ਼ਿਲ ਵੱਲ ਚੱਲ ਪਿਆ, ਤੇ ਦੂਜਾ ਕਹਿੰਦਾ ਭਾਈ ਹੁਣ ਮੇਰੀ ਵੀ ਟ੍ਰੇਨ ਆਉਣ ਹੀ ਵਾਲੀ ਹੈ, ਲਿਆਓ ਹੁਣ ਸਮਾਨ, ਮੈਂ ਵੀ ਮਾੜਾ ਜਿਹਾ ਕੱਸ ਲਵਾਂ, ਮੈਂ ਵੀ ਤਿਆਰੀ ਕਰ ਲਵਾਂ। ਇਸ ਕਰਕੇ ਮਰਨਾ ਸਾਰਿਆਂ ਨੇ। ਤਾਂ ਜੇ ਕਬੀਰ ਸਾਹਿਬ ਨੇ ਆਖਿਆ ਉਪਜੈ ਨਿਭਜੈ ਨਿਭਜ ਸਮਾਈ ਨੈਨੋ ਦੇਖਤ ਇਹ ਜੱਗ ਜਾਈ, ਲਾਜ ਨਾ ਮਰੋ ਕਹੋ ਘਰ ਮੇਰਾ। ਆਖਿਆ ਲਾਜ ਨਾਲ ਮਰਦਾ ਕਿਉਂ ਨਹੀਂ ਜਦੋਂ ਤੂੰ ਕਹਿੰਦਾ ਏ ਵੀ ਇਹ ਤੇ ਮੇਰੀ ਥਾਂ ਹੈ, ਮੇਰਾ ਘਰ ਹੈ। ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਸ਼ ਤੇਰਾ, ਕੁਝ ਵੀ ਤੇਰਾ ਨਹੀਂ ਹੈ। ਜਿਹੜਾ ਸਰੀਰ ਜਿਹਨੂੰ ਬੜੇ ਯਤਨਾਂ ਨਾਲ ਪਾਲਦਾ ਏ, ਸੰਖੇਪ ਜੇ ਅਰਥ ਕਰਾਂਗਾ, ਅਨਕ ਯਤਨ ਕਰ ਕਾਇਆ ਪਾਲੀ, ਕਿੰਨੇ ਧੋਖੇ ਵਾਲ ਠੱਗੀਆਂ ਬੇਈਮਾਨੀਆਂ ਕਰਕੇ ਸਰੀਰ ਨੂੰ ਪਾਲ ਰਿਹਾ ਹੈ। ਉਦਾਂ ਵੈਸੇ ਬੰਦਾ ਕਹਿ ਦਿੰਦਾ ਖਾਣੀਆਂ ਤੇ ਦੋ ਰੋਟੀਆਂ ਹੀ ਆ, ਜੇ ਦੋ ਰੋਟੀਆਂ ਹੀ ਖਾਣੀਆਂ ਫਿਰ ਇਹਨੇ ਵਲ ਛਲ ਕਾਹਦੇ ਲਈ, ਫਿਰ ਇਹਨਾਂ ਛਲ ਕੂੜ ਕਪਟ ਕਾਹਦੇ ਲਈ। ਮਸਲਾ ਦੋ ਰੋਟੀਆਂ ਦਾ ਥੋੜ੍ਹਾ ਸਿਰਫ, ਮਸਲੇ ਤੇ ਹੋਰ ਵੀ ਕਈ ਪਏ ਨੇ। ਬਾਬੇ ਨੇ ਆਖਿਆ ਜਿਹੜੀ ਕਾਇਆ ਨੂੰ ਪਾਲਦਾ, ਅਨਕ ਯਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ, ਮਰਤੀ ਬਾਰ ਅਗਨ ਸੰਗ ਜਾਲੀ, ਉਹਨੂੰ ਵੀ ਅੱਗ ਦੇ ਸੰਗ ਭੇਟ ਕਰ ਦਿੱਤਾ। ਜਿਹੜਾ ਸਰੀਰ ਸਭ ਤੋਂ ਨੇੜੇ ਸੀ, ਜਿਹਦੇ ਅੰਦਰ ਬੈਠਾ ਸੀ, ਉਹ ਵੀ ਤੇਰਾ ਨਹੀਂ ਰਿਹਾ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਬਾਬੇ ਨੇ ਆਖਿਆ ਜਿਹੜੇ ਸਰੀਰ ਦੇ ਅੰਗਾਂ ਉੱਤੇ ਕਦੀ ਅਤਰ ਮਲਦਾ ਸੀ, ਕਦੀ ਚੰਦਨ ਮਲਦਾ ਸੀ, ਉਹਨੂੰ ਵੀ ਅਖੀਰ ਲੱਕੜਾਂ ਵਿੱਚ ਸਾੜ ਦਿੱਤਾ ਗਿਆ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ, ਕਹੋ ਕਬੀਰ ਸੁਨੋ ਰੇ ਗੁਨੀਆ। ਆਖਿਆ ਬਿਨਸੈ ਗੋ ਰੂਪ ਦੇਖੈ ਸਭ ਦੁਨੀਆ, ਇਹ ਚੀਜ਼ਾਂ ਬਿਨਸ ਜਾਣਗੀਆਂ, ਭਾਵੇਂ ਕੋਈ ਧਨ ਹੈ, ਜਾਇਦਾਦ ਹੈ, ਭਾਵੇਂ ਤੇਰਾ ਰੂਪ ਰੰਗ ਹੈ, ਸਾਰਾ ਕੁਝ ਖਤਮ ਹੋ ਜਾਣਾ। ਇਸ ਕਰਕੇ ਆਪਣੀ ਦੌੜ ਨੂੰ ਥੋੜ੍ਹਾ ਜਿਹਾ ਘੱਟ ਕਰਕੇ ਕੋਈ ਰੱਬੀ ਚਿੰਤਨ ਵਾਲੇ ਬੰਨੇ ਵੀ ਆਪਣੇ ਆਪ ਨੂੰ ਲਾ। ਹੁਣ ਕਬੀਰ ਸਾਹਿਬ ਨੇ ਅੱਜ ਵੀ ਜਿਹੜੀ ਗੱਲ ਆਖੀ ਹੈ ਨਾ, ਉਹਦੇ ਵਿੱਚ ਉਹਨਾਂ ਗੱਲ ਫਿਰ ਮੌਤ ਦੀ ਕੀਤੀ ਹੈ। ਪਹਿਲਾਂ ਤੇ ਉਹ ਸਾਨੂੰ ਸਮਝਾਉਂਦੇ ਨੇ ਵੀ ਸੰਸਾਰ ਦੇ ਲੋਕੋ ਮੌਤ ਹੁੰਦੀ ਕੀ ਹੈ, ਤੁਹਾਨੂੰ ਮੌਤ ਬਾਰੇ ਪਤਾ ਵੀ ਹੈ ਕੁਝ, ਤੁਸੀਂ ਕਿਹਨੂੰ ਸਮਝਦੇ ਹੋ ਮੌਤ? ਇੱਕ ਬੰਦਾ ਜੰਮਿਆ, ਅੱਜ ਉਹ ਮਰਿਆ, ਤੇ ਮੌਤ ਤੋਂ ਬੰਦਾ ਇੰਨਾ ਖੌਫ ਜ਼ਦਾ ਹੈ ਵੀ ਵੇਖੋ ਕਦੀ ਕਿਤੇ ਜਾ ਕੇ ਸਿਰ ਝੁਕਾਉਂਦਾ ਵੀ ਮੈਨੂੰ ਮੌਤ ਨਾ ਆ ਜਾਵੇ, ਕਿਸੇ ਤੋਂ ਜਾ ਕੇ ਦੁਆ ਮੰਗਦਾ, ਕਿਸੇ ਤੋਂ ਜਾ ਕੇ ਸਿਰ ਉੱਤੇ ਹੱਥ ਰਖਾਉਂਦਾ ਵੀ ਮੈਨੂੰ ਮੌਤ ਨਾ ਆਵੇ। ਆ ਜਿੰਨੇ ਕਾਰੋਬਾਰ ਕਈਆਂ ਡੇਰਿਆਂ ਦੇ ਚੱਲ ਰਹੇ ਨੇ, ਸਾਰੇ ਇਸੇ ਇਹਨਾਂ ਦਾ ਜਿਹੜਾ ਬੇਸ ਹੈ ਨਾ, ਜਿਹੜੀ ਜੜ ਹੈ, ਇੱਥੇ ਖਲੋਤੀ ਹੈ ਵੀ ਬੰਦਾ ਮੌਤ ਤੋਂ ਡਰਦਾ ਹੈ। ਇਹ ਸਾਡੇ ਸਿਰ ਉੱਤੇ ਹੱਥ ਰੱਖ ਕੇ ਕਹਿੰਦੇ ਨੇ ਵੀ ਤੇਰੀ ਉਮਰ ਲੰਮੀ ਹੋਵੇ, ਬਸ ਇੱਥੋਂ ਹੀ ਖੇਡਾਂ ਚੱਲੀ ਜਾਂਦੀਆਂ ਨੇ। ਪਰ ਤੁਸੀਂ ਸੋਚ ਲਓ, ਜੇ ਤੁਸੀਂ ਥੋੜ੍ਹਾ ਬਹੁਤਾ ਵੀ ਇਤਿਹਾਸ ਦੇ ਨਾਲ ਸਾਂਝ ਬਣਾਈ ਹੈ ਵੀ ਜਦੋਂ ਸਿੱਖ ਇਹ ਗੱਲ ਕਹਿੰਦਾ ਉਹਨੂੰ ਇਹ ਗੱਲ ਫੱਬਦੀ ਨਹੀਂ, ਅਸੀਂ ਤੇ 7 ਤੇ 9 ਸਾਲ ਦੇ ਬੱਚੇ ਵੀ ਨੀਹਾਂ 'ਚ ਖਿਲਾ ਰਹੇ ਨੇ। ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਮੌਤ ਜਿਹੜੀ ਹੈ ਮੇਰੇ ਸਿਰ ਉੱਤੇ ਕੋਈ ਹੱਥ ਰੱਖੇ ਤੇ ਮੈਨੂੰ ਕਹੇ ਤੂੰ ਮਰੇ ਨਾ। ਬਾਬੇ ਨੇ ਆਖਿਆ ਕਿਹੜਾ ਹੈ ਜਿਹੜਾ ਦੁਨੀਆਂ ਉੱਤੇ ਐਸਾ ਜੰਮਿਆ ਹੈ ਤੇ ਮੂਰਖ ਨੇ ਜਿਹੜੇ ਇੱਦਾਂ ਹੱਥ ਰੱਖ ਕੇ ਕਹਿੰਦੇ ਨੇ ਵੀ ਤੂੰ ਮਰੇ ਨਾ, ਤੂੰ ਮਰੇ ਨਾ।
ਕੀ ਇਹਨਾਂ ਨੂੰ ਆਪਣਾ ਪਤਾ ਹੈ ਵੀ ਇਹਨਾਂ ਵੀ ਮਰ ਜਾਣਾ? ਹੁਣ ਜਿਹੜੇ ਬਾਬੇ ਦੇ ਕਈ ਰਾਂ ਪੈਰੀ ਪੈ ਜਾਂਦੇ ਆ, ਉਹਨੇ ਤੇ ਆਪ ਮਰ ਜਾਣਾ, ਉਹ ਮੌਤ ਨੂੰ ਰੋਕ ਲਵੇਗਾ, ਫਿਰ ਉਹ ਕਿਵੇਂ ਦਾਅਵਾ ਕਰ ਸਕਦਾ ਹੈ ਵੀ ਮੈਂ ਤੇਰੇ ਸਿਰ ਉੱਤੇ ਹੱਥ ਰੱਖ ਕੇ ਤੈਨੂੰ ਐਸਾ ਆਸ਼ੀਰਵਾਦ ਦੇਵਾਂਗਾ ਤੈਨੂੰ ਮੌਤ ਨਹੀਂ ਆਵੇਗੀ? ਉਹਨੂੰ ਆਖਿਆ ਤੂੰ ਛੱਡ, ਤੂੰ ਆਪਣੇ ਸਿਰ ਉੱਤੇ ਆਪਦਾ ਹੱਥ ਰੱਖ ਕੇ ਕਹਿ ਦੇ ਵੀ ਮੈਨੂੰ ਮੌਤ ਨਹੀਂ ਆਵੇਗੀ, ਤੇਰੇ ਹੱਥ ਵਿੱਚ ਕੋਈ ਤਾਕਤ ਹੈ ਨਾ, ਆਪਣੇ ਸਿਰ ਉੱਤੇ ਰੱਖ ਏਦਾਂ ਕਰਕੇ। ਸਤਿਗੁਰੂ ਦੀ ਬਾਣੀ ਦਾ ਵਾਕ ਹੈ, ਮਹਾਰਾਜ ਕਹਿੰਦੇ ਕੁਲਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਮਾਵੇ ਤਿੱਕਲ ਬੰਨੇ ਛੱਜ। ਆਖਿਆ ਚੂਹਾ ਤੇ ਪਹਿਲਾਂ ਹੀ ਖੱਡ ਚ ਨਹੀਂ ਸੀ ਆਉਂਦਾ ਤੇ ਹੁਣ ਪਿੱਛੇ ਛੱਜ ਬੰਨ ਲਿਆ। ਇਹ ਵੈਸੇ ਕਹਾਣੀ ਹੈ ਇੱਕ ਚੂਹੇ ਦੇ ਛੱਜ ਬੰਨਣ ਵਾਲੀ। ਉਹ ਕਹਿੰਦੇ ਨਾ ਚੂਹਿਆਂ ਨੇ ਮੀਟਿੰਗ ਕੀਤੀ ਇੱਕ ਰਾਂ, ਤੇ ਮੀਟਿੰਗ ਕਰਕੇ ਚੂਹੇ ਤੇ ਕਹਿੰਦੇ ਆਪਾਂ ਸਾਰੇ ਵੇਖਣ ਨੂੰ ਤੇ ਇੱਕੋ ਜਿਹੇ ਲੱਗਦੇ ਹਾਂ, ਆਪਣਾ ਵੀ ਕੋਈ ਸਰਦਾਰ ਹੋਣਾ ਚਾਹੀਦਾ, ਪਤਾ ਲੱਗੇ ਵੀ ਸਾਡਾ ਚੂਹਿਆਂ ਦਾ ਸਰਦਾਰ ਆ ਏ, ਜਿਵੇਂ ਬੰਦਿਆਂ ਦਾ ਕੋਈ ਪ੍ਰਾਈਮ ਮਿਨਿਸਟਰ ਹੈ, ਕੋਈ ਮੁੱਖ ਮੰਤਰੀ ਹੈ, ਕੋਈ ਪ੍ਰਧਾਨ ਮੰਤਰੀ। ਕਹਿੰਦੇ ਆਪਣਾ ਵੀ ਪਤਾ ਲੱਗਣਾ ਚਾਹੀਦਾ ਵੀ ਜੇ ਇੱਦਾਂ ਪਛਾਣ ਕਰਨੀ ਹੋਵੇ ਆਪਾਂ ਤਾਂ ਇੱਕੋ ਜਿਹੇ ਹਾਂ। ਉਹ ਕਹਿੰਦੇ ਫਿਰ ਕੀ ਕਰੀਏ? ਕਹਿੰਦੇ ਕਰਨਾ ਕੀ, ਇੱਕ ਛੱਜ ਲਿਆਓ ਤੇ ਜਿਹੜਾ ਮਗਰ ਹੈ, ਜਿਹੜਾ ਸਾਡਾ ਸਰਦਾਰ ਹੈ, ਉਹਦੇ ਪਿੱਛੇ ਬੰਨ ਦਿਓ। ਹੁਣ ਸਰਦਾਰ ਤੇ ਪਹਿਲਾਂ ਹੀ ਖਾ ਖਾ ਕੇ ਇੰਨਾ ਪਲਿਆ ਪਿਆ ਸੀ ਵੀ ਖੁੱਡ ਦੇ ਵਿੱਚ ਮਹਾਂ ਵੜਿਆ ਜਾਂਦਾ ਸੀ, ਮਾਂ ਹੀ ਖੁੱਡ ਚ ਵੜਦਾ ਸੀ, ਮਾਂ ਹੀ ਉਹਦੇ ਵਿੱਚੋਂ ਬਾਹਰ ਆਉਂਦਾ ਸੀ। ਪਿੱਛੇ ਬੰਨ ਦਿੱਤਾ ਛੱਜ ਤੇ ਕਿਸਾਨ ਆਇਆ, ਬਾਕੀ ਚੂਹੇ ਤੇ ਭੱਜ ਗਏ ਤੇ ਛੱਜ ਵਾਲਾ ਫਸ ਗਿਆ ਜਿਹਦੇ ਪਿੱਛੇ ਛੱਜ ਬੱਧਾ ਹੋਇਆ ਸੀ। ਸੋ ਉੱਥੋਂ ਇੱਕ ਕਹਾਵਤ ਬਣੀ ਤੇ ਬਾਬੇ ਨੇ ਉਹਨੂੰ ਬਾਣੀ ਚ ਵਰਤਿਆ ਵੀ ਇਹਨਾਂ ਵੀ ਛੱਜ ਬੰਨੇ ਹੋਏ ਨੇ ਕਾਹਦੇ, ਵੀ ਆਪਣੇ ਆਪ ਨੂੰ ਕੋਈ ਸਾਧੂ ਕਹਿ ਰਿਹਾ, ਕੋਈ ਬ੍ਰਹਮ ਗਿਆਨੀ ਕਹਿ ਰਿਹਾ, ਕੋਈ ਸੰਤ ਬਣ ਰਿਹਾ। ਪਹਿਲਾਂ ਹੀ ਬੰਦਾ ਮਾਣਨੀ, ਹਉਮੈ ਤੇ ਬੰਦੇ ਦੇ ਅੰਦਰ ਪਹਿਲਾਂ ਹੀ ਕੁੱਟ ਕੁੱਟ ਕੇ ਭਰੀ ਪਈ ਹੈ, ਹਉਮੈ ਤੇ ਆਮ ਹੀ ਹੈ, ਹੰਕਾਰ ਤੇ ਆਮ ਹੀ ਹੈ, ਤੇ ਉੱਤੋਂ ਆਪਣੇ ਆਪ ਨੂੰ ਕੀ ਕਹਿ ਲਿਆ ਵੀ ਮੈਂ ਤੇ ਜੀ ਬ੍ਰਹਮ ਗਿਆਨੀ ਹਾਂ। ਹਉਮੈ ਪਹਿਲਾਂ ਹੀ ਬੜੀ ਸੀ ਪਰ ਹੁਣ ਹਉਮੈ ਹੋਰ ਵੱਧ ਗਈ, ਹੁਣ ਹੰਕਾਰ ਦਾ ਲੈਵਲ ਹੋਰ ਉੱਚਾ ਹੋ ਗਿਆ। ਤੇ ਬਾਬੇ ਨੇ ਆਖਿਆ ਫਿਰ ਹੁਣ ਅੱਗੇ ਕੁੱਲੇ ਵੰਡਦਾ ਫਿਰਦਾ, ਕੁੱਲੇ ਸਮਝ ਦੇਣੀਆਂ ਟੋਪੀਆਂ ਨੇ, ਸੇਲੀ ਟੋਪੀਆਂ, ਕੁੱਲੇ ਵੰਡਣੇ ਅੱਗੇ ਇੱਦਾਂ ਵੀ ਹੁਣ ਮੇਰੇ ਤੋਂ ਬਾਅਦ ਆ, ਮੇਰੇ ਤੋਂ ਬਾਅਦ ਆ। ਆਖਿਆ ਕੁਲਹਾਂ ਦਿੰਦੇ ਬਾਵਲੇ, ਲੈਣ ਵਾਲੇ ਬਿਸ਼ਰਮ ਤੇ ਦੇਣ ਵਾਲੇ, ਕੁਲਹਾਂ ਦਿੰਦੇ ਬਾਵਲੇ ਮੂਰਖ, ਲੈਂਦੇ ਵੱਡੇ ਨਲੱਜ, ਲੈਣ ਵਾਲੇ ਨਲੱਜ ਬੇਸ਼ਰਮ ਬੰਦੇ। ਬਾਬੇ ਨੇ ਕਿਹਾ ਚੂਹਾ ਖੱਡ ਨਾ ਮਾਵਈ, ਉਹ ਤੇ ਅੱਗੇ ਹੀ ਖੱਡ ਵਿੱਚ ਪੂਰਾ ਨਹੀਂ ਸੀ ਆਉਂਦਾ, ਖੁੱਡ ਵਿੱਚ ਪੂਰਾ ਨਹੀਂ ਸੀ ਆਉਂਦਾ, ਹੁਣ ਪਿੱਛੇ ਛੱਜ ਬੰਨ ਗਿਆ। ਛੱਜ ਸਾਡੇ 'ਚ ਵੀ ਵੰਡੇ ਜਾਂਦੇ ਨੇ, ਵੇਖੋ ਮੌਤ ਤੋਂ ਬਾਅਦ ਕਿਸੇ ਦੇ ਬੰਦੇ ਦੀ ਕੀ ਘਾਲਣਾ ਹੈ, ਤੁਸੀਂ ਉਹਦੇ ਬਿਹਾਫ 'ਤੇ ਕੋਈ ਫੈਸਲਾ ਕਰਨਾ ਹੈ, ਪੰਥਕ ਤੌਰ 'ਤੇ ਕਰ ਸਕਦੇ ਹੋ। ਤੁਸੀਂ ਜਿਉਂਦਿਆਂ ਨੂੰ ਅਜੇ ਕਹਿ ਰਹੇ ਹੋ ਵੀ ਇਹ ਭਾਈ ਸਾਹਿਬ ਹੈ, ਇਹ ਪੰਥ ਰਤਨ ਹੈ, ਇਹ ਆਹ ਹੈ, ਇਹ ਆਹ ਹੈ, ਤੁਹਾਨੂੰ ਕਿਵੇਂ ਪਤਾ ਹੈ? ਜਿਹੜਾ ਬੰਦਾ ਦੇ ਜਿਉ ਰਿਹਾ ਹੈ ਉਹਦੇ ਕੋਲ ਅਜੇ ਕਦੀ ਉਹੋ ਜਿਹੇ ਲੈਣ ਵਾਲੇ ਅਤੇ ਉਹੋ ਜਿਹੇ ਦੇਣ ਵਾਲੇ, ਤੁਸੀਂ ਵੇਖ ਲਓ ਇੱਦਾਂ ਚੱਲਦਾ ਹੈ ਨਾ ਜੀ। ਇਹਨਾਂ ਨੂੰ ਜੀ ਮਿਲਿਆ ਭਾਈ ਸਾਹਿਬ, ਉਹ ਭਾਈ ਤੇ ਗੁਰੂ ਨੇ ਸਾਰੇ ਹੀ ਬਣਾ ਦਿੱਤੇ। ਇੱਥੇ ਮਰਦਾਨੇ ਨੂੰ ਕਿਹੜਾ ਅਵਾਰਡ ਦਿੱਤਾ ਸੀ ਬਾਬੇ ਨੇ ਇੱਦਾਂ ਸੱਦ ਕੇ? ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਤੇ ਕਿੰਨੇ ਕੁ ਅਵਾਰਡ ਵੰਡੇ ਸੀ? ਇੱਕ ਤੇ ਬੰਦਾ ਪਹਿਲਾਂ ਹੀ ਮਾਣ ਨਹੀਂ, ਤੇ ਉੱਤੋਂ ਛੱਜ ਬੰਨ ਤਾ ਭਾਈ ਸਾਹਿਬ ਦਾ, ਉੱਤੋਂ ਛੱਜ ਬੰਨ ਤਾ ਪੰਥ ਰਤਨ ਦਾ, ਉੱਤੋਂ ਛੱਜ ਬੰਨ ਤਾ ਕਈ ਤਰ੍ਹਾਂ ਦੇ ਨੇ ਰਤਨ। ਉਹ ਇਹ ਦੁਨੀਆਂ ਦੇ ਰੁਤਬੇ ਅਹੁਦਿਆਂ ਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ ਨੇ, ਧਾਰਮਿਕ ਬੰਦਿਆਂ ਨੂੰ ਇਹ ਗੱਲਾਂ ਫੱਬਦੀਆਂ ਨਹੀਂ। ਦੁਨੀਆਂ 'ਚ ਚੱਲਦਾ ਇਹ ਵੀ ਕਿਸੇ ਨੂੰ ਪ੍ਰੈਜੀਡੈਂਟ ਰਾਸ਼ਟਰਪਤੀ ਅਵਾਰਡ ਮਿਲ ਗਿਆ, ਦੁਨੀਆਂ 'ਚ ਇਹ ਗੱਲਾਂ ਚੱਲਦੀਆਂ ਨੇ ਕਿ ਕਿਸੇ ਨੂੰ ਜਿਹੜਾ ਹੈ ਉਹ ਭਾਰਤ ਰਤਨ ਮਿਲ ਗਿਆ, ਗੱਲ ਵੱਖਰੀ ਹੈ। ਉਹ ਵੀ ਜਦੋਂ ਦਿੰਦੇ ਨੇ ਆਮ ਤੌਰ 'ਤੇ ਬੰਦੇ ਦੇ ਮਰੇ ਤੋਂ ਹੀ ਦਿੰਦੇ ਨੇ, ਵੀ ਸੰਸਾਰੀ ਸਟਰਕਚਰ ਵਿੱਚ ਇਹ ਚੀਜ਼ਾਂ 'ਤੇ ਫਿੱਟ ਹੋ ਸਕਦੀਆਂ ਪਰ ਧਾਰਮਿਕ ਖੇਤਰ ਦੇ ਵਿੱਚ ਇਹ ਚੀਜ਼ਾਂ ਫਿੱਟ ਨਹੀਂ ਹੋ ਸਕਦੀਆਂ, ਕਿਉਂਕਿ ਬਾਬੇ ਨੇ ਆਖਿਆ ਵੀ ਅਜੋ ਸੋ ਨਾਉਂ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਏ। ਆਖਿਆ ਅਜੇ ਤੇ ਬੇੜੀ ਸਮੁੰਦਰ ਦੇ ਵਿੱਚ ਹੈ, ਪਤਾ ਨਹੀਂ ਪਾਰ ਲੱਗਣੀ ਹੈ ਕਿ ਨਹੀਂ ਲੱਗਣੀ, ਤੇ ਉੱਤੋਂ ਖਿਤਾਬ ਪਹਿਲਾਂ ਹੀ ਦੇ ਦਿੱਤੇ, ਵੰਡ ਦਿੱਤੇ। ਗੁਰੂ ਕਿਰਪਾ ਕਰੇ ਸਮਾਤ ਆਵੇ ਵੀ ਅਜੇ ਤੇ ਇੱਦਾਂ ਦੀ ਖੇਡ ਹੈ ਵੀ ਅਸੀਂ ਤੇ ਕੱਖ ਵੀ ਨਹੀਂ ਹਾਂ। ਬਾਬਾ ਜੀ ਕਿਹੜੇ ਵੇਲੇ ਇਸ ਬੇਈਮਾਨ ਮਨ ਨੇ ਡੋਲ ਜਾਣਾ ਹੈ, ਕੋਈ ਪਤਾ ਥੋੜ੍ਹਾ ਇਹਦਾ? ਕਿਹੜੇ ਵੇਲੇ ਇਸ ਮਨ ਨੇ ਭੜਕ ਜਾਣਾ, ਕੋਈ ਪਤਾ ਨਹੀਂ। ਇਸ ਕਰਕੇ ਜਿਉਂਦਿਆਂ ਨੂੰ ਅਵਾਰਡ ਦੇ ਦਿੱਤੇ ਗਏ ਵੀ ਇਹ ਬੰਦੇ ਦੀ ਬੜੀ ਘਾਲਣਾ ਹੈ ਜੀ, ਇਹ ਤੇ ਬੜਾ ਵੱਡਾ ਸੇਵਾਦਾਰ ਹੈ, ਬੜਾ ਵੱਡਾ ਆਹ ਹੈ। ਵੀ ਭਾਈ ਉਹ ਤੇ ਪਹਿਲਾਂ ਬੰਦਾ ਹੁੰਦਾ ਹੀ ਮਾਣ ਨਹੀਂ ਸੀ, ਉਹ ਤੋਂ ਹੁਣ ਤੁਸੀਂ ਉਹਨੂੰ ਇਹ ਕਹਿ ਦਿੱਤਾ ਤੇ ਹੁਣ ਤੇ ਗੱਲਾਂ ਹੀ ਗਾਂਹ ਦੀਆਂ ਤੁਰ ਜਾਣੀਆਂ।
ਖੈਰ ਗੁਰਦੇਵ ਨੇ ਜਿਹੜੀ ਬਖਸ਼ਿਸ਼ ਕੀਤੀ ਆਪਾਂ ਉਹਦੇ ਵੱਲ ਆਈਏ। ਹੁਣ ਇਸੇ ਬਚਨ ਵਿੱਚ ਗੁਰੂ ਨਾਨਕ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਉਹ ਕਹਿੰਦੇ ਨੇ ਦੇਣ ਦਵਾਈ ਸੇ ਮਰੈ, ਜਿਹੜੇ ਦੂਜਿਆਂ ਨੂੰ ਸਿਰਾਂ ਉੱਤੇ ਹੱਥ ਧਰ ਧਰ ਕੇ ਦੁਆਵਾਂ ਦਿੰਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਤੁਸੀਂ ਆਪ ਵੀ ਮਰ ਜਾਣਾ। ਦੇਣ ਦਵਾਈ, ਜਿਹੜੇ ਦਵਾਈ ਦਾ ਮਤਲਬ ਕਹਿੰਦਾ ਜਿਹੜੇ ਦੁਆ ਮੰਗਦੇ ਨੇ, ਦੁਆ ਮੰਗਦੇ ਨੇ ਵੀ ਤੁਹਾਡੇ ਲਈ ਅਸੀਂ ਦੁਆ ਮੰਗਦੇ ਹਾਂ, ਤੁਹਾਡੀ ਉਮਰ ਲੰਮੀ ਹੋਵੇ। ਦੇਣ ਦਵਾਈ, ਇਹਦਾ ਹੱਥ ਧਰ ਕੇ ਸਿਰ ਦੇ ਉੱਤੇ ਦੁਆਵਾਂ ਦਿੰਦੇ ਨੇ। ਦੇਣ ਦਵਾਈ ਸੇ ਮਰੈ ਜਿਨ ਕੋ ਦੇਣ ਸੇ ਜਾਹੀ, ਬਾਬੇ ਨੇ ਆਖਿਆ ਦੇਣ ਵਾਲੇ ਵੀ ਮਰ ਜਾਂਦੇ ਨੇ ਤੇ ਜਿਨ੍ਹਾਂ ਨੂੰ ਦੁਆਵਾਂ ਦਿੱਤੀਆਂ ਜਾਂਦੀਆਂ ਮੌਤ ਨੇ ਉਹਨਾਂ ਨੂੰ ਵੀ ਲੈ ਜਾਣਾ ਹੈ। ਇਸ ਕਰਕੇ ਤੁਹਾਡੀ ਦੁਆ ਦੇ ਨਾਲ ਇੱਥੇ ਕੁਝ ਵੀ ਹੋਣ ਵਾਲਾ ਨਹੀਂ ਹੈ। ਤੁਸੀਂ ਜੀਵਨ ਨੂੰ ਏਡਾ ਵੱਡਾ ਕਿਉਂ ਮੰਨਿਆ ਹੋਇਆ? ਹੁਣ ਜੀਵਨ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਸਿਮਰਨ ਤੋਂ ਬਿਨਾਂ ਰੱਬੀ ਯਾਦ ਤੋਂ ਵਿਹੂਣਾ ਜੀਵਨ ਸੱਪ ਵਰਗਾ ਹੈ। ਸੱਪ ਡੰਗ ਮਾਰਦਾ ਤੇ ਰੱਬੀ ਗਿਆਨ ਤੋਂ ਸੱਖਣਾ ਬੰਦਾ ਵੀ ਕੀ ਮਾਰਦਾ ਰਹਿੰਦਾ ਏ, ਡੰਗ ਮਾਰਦਾ ਏ। ਲਓ ਉਹਨੂੰ ਦੁਆ ਦੇ ਦਿਓ ਵੀ ਤੇਰੀ ਉਮਰ 200 ਸਾਲ ਹੋਵੇ, 200 ਸਾਲ ਜੀਵੇਗਾ ਤੇ ਲੋਕਾਂ ਦਾ ਨੁਕਸਾਨ ਕਰਦਾ ਰਵੇਗਾ। ਇਸ ਕਰਕੇ ਇਹ ਜੀਵਨ ਕੋਈ ਏਡਾ ਵੱਡਾ ਨਹੀਂ ਹੈਗਾ। ਜੇ ਏਡਾ ਵੱਡਾ ਹੁੰਦਾ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪਣੇ ਬੱਚਿਆਂ ਨੂੰ ਨੀਆਂ 'ਚ ਨਾ ਖਿਲਾਰਦੇ, ਬਚਾ ਲੈਂਦੇ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਇਹ ਜੀਵਨ ਬੜਾ ਵੱਡਾ ਹੁੰਦਾ। ਇਹ ਜੀਵਨ ਨਹੀਂ ਵੱਡਾ ਹੁੰਦਾ। ਫਿਰ ਗੁਰੂ ਸਾਹਿਬ ਆਪਣੇ ਬੱਚਿਆਂ ਨੂੰ, ਸਿੱਖਾਂ ਨੂੰ ਚਮਕੌਰ ਦੀ ਗੜੀ ਵਿੱਚ ਜੂਝਣ ਨਾ ਲਾਉਂਦੇ ਜੇ ਇਹ ਬਾਹਰੀ ਜੀਵਨ ਬਹੁਤ ਵੱਡੀ ਸ਼ੈ ਹੋਵੇ। ਇਹ ਵੱਡੀ ਸ਼ੈ ਨਹੀਂ ਹੈਗਾ। ਵੱਡੀ ਸ਼ੈ ਕਿਹੜੀ ਹੈ? ਵੱਡੀ ਸ਼ੈ ਹੈ ਵੀ ਤੁਸੀਂ ਅੰਤਰ ਆਤਮੇ ਜਿਉਂਦੇ ਹੋ ਕਿ ਮਰਿਓ, ਆਖਾਂ ਜੀਵਾਂ, ਆਹ ਹੈ ਵੱਡੀ ਚੀਜ਼। ਇਹਨੂੰ ਬਾਬੇ ਨੇ ਵੱਡਾ ਆਖਿਆ। ਸਰੀਰਕ ਜੀਵਨ ਨਹੀਂ, ਸੱਪ ਦਾ ਵੱਡਾ ਹੈ। ਕੀ ਫਰਕ ਪਵੇਗਾ ਜੀ? ਜਿਹੜਾ ਬੰਦਾ 90 ਸਾਲ ਜੀ ਗਿਆ, ਜੇ ਉਹਨੂੰ ਫਿਰ ਤਸੱਲੀ ਨਹੀਂ ਮਿਲੀ, ਜੇ ਹੋਰ ਵੀ 20 ਸਾਲ ਜੀ ਲਵੇਗਾ ਤੇ ਕੀ ਫਰਕ ਪੈ ਜਾਊ ਉਹਦੇ ਨਾਲ? ਕੋਈ ਫਰਕ ਪੈਣ ਵਾਲਾ? ਇੱਕ ਬਿਮਾਰ ਬੰਦਾ ਹੋਵੇ, ਮੰਜੇ ਤੇ ਤੜਫ ਰਿਹਾ ਹੋਵੇ, ਵਿਲਕ ਰਿਹਾ ਹੋਵੇ, ਜੇ ਉਹ 500 ਸਾਲ ਵੀ ਜੀ ਜਾਵੇ ਤੇ ਉਹ ਸ਼ਰਾਬ ਹੀ ਹੈ, ਵਰ ਥੋੜ੍ਹਾ ਹੈਗਾ, ਉਹ ਕਸ਼ਟੀ ਭੋਗ ਰਿਹਾ। ਪਰ ਇੱਕ ਬੰਦਾ ਤੰਦਰੁਸਤ ਹੈ, ਗੁਰੂ ਦੀ ਵਿਚਾਰ ਨਾਲ ਜੁੜਿਆ ਹੋਇਆ ਹੈ, ਉਹ ਭਾਵੇਂ 10 ਦਿਨ ਜੀ ਕੇ ਜਾਵੇ ਪਰ ਉਹਦਾ ਤੇ ਜਿਉਣਾ ਕਿਸੇ ਲੇਖੇ ਵਿੱਚ ਹੈ। ਉਹਦਾ ਜਿਉਣਾ ਕਿਸੇ ਲੇਖੇ ਵਿੱਚ ਹੈ, ਸਾਡਾ ਜਿਉਣਾ ਕਿਸੇ ਲੇਖੇ ਦੇ ਵਿੱਚ ਨਹੀਂ ਹੈ। ਅਸੀਂ ਤੇ ਖਾਇਆ ਪੇਟ ਵਧਾਇਆ, ਪਹਿਦੇ ਕਰ ਕੇ ਆਣ, ਅਸੀਂ ਤੇ ਖਾ ਲਿਆ ਪੇਟ ਵਧਾ ਲਏ, ਬਾਬੇ ਨੇ ਆਖਿਆ ਬਸ ਇਹੋ ਖੇੜੀ ਹੈ ਤੁਹਾਡੀ। ਤੁਸੀਂ ਤੇ ਤਾਂ ਜੀਵਨ ਨੂੰ ਮਹੱਤਵਪੂਰਨ ਮੰਨਦੇ ਹੋ ਨਾ, ਤਾਂ ਜੀਵਨ ਨੂੰ ਉੱਤਮ ਮੰਨਦੇ ਹੋ, ਤਾਂ ਹੀ ਤੁਸੀਂ ਵੇਖੋ ਜਿੰਨੇ ਰੌਲੇ ਪੈ ਰਹੇ ਨੇ ਸਾਰੇ ਇਸੇ ਕੰਮ ਦੇ ਨੇ। ਬੰਦਾ ਲੰਮਾ ਜੀ ਜਾਵੇ, ਬੰਦੇ ਦੀ ਉਮਰ ਇੰਨੀ ਹੋ ਜਾਵੇ, ਤੁਸੀਂ ਇਮੈਜਿਨ ਕਰਕੇ ਵੇਖੋ ਵੀ ਅਜੇ ਸ਼ੁਕਰ ਹੈ ਕੁਦਰਤ ਦਾ ਵਰਤਾਰਾ ਉਦਾਂ ਦਾ ਨਹੀਂ। ਜੇ ਹਰ ਬੰਦੇ ਦੀ ਉਮਰ ਹੀ 500 ਸਾਲ ਹੋ ਜਾਵੇ ਤੇ ਇੱਥੇ ਪੁੱਤਾਂ ਨੇ ਆਪਣੇ ਪਿਓ ਨਹੀਂ ਸਾਂਭਣੇ, ਕੌਣ ਸਾਂਭੇਗਾ? ਮਤਲਬ ਇੱਕ ਘਰ ਦਾ ਸਨੈਰੀਓ ਵੇਖੋ ਤੁਸੀਂ ਵੀ, ਇੱਕ ਘਰ ਦੇ ਵਿੱਚ ਦਾਦਾ ਬੈਠਾ ਹੈ, ਉਹਦੀ 500 ਸਾਲ, 499 ਸਾਲ ਉਹਦੀ ਉਮਰ ਹੋ ਗਈ। ਉਸੇ ਘਰ ਦੇ ਵਿੱਚ ਪਿਤਾ ਬੈਠਾ ਹੈ, ਉਹਦੀ ਉਮਰ ਤੁਸੀਂ 250 ਸਾਲ ਲਾ ਲਓ। ਮਤਲਬ ਵੈਸੇ ਆਪਾਂ ਇੱਕ ਰਫਲੀ ਜੀ ਗੱਲ ਕਰ ਰਹੇ ਹਾਂ ਵੀ ਉਹਦੀ ਉਮਰ 250 ਸਾਲ ਲਾ ਲਓ। ਉਸੇ ਘਰ ਦੇ ਵਿੱਚ ਪੋਤਾ ਬੈਠਾ ਹੈ, ਉਹਦੀ ਉਮਰ 200 ਸਾਲ ਲਾ ਲਓ। ਉਸੇ ਘਰ ਵਿੱਚ ਪੜਪੋਤਾ ਬੈਠਾ ਹੈ, ਉਹਦੀ ਉਮਰ ਤੁਸੀਂ 150 ਸਾਲ ਲਾ ਲਓ। ਉਸੇ ਘਰ ਵਿੱਚ ਪੜਪੋਤਾ ਬੈਠਾ ਹੈ, ਉਹਦੀ 100 ਸਾਲ ਲਾ ਲਓ। ਤੁਸੀਂ ਘਰ ਦਾ ਸਨੈਰੀਓ ਤੇ ਵੇਖੋ ਕਿੱਦਾਂ ਦਾ ਹੋ ਜਾਵੇਗਾ, ਘਰ ਦੇ ਹਾਲਾਤ ਕਿੱਦਾਂ ਦੇ ਹੋਣਗੇ। ਇਸ ਕਰਕੇ ਸਰੀਰਕ ਜੀਵਨ ਜ਼ਰੂਰੀ ਜਿਹੜਾ ਹੈ ਉਹ ਲੰਮਾ ਭੋਗਣਾ ਜ਼ਰੂਰੀ ਨਹੀਂ ਹੈ। ਇੱਕ ਦਿਨ ਮੌਤ ਤੈਅ ਹੈ ਤੇ ਬਾਬੇ ਕਬੀਰ ਨੇ ਤੇ ਇੱਥੋਂ ਤੱਕ ਆਖਿਆ ਮੈਨੂੰ ਕਿਸੇ ਦੇ ਮਰੇ ਦਾ ਕੋਈ ਸੋਗ ਨਹੀਂ। ਹੁਣ ਇਹ ਸ਼ਬਦ ਬੜੇ ਕਠਿਨ ਜਿਹੇ ਲੱਗਦੇ ਨੇ ਨਾ ਆਪਾਂ ਨੂੰ, ਕਿਉਂਕਿ ਆਪਾਂ ਦੁਨਿਆਵੀ ਬਿਰਤੀ ਵਾਲੇ ਲੋਕ ਹਾਂ। ਆਪਾਂ ਆਖਾਂਗੇ ਲੈ ਇਹ ਕਬੀਰ ਸਾਹਿਬ ਨੇ, ਉਹ ਕਹਿੰਦੇ ਮੈਂ ਸੋਗ ਤੇ ਤਾਂ ਕਰਾਂ ਜੇ ਮੈਂ ਨਹੀਂ ਮਰਨਾ, ਜਦੋਂ ਮੈਂ ਵੀ ਮਰ ਜਾਣਾ ਫਿਰ ਸੋਗ ਕਾਹਦਾ। ਸਮਝੋ ਨਾ ਬੇਨਤੀ ਨੂੰ ਵੀ ਜੇ ਤੇ ਮੈਂ ਨਹੀਂ ਮਰਨਾ ਤੇ ਮੈਨੂੰ ਫਿਰ ਤੇ ਸੋਗ ਹੋਵੇ ਵੀ ਯਾਰ ਬੰਦਾ ਮਰ ਗਿਆ, ਪਰ ਜਦੋਂ ਮੈਂ ਵੀ ਮਰ ਜਾਣਾ ਫਿਰ ਸੋਗ ਕਾਹਦਾ। ਚਿੰਤਾ ਤਾਂ ਕੀ ਕੀਜੀਐ ਜੋ ਅਨਹੋਣੀ, ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਨਾ, ਆਖਿਆ ਚਿੰਤਾ ਤਾਂ ਕੀ ਕੀਜੀਐ। ਚਿੰਤਾ ਉਸ ਚੀਜ਼ ਦੀ ਕੀਤੀ ਜਾਂਦੀ ਹੈ ਜਿਹੜੀ ਅਨਹੋਣੀ ਹੋਵੇ। ਅਨਹੋਣੀ ਦਾ ਮਤਲਬ ਹੈ ਜਿਹੜੀ ਵਾਪਰਨੀ ਨਾ ਹੋਵੇ, ਚਿੰਤਾ ਉਹਦੀ ਕਰਾਂ ਮੈਂ। ਹੁਣ ਮੈਂ ਚਿੰਤਾ ਇਸ ਗੱਲ ਦੀ ਕਿਤੇ ਕਰਾਂ ਵੀ ਭਾਈ ਮੈਂ ਤੇ ਮਰਨਾ ਨਹੀਂ, ਸਾਰੇ ਸੰਸਾਰ ਨੇ ਮਰ ਜਾਣਾ, ਵੀ ਇਹਨਾਂ ਨੇ ਕਿਉਂ ਮਰਨਾ।
ਵੀ ਜਦੋਂ ਸਾਰਿਆਂ ਨੇ ਮਰ ਜਾਣਾ ਫਿਰ ਚਿੰਤਾ ਕਾਹਦੀ ਹੈ, ਫਿਰ ਫਿਕਰ ਕਾਹਦਾ, ਫਿਰ ਮੌਤ ਤੋਂ ਡਰ ਕਾਹਦਾ? ਹੁਣ ਇਹ ਗੱਲਾਂ ਤੇ ਬੜੀਆਂ ਵੱਡੀਆਂ ਨੇ, ਸ਼ਬਦ ਪੜ੍ਹਦੇ ਆ ਤਾਂ ਕਿ ਗੱਲ ਸਪਸ਼ਟ ਹੋਵੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਅਵਰ ਮੂਏ, ਅਵਰ ਮੂਏ ਦਾ ਕੀ ਮਤਲਬ ਹੈ? ਕਿਸੇ ਹੋਰ ਦੇ ਮਰਨ ਤੇ। ਹੁਣ ਆਪਾਂ ਆਖਾਂਗੇ ਜੀ ਅਸੀਂ ਸੋਗ ਅਫਸੋਸ ਨਹੀਂ ਕਰ ਸਕਦੇ, ਨਹੀਂ ਕਰ ਸਕਦੇ, ਇਹਨੂੰ ਸਾਡੀ ਸੁਰਤ ਮੰਨੇ ਨਾ ਮੰਨੇ, ਗੁਰੂ ਨੇ ਆਖਿਆ ਨਹੀਂ ਭਾਣਾ ਹੈ, ਇਹ ਰਜਾ ਹੈ, ਇਹਨੂੰ ਮੰਨਣਾ ਪਵੇਗਾ, ਕੋਈ ਸੋਗ ਨਹੀਂ ਇਸ ਚੀਜ਼ ਦਾ, ਕੋਈ ਸੋਗ ਨਹੀਂ। ਜੇ ਤੇ ਗੁਰੂ ਸਾਡੇ ਨੇ ਸੋਗ ਕੀਤਾ ਫਿਰ ਕਰ ਲਓ, ਜੇ ਸਾਡੇ ਗੁਰੂ ਨੇ ਸੋਗ ਨਹੀਂ ਕੀਤਾ ਅਸੀਂ ਕਾਹਦਾ ਸੋਗ ਕਰਨਾ। ਇਹ ਸੰਸਾਰ ਦੀਆਂ ਗੱਲਾਂ ਨੇ ਵੀ ਕਿਸੇ ਦੇ ਘਰ ਜਾਓ ਤੇ ਰੋਣ ਵਰਗਾ ਮੂੰਹ ਬਣਾ ਲਓ, ਸੰਸਾਰ ਕਹਿੰਦਾ ਹੈ, ਸੰਸਾਰ ਦੀ ਸੁਰਤ ਇੱਦਾਂ ਦੀ ਹੈ, ਇਹ ਕਹਿੰਦਾ ਨਹੀਂ ਰੋਣਾ ਆਉਂਦਾ ਤੇ ਰੋਣ ਵਰਗਾ ਮੂੰਹ ਹੀ ਬਣਾ ਲਓ, ਵਿਖਾਵਾ ਹੀ ਕਰ ਲਓ। ਗੁਰੂ ਵਿਖਾਵਿਆਂ ਦੇ ਵਿੱਚ ਕਦੀ ਵੀ ਪੈਂਦਾ ਨਹੀਂ। ਗੁਰੂ ਨੇ ਤੇ ਜੰਮਣ ਵੇਲੇ ਵੀ ਤੁਹਾਨੂੰ ਆਨੰਦ ਸਾਹਿਬ ਦਾ ਪਾਠ ਦੇ ਦਿੱਤਾ ਤੇ ਮੌਤ ਵੇਲੇ ਵੀ ਤੁਹਾਨੂੰ ਆਨੰਦ ਸਾਹਿਬ ਦਾ ਪਾਠ ਦੇ ਦਿੱਤਾ। ਜਦੋਂ ਕੋਈ ਜੰਮਿਆ ਸੀ ਨਾ ਤੁਹਾਡੇ ਘਰ 'ਚ, ਗੁਰੂ ਨੇ ਆਖਿਆ ਸੀ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਤੇ ਜਦੋਂ ਤੁਹਾਡੇ ਘਰ 'ਚ ਕੋਈ ਮਰਿਆ ਤੇ ਗੁਰੂ ਨੇ ਉਦੋਂ ਵੀ ਆਖਿਆ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਉਹਨੇ ਨਹੀਂ ਕੋਈ ਵੱਖਰੀ ਚੀਜ਼ ਰਚੀ। ਜੰਮਣ ਤੇ ਵੀ ਇਸੇ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਹੁੰਦਾ ਤੇ ਮਰਨ ਤੇ ਵੀ ਇਸੇ ਦਾ ਹੀ ਹੁੰਦਾ ਹੈ। ਇਸ ਕਰਕੇ ਜੰਮਣ ਤੇ ਵੀ ਲੋਕ ਸੁਖਮਣੀ ਸਾਹਿਬ ਦਾ ਪਾਠ ਕਰਾਉਂਦੇ ਨੇ ਤੇ ਮਰਨ ਤੇ ਵੀ ਕਰਾ ਲੈਂਦੇ ਨੇ। ਸੋ ਇਹ ਗੱਲ ਸਮਝੋ। ਹੁਣ ਸਾਡੀ ਦੁਨੀਆਂ ਦੀ ਬਿਰਤੀ ਹੈ, ਅਸੀਂ ਮੂੰਹ ਮਲਾਜਿਆਂ ਵਾਲੇ ਲੋਕ ਹਾਂ, ਅਸੀਂ ਜਦੋਂ ਇੱਕ ਦੂਜੇ ਨਾਲ, ਹੁਣ ਮੇਰੇ ਵਰਗਾ ਬੰਦਾ ਜਾਂ ਈਵਨ ਕਹਿ ਲਓ ਵੀ ਮੇਰੇ ਘਰ ਦੇ ਵਿੱਚ ਹੀ ਕੋਈ ਆਵੇ ਤੇ ਉਹ ਨਾ ਸੋਗ ਵਿੱਚ ਹੋਵੇ ਤੇ ਨਾ ਖੁਸ਼ੀ ਵਿੱਚ ਹੋਵੇ, ਦੋਵੇਂ ਚੀਜ਼ਾਂ, ਹਰ ਇੱਕ ਸੋਗ ਤੇ ਰਹੇ ਨਿਆਰੋ, ਨਾ ਖੁਸ਼ੀ ਵਿੱਚ ਤੇ ਨਾ ਗਮੀ ਵਿੱਚ। ਤੁਸੀਂ ਵੇਖੋ ਨਾ, ਵਿਆਹ ਵਾਲਾ ਘਰ ਹੋਵੇ, ਬੱਚੇ, ਹੁਣ ਬੱਚਾ ਅਣਜਾਣ ਮਤ ਹੁੰਦਾ ਜੀ, ਉਹਨੂੰ ਕੁਝ ਨਹੀਂ ਪਤਾ ਹੁੰਦਾ, ਬੱਚਾ ਹੱਸਦਾ ਖੇਡਦਾ ਫਿਰੇ, ਆਪਣੀ ਮੌਤ 'ਚ ਤੁਰਿਆ ਫਿਰੇ ਇਕੱਠ ਵੇਖ ਕੇ, ਅੱਛਾ ਉਹਨੂੰ ਨਹੀਂ ਪਤਾ ਵੀ ਵਿਆਹ ਕਿਹੜੀ ਬਲਾ ਦਾ ਨਾਂ ਹੁੰਦਾ, ਉਹਨੂੰ ਕੁਝ ਨਹੀਂ ਪਤਾ। ਉਹਨੇ ਇਹ ਵੇਖਿਆ ਵੀ ਘਰ ਦੇ ਵਿੱਚ ਇੱਦਾਂ ਬੜੇ ਸਾਰੇ ਲੋਕ ਸਾਡੇ ਆਏ ਹੋਏ ਨੇ, ਉਹ ਆਪਣੀ ਮਸਤੀ ਦੇ ਵਿੱਚ ਭੱਜਾ ਹੀ ਫਿਰਦਾ, ਕਦੀ ਕਿਸੇ ਨੇ ਬੁਰਾ ਮਨਾਇਆ ਬੱਚੇ ਦਾ? ਨਹੀਂ ਮਨਾਇਆ। ਪਰ ਉਹ ਬੱਚਾ ਮੌਤ ਵਾਲੇ ਘਰ ਵਿੱਚ ਹੀ ਸੇਮ ਚੀਜ਼ ਵੇਖਦਾ ਵੀ ਬੜਾ ਇਕੱਠ ਹੋਇਆ, ਪਤਾ ਨਹੀਂ ਕੀ ਗੱਲ ਹੈ ਸਾਡੇ ਘਰ ਦੇ ਵਿੱਚ। ਉਦੋਂ ਜੇ ਬੱਚਾ ਉੱਚੀ ਹੱਸ ਵੀ ਪਵੇ ਤੇ ਕਹਿੰਦੇ ਨੇ ਸਾਹ ਸੂਤਲਾ ਆਪਣੇ, ਤੂੰ ਹੱਸ ਨਹੀਂ ਸਕਦਾ ਇੱਥੇ, ਕਿਉਂਕਿ ਤੁਹਾਡੇ ਲਈ ਜੰਮਣ ਹੋਰ ਚੀਜ਼ ਹੈ, ਖੁਸ਼ੀ ਹੋਰ ਚੀਜ਼ ਹੈ ਤੇ ਮਰਨ ਹੋਰ ਚੀਜ਼ ਹੈ। ਤੁਸੀਂ ਮਰਨ ਵਿੱਚ ਟ੍ਰੀਟ ਹੋਰ ਤਰ੍ਹਾਂ ਦਾ ਕਰਦੇ ਹੋ, ਖੁਸ਼ੀ ਵਿੱਚ ਹੋਰ ਤਰ੍ਹਾਂ ਦਾ ਕਰਦੇ ਹੋ। ਗੁਰੂ ਨੇ ਆਖਿਆ ਨਹੀਂ, ਮੈਂ ਖੁਸ਼ੀ ਵਿੱਚ ਵੀ ਉਹੋ ਜਿਹਾ ਤੇ ਮੈਂ ਮੌਤ ਵੇਲੇ ਵੀ ਉਹੋ ਜਿਹੀ ਹਾਂ। ਹੁਣ ਕਿੱਡੀ ਵੱਡੀ ਗੱਲ ਬਾਬੇ ਕਬੀਰ ਨੇ ਅੱਜ ਆਖੀ, ਆਖਾਂ ਮੈਨੂੰ ਨਹੀਂ ਸੋਗ, ਕੋਈ ਮਰ ਗਿਆ ਮੈਨੂੰ ਕੋਈ ਸੋਗ ਨਹੀਂ, ਮੈਨੂੰ ਕੋਈ ਦੁੱਖ ਨਹੀਂ, ਦੁੱਖ ਤਾਂ ਕਰਾਂ ਜੇ ਮੈਂ ਨਹੀਂ ਮਰਨਾ। ਫਿਰ ਹੀ ਜਾਇਜ਼ ਗੱਲ ਤੇ ਫਿਰ ਹੀ ਹੈ ਨਾ। ਅਵਰ ਮੂਏ, ਕਿਸੇ ਮੂਏ ਦੇ ਉੱਤੇ, ਅਵਰ ਮੂਏ ਕਿਆ ਸੋਗ ਕਰੀਜੈ, ਕੀ ਸੋਗ ਕਰਾਂ ਮੈਂ, ਤੋ ਕੀਜੈ, ਆਖਿਆ ਤਾਂ ਕਰਾਂ ਜੋ ਆਪਣ ਚੀਜ਼ ਹੈ। ਜੇ ਤੇ ਮੈਂ ਆਪ ਜੀਣਾ ਹੋਵੇ ਤੇ ਫਿਰ ਤੇ ਮੈਂ ਕਰਾਂ, ਜਦੋਂ ਮੈਂ ਆਪ ਵੀ ਮਰ ਜਾਣਾ ਫਿਰ ਸੋਗ ਕਾਹਦਾ। ਅੱਛਾ ਜੀ, ਕਿਸੇ ਬੰਦੇ ਦੀ ਇੱਕ ਲੱਤ ਵੱਡੀ ਹੋਵੇ ਤੇ ਜਿਹੜੇ ਬੰਦੇ ਨੂੰ ਉਹ ਮਿਲੇ ਉਹਦੀ ਵੀ ਇੱਕ ਵੱਡੀ ਹੋਵੇ ਤੇ ਉਸ ਵੱਡੀ ਲੱਤ ਵਾਲੇ ਨੂੰ ਵਿਚਾਰੇ ਨੂੰ ਕਾਹਦਾ ਅਫਸੋਸ ਹੋ, ਕਹੇਗਾ ਭਰਾਵਾ ਮੇਰੀ ਤੇ ਆਪ ਵੱਡੀ ਹੈ, ਮੈਂ ਤੇਰਾ ਕੀ ਅਫਸੋਸ ਕਰਾਂ। ਬਸ ਇਹੋ ਗੱਲ ਇੱਥੇ ਹੈ, ਇਹੋ ਗੱਲ ਹੀ ਹੈ ਸਮਝਾਈ। ਹੁਣ ਅਗਲੀ ਪੰਕਤੀ ਵਿੱਚ ਕਬੀਰ ਸਾਹਿਬ ਨੇ ਮੌਤ ਦੀ ਡੈਫੀਨੇਸ਼ਨ ਹੀ ਬਦਲ ਦਿੱਤੀ, ਉਹਨਾਂ ਨੇ ਪਰਿਭਾਸ਼ਾ ਹੀ ਚੇਂਜ ਕਰ ਦਿੱਤੀ। ਉਹਨੇ ਆਖਿਆ ਮੈਂ ਮਰਦਾ ਹੀ ਨਹੀਂ, ਪਹਿਲਾਂ ਆਖਿਆ ਵੀ ਦੁਨਿਆਵੀ ਤੌਰ 'ਤੇ ਕੋਈ ਮਰਦਾ ਹੈ ਤੇ ਮੈਨੂੰ ਕਾਹਦਾ ਅਫਸੋਸ, ਕਿਉਂਕਿ ਮੈਂ ਵੀ ਮਰ ਜਾਣਾ। ਦੂਜੀ ਗੱਲ ਵਿੱਚ ਉਹਨਾਂ ਨੇ ਆਖਿਆ, ਰਹਾਓ ਵਾਲੀ ਪੰਕਤੀ 'ਚ ਆਖਿਆ ਮੈਂ ਨਹੀਂ ਮਰਦਾ, ਸਾਰਾ ਸੰਸਾਰ ਮਰਿਆ ਹੀ ਪਿਆ ਹੈ, ਮੈਂ ਨਹੀਂ ਮਰਦਾ। ਸਾਰਾ ਸੰਸਾਰ ਕਿਵੇਂ ਮਰਿਆ ਪਿਆ? ਬਾਬੇ ਨੇ ਆਖਿਆ ਇੱਥੇ ਕਵੀ ਮਰੇ ਪਏ ਨੇ ਕਵਿਤਾ ਪੜ੍ਹ ਪੜ੍ਹ ਕੇ, ਕਵਿਤ ਪੜ੍ਹੇ ਪੜ੍ਹ ਕਵਿਤਾ ਮੂਏ। ਆਖਿਆ ਕੋਈ ਕਾਮੀ ਪੁਰਖ ਸੀ ਤੇ ਔਰਤਾਂ ਦਾ ਰੂਪ ਵੇਖ ਵੇਖ ਕੇ ਉਹ ਮਰਿਆ ਪਿਆ, ਸਮਝ ਕੇ ਕਿੱਦਾਂ ਮਰਦਾ ਬੰਦਾ, ਪਰਾਈ ਔਰਤ ਪਰਾਈ ਤੀਵੀਂ ਦਾ ਰੂਪ ਤੱਕ ਤੱਕ ਕੇ ਕਾਮੀ ਬੰਦਾ ਮਰਿਆ ਹੀ ਪਿਆ। ਕੋਈ ਆਪਣੀਆਂ ਕਵਿਤਾਵਾਂ ਪੜ੍ਹ ਪੜ੍ਹ ਕੇ ਮਰਿਆ ਪਿਆ, ਕੋਈ ਪੰਡਿਤ ਪੁਰਾਣ ਪੜ੍ਹ ਪੜ੍ਹ ਕੇ ਮਰਿਆ ਪਿਆ, ਸਾਰਿਆਂ ਤੇ ਸੰਸਾਰ ਮਰਿਆ ਹੋਇਆ। ਮੈਂ ਨਹੀਂ ਮਰਦਾ, ਮੈਂ ਅੰਦਰੋਂ ਜਿਉਣਾ, ਮੈਂ ਨਾ ਮਰੂੰ, ਰਹਾਓ ਵਾਲੀ ਪੰਕਤੀ ਹੈ, ਮੈਂ ਨਾ ਮਰੂੰ ਮਰਬੋ ਸੰਸਾਰਾ। ਅਗਰ ਸਾਰਾ ਸੰਸਾਰ ਕਿਵੇਂ ਮਰਿਆ, ਕਿਉਂਕਿ ਮੈਂ ਤਾਂ ਨਹੀਂ ਮਰਦਾ ਵੀ ਆਖਾਂ ਜੀਵਾਂ, ਸੰਸਾਰ ਨੇ ਵਿਸਰਿਆ ਹੋਇਆ ਇਸ ਕਰਕੇ ਮਰਿਆ ਹੋਇਆ। ਤੁਸੀਂ ਕੀ ਕਹਿੰਦੇ ਹੋ ਵੀ ਸਾਹ ਚੱਲਦੇ ਨੇ ਤਾਂ ਜਿਉਂਦਾ? ਨਹੀਂ, ਬਾਬਾ ਕਹਿੰਦਾ ਗੁਰੂ ਦੀ ਵਿਚਾਰ ਅੰਦਰ ਨਹੀਂ ਹੈਗੀ, ਸੰਸਾਰ ਮਰਿਆ ਹੋਇਆ।
ਤੁਸੀਂ ਜਿਉਂਦਾ ਕੀ ਸਮਝਦੇ ਹੋ ਵੀ ਕਿਸੇ ਦਾ ਬਹੁਤ ਉੱਚਾ ਨਾਂ ਹੈ? ਬਾਬੇ ਨੇ ਆਖਿਆ ਨਹੀਂ, ਗੁਰੂ ਦੀ ਵਿਚਾਰ ਨਹੀਂ ਹੈਗੀ, ਉਹ ਮਰਿਆ ਹੋਇਆ ਹੈ, ਭਾਵੇਂ ਨਾਂ ਬੇਸ਼ੱਕ ਉੱਚਾ ਹੀ ਹੋਵੇ। ਤੁਸੀਂ ਆਉਂਦੇ ਹੋ ਉਹ ਜਿਉਂਦਾ ਹੈ, ਉਹਦੇ ਕੋਲ ਧਨ ਦੌਲਤ ਬੜੀ ਹੈ, ਬਾਬੇ ਨੇ ਆਖਿਆ ਗੁਰੂ ਦੀ ਵਿਚਾਰ ਨਹੀਂ ਹੈਗੀ, ਮਰਿਆ ਹੀ ਹੋਇਆ ਹੈ, ਉਹ ਮਰਿਆ ਹੈ, ਮੈਂ ਨਹੀਂ ਮਰ ਸਕਦਾ। ਕਬੀਰ ਸਾਹਿਬ ਕਹਿੰਦੇ ਨੇ ਕਿਵੇਂ? ਅੱਛਾ ਕਬੀਰ ਅੱਜ ਵੀ ਜਿਉਂਦਾ ਜੇ ਤੇ ਸਾਨੂੰ ਹੋਰ 20-30 ਸਾਲਾਂ ਨੂੰ ਦੁੱਕੀ ਦੇ ਭਾਅ ਕਿਸੇ ਨੇ ਪੁੱਛਣਾ ਤੱਕ ਨਹੀਂ, ਸਾਨੂੰ ਨਹੀਂ ਪੁੱਛਣਾ ਕਿਸੇ ਨੇ। ਜਿੰਨਾ ਬਦਲੇ ਠੱਗੀਆਂ ਬੇਈਮਾਨੀਆਂ ਵੀ ਕਰਦੇ ਜੇ ਨਾ, ਉਹਨਾਂ ਨੂੰ ਚੇਤੇ ਭੁੱਲ ਜਾਣਾ ਤੁਹਾਡਾ। ਜਿਨ੍ਹਾਂ ਨੂੰ ਇੱਦਾਂ ਕਲਾਵੇ 'ਚ ਲੈ ਕੇ ਕਹਿੰਦੇ ਹੋ ਨਾ ਮੇਰੇ ਹੈ ਮੇਰੇ ਹੈ, ਅਗਲਿਆਂ ਨੇ ਆਖਣਾ ਫੂਕ ਕੇ ਆਓ, ਹੁਣ ਕੰਮ ਨਿਬੜੋਣ ਨਿਬੜੇ ਕੰਮ। ਇਸ ਕਰਕੇ ਭਾਈ ਗੁਰੂ ਦਾ ਸ਼ਬਦ ਜਿਨ੍ਹਾਂ ਨੇ ਜੀਵਨ ਵਿੱਚ ਕਮਾਇਆ, ਅੱਛਾ ਪ੍ਰਹਲਾਦ ਦੁਨੀਆਂ ਵਿੱਚ ਚੇਤੇ ਰਹੇਗਾ, ਕਬੀਰ ਦੁਨੀਆਂ ਵਿੱਚ ਚੇਤੇ ਰਹੇਗਾ, ਮੇਰੇ ਤੁਹਾਡੇ ਅਰਗੇ ਕਈ ਆਏ ਤੇ ਕਈ ਚਲੇ ਗਏ, ਕਈ ਆਏ ਤੇ ਕਈ ਚਲੇ ਗਏ। ਪਤਾ ਕਿਉਂ ਜੀ ਚੇਤੇ ਰਹਿੰਦੇ ਨੇ? ਅੱਛਾ ਇਹਨੂੰ ਸਮਝ, ਜਿਹੜਾ ਮਰਿਆ ਬੰਦਾ ਹੁੰਦਾ ਜੀ, ਨਾ ਉਹ ਕੁਝ ਬੋਲਦਾ ਤੇ ਨਾ ਉਹ ਕੁਝ ਸੁਣਦਾ। ਮਰਿਆ ਜਦੋਂ ਬੰਦਾ ਮਰ ਜਾਂਦਾ, ਨਾ ਉਹ ਕੁਝ ਬੋਲ ਸਕਦਾ ਤੇ ਨਾ ਉਹ ਕੁਝ ਸੁਣ। ਹੁਣ ਉਹਦੇ ਸਿਰਹਾਣੇ ਬੰਦਾ ਕੁਰਲਾ ਰਿਹਾ, ਹਾਏ ਵੇ ਤੂੰ ਮਰ ਗਿਆ, ਵੇ ਤੂੰ ਆਹ ਚਲਿਆ ਗਿਆ। ਅੱਛਾ ਉਹਨੂੰ ਸੁਣਦਾ ਕੁਝ? ਉਹਨੂੰ ਕੋਈ ਨਹੀਂ ਸੁਣਦਾ। ਮਰੇ ਬੰਦੇ ਨੂੰ ਨਾ, ਮਰਿਆ ਬੰਦਾ ਨਾ ਕੁਝ ਬੋਲ ਸਕਦਾ ਤੇ ਨਾ ਕੁਝ ਸੁਣ ਸਕਦਾ। ਤੇ ਚੇਤਾ ਰੱਖੋ, ਜਿਹੜਾ ਨਾ ਸੱਚ ਬੋਲੇ ਤੇ ਨਾ ਸੱਚ ਸੁਣੇ ਉਹ ਮਰਿਆ ਹੀ ਹੁੰਦਾ, ਉਹ ਮਰਿਆ ਹੀ ਹੁੰਦਾ। ਜਿਵੇਂ ਮਰਿਆ ਬੰਦਾ ਨਾ ਬੋਲ ਸਕਦਾ ਨਾ ਸੁਣ ਸਕਦਾ, ਜਿਹਨੇ ਆਪਣੀ ਜ਼ਿੰਦਗੀ 'ਚ ਜ਼ੁਬਾਨ ਤੋਂ ਕਦੀ ਭਲੇ ਬੋਲ ਨਹੀਂ ਨਾ ਬੋਲੇ, ਜਿਹਨੇ ਇਹਨਾਂ ਕੰਨਾਂ ਵਿੱਚ ਕਦੀ ਭਲੇ ਬੋਲ ਨਹੀਂ ਪਵਾਏ, ਜਿਹੜਾ ਹਮੇਸ਼ਾ ਸੱਚ ਤੋਂ ਭੱਜਦਾ ਰਿਹਾ, ਉਹ ਮਰਿਆ ਹੀ ਹੈ। ਤੁਸੀਂ ਕਹਿ ਰਹੇ ਹੋ ਵੀ ਬੰਦਾ ਤੁਰਿਆ ਫਿਰਦਾ ਇੱਦਾਂ ਕਰਕੇ। ਕਬੀਰ ਸਾਹਿਬ ਨੇ ਅੱਜ ਗੱਲ ਇਹੋ ਹੀ ਆਖੀ, ਆਖਿਆ ਮੈਂ ਨਾ ਮਰੂੰ, ਮੈਂ ਨਹੀਂ ਮਰਦਾ, ਮਰਬੋ ਸੰਸਾਰਾ, ਇਹ ਸਾਰਾ ਸੰਸਾਰ ਮਰਿਆ ਪਿਆ। ਬਾਬਾ ਕਬੀਰ ਸਾਹਿਬ ਤੁਸੀਂ ਕਿਉਂ ਨਹੀਂ ਮਿਲਦੇ ਮਰਦੇ? ਕਹਿੰਦੇ ਕਿਉਂਕਿ ਅਬ ਮੋਹੇ ਮਿਲਿਓ ਹੈ, ਹੁਣ ਮੈਨੂੰ ਮਿਲ ਗਿਆ ਕੌਣ? ਜੀ ਆਵਨ ਹਾਰਾ, ਜਿਹਨੇ ਮੈਨੂੰ ਜਵਾਲ ਦਿੱਤਾ, ਸਤਿਗੁਰ ਮੇਰਾ ਮਾਰ ਜਵਾਲੇ, ਮੇਰਾ ਗੁਰੂ ਕੀ ਕਰਦਾ ਹੈ, ਮਾਰ ਕੇ ਮੈਨੂੰ ਜਿਉਂਦਿਆਂ ਕਰ ਦਿੱਤਾ, ਉਹਨੇ ਮੈਨੂੰ ਜਿਉਂਦਿਆਂ 'ਚ ਕਰ ਦਿੱਤਾ, ਕਿਉਂਕਿ ਮੈਂ ਆਪਣੀ ਜ਼ੁਬਾਨ ਤੋਂ ਸੱਚ ਬੋਲਦਾ ਹਾਂ, ਕੰਨਾਂ ਨਾਲ ਸੱਚ ਸੁਣਦਾ ਹਾਂ, ਇਸ ਕਰਕੇ ਗੁਰੂ ਨੇ ਮੈਨੂੰ ਜਿਉਂਦਿਆਂ 'ਚ ਕਰ ਦਿੱਤਾ। ਅਤੇ ਜਿਹਨਾਂ ਨੂੰ ਇਹ ਆਦਤਾਂ ਨਹੀਂ ਹੈਗੀਆਂ, ਜਿਹਨਾਂ ਦਾ ਇਹ ਸੁਭਾਅ ਨਹੀਂ ਹੈਗਾ, ਉਹ ਮਰੇ ਹੋਏ ਨੇ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਹਰਜੀਤ ਸਿੰਘ ਜੀ ਦਿੱਲੀ ਵਾਲੇ ਤੋਂ, ਉਹਨਾਂ ਦੇ ਜੱਥੇ ਦਾ ਜੋ ਅੰਮ੍ਰਿਤ ਵੇਲੇ ਤੋਂ ਤਕਰੀਬਨ ਸਾਰੀਆਂ ਹਾਜ਼ਰੀਆਂ ਅੱਜ ਇਹਨਾਂ ਨੇ ਭਰੀਆਂ ਨੇ। ਦੂਜਾ ਜੱਥੇ ਦੀ ਥੋੜ੍ਹੀ ਜਿਹੀ ਢਿੱਲੇ ਹੋ ਗਏ ਆ, ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ, ਹੋਰ ਵੀ ਇਸੇ ਤਰ੍ਹਾਂ ਹਿੰਮਤ ਬਲ ਬੁੱਧ ਬਖਸ਼ਿਸ਼ ਕਰ, ਸੋ ਆਉਣ ਵਾਲਾ ਸਮਾਂ ਇਹਨਾਂ ਦੀ ਚੜ੍ਹਦੀ ਕਲਾ ਦਾ ਹੋਵੇ। ਸੋ ਗੁਰੂ ਕਿਰਪਾ ਕਰੇ ਇਹਨਾਂ ਦਾ ਧੰਨਵਾਦ। ਹੁਣ ਸਾਡੇ ਪਾਸ ਭਾਈ ਜਸਵੰਤ ਸਿੰਘ ਜੋਸ਼ ਦਾ ਜਥਾ, ਜੋ ਕਿ ਥੋੜ੍ਹੇ ਜਿਹੇ ਦਿਨ ਬਾਕੀ ਨੇ ਇਹਨਾਂ ਦੇ, ਇਹਨਾਂ ਨੇ ਸਾਨੂੰ ਅਲਵਿਦਾ ਕਹਿ ਜਾਣੀ ਹੈ, ਵਾਪਸ ਆਪਣੇ ਦੇਸ਼ ਪਰਤਣਾ। 9 ਜੂਨ ਨੂੰ ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਔਰ ਆਉਣ ਵਾਲਾ ਸਮਾਂ ਇਹਨਾਂ ਦੀ ਚੜ੍ਹਦੀ ਕਲਾ ਦਾ ਹੋਵੇ। ਥੋੜ੍ਹੇ ਜਿਹੇ ਰੌਣਕਾਂ ਲਾ ਦਿੰਦੇ ਨੇ, ਉਸ ਤੋਂ ਬਾਅਦ ਫਿਰ ਚਲੇ ਜਾਂਦੇ ਨੇ, ਕਦੀ ਸਮਾਂ ਬਣੇ ਜ਼ਿਆਦਾ 'ਚ ਰਹਿਣ, ਅਸੀਂ ਇਹਨਾਂ ਨੂੰ ਸਰਵਣ ਕਰੀਏ। ਸੋ ਇਹਨਾਂ ਦਾ ਧੰਨਵਾਦ ਆਪਣੇ ਵੱਲੋਂ, ਸੰਗਤਾਂ ਵੱਲੋਂ, ਅਤੇ ਸੇਵਾਦਾਰਾਂ ਵੱਲੋਂ, ਦਾਸ ਕਰਦਾ ਅਤੇ ਪ੍ਰਚਾਰਕ ਸ਼੍ਰੇਣੀ ਵੱਲੋਂ। ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਉਸ ਤੋਂ ਬਾਅਦ ਅੱਜ ਬੀਬੀਆਂ ਦਾ ਸਤਸੰਗ ਹੈ, ਸੋ ਬੀਬੀਆਂ ਨੇ ਵੀ ਆਪਣੀ ਸੇਵਾ ਕਰਨੀ ਹੈ, ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ। ਆਓ ਸਰਵਣ ਕਰੀਏ ਇਹਨਾਂ ਪਾਸੋਂ। ਤੁਹਾਡੀ ਵਾਰ ਇਤਿਹਾਸ ਗੁਰਦੁਆਰੇ ਨੂੰ ਸ਼ੁੱਕਰਵਾਰ ਨੂੰ 6 ਵਜੇ ਪੱਗੜੀ ਬੰਨਣ ਦੀ ਸਿਖਲਾਈ ਦਿੱਤੀ ਜਾਂਦੀ ਹੈ, ਸੋ ਜਿਨ੍ਹਾਂ ਨੇ ਪੱਗਾਂ ਬੰਨਣੀਆਂ, ਵੈਸੇ ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਗੁਰਮੁਖ ਪਿਆਰੇ ਸਿੱਖ ਆਪਣੇ ਘਰ ਵਿੱਚ ਦਸਤਾਰ ਨੂੰ ਜ਼ਰੂਰ ਸ਼ਾਮ ਕੇ ਰੱਖੇ, ਕਿਉਂਕਿ ਸਿੱਖ ਦਾ ਘਰ ਹੀ ਦਸਤਾਰ ਦੇ ਨਾਲ ਪਤਾ ਲੱਗਦਾ, ਔਰ ਦਸਤਾਰ ਸਾਡੀ ਏਲੀ ਆ, ਤਾਜ ਸਾਡੇ ਸਿਰ 'ਤੇ ਆ। ਔਰ ਮੈਂ ਬੇਨਤੀ ਜ਼ਰੂਰ ਕਰੂੰਗਾ ਸਾਰਿਆਂ ਨੂੰ ਕਿ ਇਸ ਵਿਰਾਸਤ ਨੂੰ ਘਰਾਂ 'ਚੋਂ ਕੱਢੋ ਨਾ, ਇਸ ਵਿਰਾਸਤ ਨੂੰ ਘਰਾਂ ਵਿੱਚ ਲਿਆਉਣ ਦਾ ਯਤਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

परम सत्कार जो गुरु प्यारी साध संग जी बड़भागे हो गुरु ग्रंथ साहब महाराज जी की चरण शरण भी तुसी जुड़ बैठे हो। जिंदगी दे कुछ सवास कुछ समा कुछ पल गुरु ग्रंथ साहब महाराज के चरण शरण विच बैठ करके बतीत कर रहे हो, प्रतख गुरु के दर्शन कर रहे हो। किरत कमाई विचों गुरु की गोलक बच्चे तुसी दर्शनी भेट तिल फुल पाया। श्री गुरु ग्रंथ साहिब महाराज अपने दर कर प्रवान करन, दरों करों चढ़दी कला वाला जीवन तुहानू सारिआं नू बख्शिश करन। तुहाडीआं कीतीआं होईआं अरदासां सतगुरु अपने दर प्रवान करन, तुहानू सारिआं नू तंदुरुस्तीआं खुशीआं खेड़े चढ़दी कला वाला जीवन अमृत वेले दे उद्दम इशनान गुरु घर नाल प्यार बख्शिश करे। आओ सारी संगत झुका के शीस बख्शो आग्या, बुलाओ फतेह। वाहेगुरु जी का खालसा, वाहेगुरु जी की फतेह। गुरु के खालसा जी, जिथे गुरबाणी कीर्तन सरवण कर रहे सी कुछ समा सतगुरां ने बख्शिश किया है गुर इतिहास बयानण वास्ते। जिथे शक्ति उथे भगती, जिथे बराग रस उथे वीर रस। क्योंकि छेवें पातशाह गुरु हरगोबिंद साहिब महाराज जी ने जोश और होश, शांति और क्रांति, बाणी और कुरबानी, नैगेटिव और पॉजिटिव, मीरी ते पीरी, ये सिद्धांत कट्ठा कीता सी। सो गुरु घर में जिथे गुरबाणी कीर्तन सरवण कराया जाता उत्थे नाल नाल वीर रस ढाडी जथा भी वीर रस पैदा करता है संगतां च। वीर रस भी जरूरी है ते बराग रस भी जरूरी है, तरना रस भी जरूरी है। सतगुर कृपा करे तुसी अपनी रुझेवियां भरी जिंदगी चो कुछ पल गुरु के चरणों च बैठ के बतीत कर रहे हो। सतगुरु कृपा करे हाजरियां दर प्रवान करन। असी राती दीवाना च इतिहास आरंभ किया सी। गुरु अर्जन देव महाराज जी ने भाई कल्याणे नूं चुनिया के भाई बिल्डिंग हरिमंदर साहब की तैयार हो गई, हुण लोड़ पई है लकड़ दी। दरवाजे ताकियां रोशनदान ये लगने ने। कुछ काम इहोजे हुंदे ने वह हरेक बंदे नूं नहीं सौंपे जांदे, वह कोई जिम्मेवार मनुख कारीगर मनुख उहनूं संभाले जांदे ने। ते भाई कल्याणा लकड़ दा कारीगर सी, कारीगर इहदी इन्नी सी ਇਹ ਹਾਥੀ ਦੇ ਦੰਦ ਤੇ ਪਿੱਤਲ ਨੂੰ ਲੱਕੜ ਚ ਗਾਲ ਕੇ ਬੇਲ ਬੂਟੀਆਂ ਬਣਾ ਦਿੰਦਾ ਸੀ। ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹਨੂੰ ਚੁਣਿਆ ਤੇ ਨਾਲ ਜਦੋਂ ਚੁਣਿਆ ਤੇ ਨਾਲ ਸਤਿਗੁਰਾਂ ਨੇ ਇਹ ਬਕਾਇਦਾ ਹੁਕਮ ਕੀਤਾ ਕਿ ਇੱਧਰ ਸਕੇਤ ਮੰਡੀ ਕਾਂਗੜਾ ਇਸ ਪਾਸੇ ਨੂੰ ਜਾਣਾ ਜਿੱਥੇ ਲੱਕੜ ਦੀ ਕਾਰਾਗਰੀ ਵੇਖਣੀ ਹੈ, लकड़ी नूं घोखना है उत्थे नाल नाल इन्हां पहाड़ी लोकां नूं गुरमत नाल जोड़ना। इन्हां पहाड़ी लोकां च कर्म कांड बहुत ने ते कर्म कांड तो उठाउणा। इत्थों भी इह सिद्ध हुंदा वी गुरु अर्जन देव महाराज गुरु साहिबान जिन्ने भी दस पातशाहियां, क्योंकि गुरबाणी विच कर्म कांड नूं कोई थां नहीं ते पिछा असी फेर नहीं छड्डदे, कर्म कांड तां करी जा रहे हैं, छड्डदे भी है नहीं। साडे अंदर मना दे घर कर चुका कर्म कांड, हरेक गल विच हरेक काम विच कर्म कांड ने। हुण जिहड़ा जिहड़ा आपां मैं रात भी जिक्र करदा सी, जदों किसी मनुख की मौत हुंदी है तां आपां शमशान घाट विच जाके वह धमारक भन्नदे हां, कर्म कांड वा। वह ठोर लाउंदे आ डंडे की मगरों
ਜਦੋਂ ਅੰਗੀਠਾ ਮੱਗ ਜਾਂਦਾ ਫਿਰ ਉਹ ਵੀ ਕਰਮ ਕਾਂਡ ਵਾ। ਇੱਕ ਵਿਸੜੀ ਘੁਮਾ ਕੇ ਉੱਪਰ ਦੀ ਸਿੱਟਦੇ ਹਾਂ ਉਹ ਵੀ ਕਰਮ ਕਾਂਡ ਵਾ। ਸਾਡੀਆਂ ਬੀਬੀਆਂ ਫਿਰ ਆਉਣ ਲੱਗੀਆਂ ਚੁੰਨੀ ਦਾ ਲੜ ਭੇਂ ਕੇ ਉਹਨੂੰ ਨਿਚੋੜਦੀਆਂ ਉਹ ਵੀ ਕਰਮ ਕਾਂਡ ਵਾ। ਜਾਣੀ ਮੌਤ ਤੋਂ ਡਰਨ ਵਾਸਤੇ ਮਨੁੱਖ ਨੇ ਕੀ ਕੁਝ ਨਹੀਂ ਕੀਤਾ ਬਈ ਮੌਤ ਤੋਂ ਬਚਿਆ ਜਾ ਸਕੇ, ਪਰ ਮੌਤ ਨੇ ਪਿੱਛਾ ਫੇਰ ਨਹੀਂ ਛੱਡਿਆ। ਜਿਹਨੂੰ ਭਗਤ ਫਰੀਦ ਜੀ ਕਹਿੰਦੇ ਨੇ, ਫਰੀਦਾ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ। ਫਰੀਦਾ ਅਮਲ ਜੇ ਕੀਤਿਆਂ ਦੁਨੀ ਵਿੱਚ ਦਰਗਾਹ ਆਏ ਕੰਮ। ਜੋ ਕੁਝ ਮਨੁੱਖ ਨੇ ਆਪਣੀ ਕਿਰਤ ਵਿੱਚ ਕਰਨਾ ਉਹ ਕਰਮ ਬਣਨਾ, ਇਹ ਗੱਲ ਯਾਦ ਰੱਖਿਓ। ਜਿਹੜੀ ਆਪਾਂ ਕਿਰਤ ਕਰਨੀ ਉਹ ਕਿਰਤ ਦਾ ਕਰਮ ਬਣਨਾ, ਬਸ ਇਹੀ ਸਾਡਾ ਇਤਿਹਾਸ ਵਾ ਜਿਹੜਾ ਅੱਜ ਦਾ। ਇਹਦੇ ਪ੍ਰਥਾਏ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਕਲਿਆਣੇ ਨੂੰ ਚੁਣਿਆ। ਕਿਉਂ ਚੁਣਿਆ? ਇਹਦੇ ਕੋਲ ਗੁਰਬਾਣੀ ਦਾ ਭੰਡਾਰ ਸੀ, ਖਜ਼ਾਨਾ ਸੀ, ਇਹਨੂੰ ਬਾਣੀ ਕੰਠ ਬਹੁਤ ਸੀ, ਇਹ ਪ੍ਰਚਾਰਕ ਸੀ, ਨਿਤਨੇਮੀ ਸੀ, ਬਾਣੀ ਦਾ ਖੋਜੀ ਸੀ, ਬਾਣੀ ਦਾ ਪ੍ਰੇਮੀ ਸੀ, ਗੁਰਮਤ ਦਾ ਧਾਰਨੀ ਸੀ। ਭਾਈ ਬੀਨੇ ਦਾ ਪੁੱਤ ਭਾਈ ਕਲਿਆਣਾ ਤੇ ਬਰਾਦਰੀ ਆ ਸ਼ੀਂਬਾ, ਅੱਧ ਦਰਜੇ ਦਾ ਕਾਰੀਗਰ ਜਿਹਨੂੰ ਵਰਨ ਵੰਡ ਸ਼ੂਦਰ ਕਹਿੰਦੀ ਏ, ਪਰ ਗੁਰੂ ਨਾਨਕ ਨਹੀਂ ਕਹਿ ਰਹੇ। ਗੁਰੂ ਨਾਨਕ ਮਹਾਰਾਜ ਨੇ ਇਹਨੂੰ ਸਤਿਗੁਰੂ ਅਰਜਨ ਦੇਵ ਨੇ ਭਾਈ ਦਾ ਖਿਤਾਬ ਦਿੱਤਾ, ਭਾਈ ਕਲਿਆਣਾ। ਬੜੇ ਅਦਬ ਨਾਲ ਕੀ ਭੇਜਿਆ, ਕਹਿੰਦੇ ਲੱਕੜ ਲਿਆਉਣੀ ਏ, ਇਹਦੇ ਵਿੱਚ ਗੱਠ ਨਾ ਹੋਵੇ, ਇਹ ਗਰੀਓ ਨਾ ਹੋਵੇ, ਦਸ ਦਸ ਫੁੱਟ ਦੇ ਪੋਰੇ ਵੱਢ ਕੇ ਦਰਿਆ ਬਿਆਸਾ 'ਚ ਸਿੱਟਿਓ, ਇਹ ਤਰਦੇ ਆਉਣਗੇ, ਨਾਲੇ ਦੁਨੀਆਂ ਦੇਖੂ, ਨਾਲੇ ਲੋਕ ਦੇਖਣ, ਆਂਢ ਗੁਆਂਢ ਦੇਖੂ, ਅਸੀਂ ਇੱਥੇ ਪੱਤਣ 'ਤੇ ਆ ਕੇ ਲਾਫੜ ਲਵਾਂਗੇ। ਭਾਈ ਕਲਿਆਣਾ ਜਦੋਂ ਗਏ ਨੂੰ 10-15 ਕੁ ਦਿਨ ਹੋਏ, ਉੱਥੇ ਦਾ ਰਾਜਾ ਸੀ ਹਰੀ ਸੈਨ, ਹਿੰਦੂ ਰਾਜਾ ਸੀ। ਉਹਨਾਂ ਕੁ ਦਿਨਾਂ ਵਿੱਚ ਭਾਦਰੋਂ ਦਾ ਉਹ ਮਹੀਨਾ ਸੀ ਜਦੋਂ ਭਾਈ ਕਲਿਆਣਾ ਉਸ ਇਲਾਕੇ 'ਚ ਗਿਆ, ਤੇ ਰਾਜੇ ਨੇ ਐਲਾਨ ਕੀਤਾ ਸੀ ਬਈ ਕ੍ਰਿਸ਼ਨ ਭਗਵਾਨ ਦਾ ਜਨਮ ਆ, ਤੇ ਕੋਈ ਅੱਗ ਨਾ ਬਾਲੇ, ਕੋਈ ਲੰਗਰ ਪਾਣੀ ਨਾ ਬਣਾਵੇ, ਕੋਈ ਪ੍ਰਸ਼ਾਦਾ ਨਾ ਬਣਾਵੇ, ਤੇ ਵਰਤ ਰੱਖੇ। ਇਹ ਮੈਂ ਤਾਂ ਥੋੜ੍ਹਾ ਜਿਹਾ ਪਿੱਛੋਂ ਲਿਆ ਵੀ ਜਿਹੜੇ ਨਵੇਂ ਸਰੀਰ ਆਏ ਉਹਨਾਂ ਨੂੰ ਪਤਾ ਲੱਗੇ ਵੀ ਇਤਿਹਾਸ ਕੀ ਹੈ, ਕਿਉਂਕਿ ਵੈਸੇ ਮੈਂ ਰਾਤ ਇਹ ਸਭ ਕੁਝ ਦੱਸ ਚੁੱਕਾ, ਥੋੜ੍ਹੀ ਕੁ ਮੈਂ ਪਿੱਛੋਂ ਤਾਂ ਫੜਿਆ, ਨਹੀਂ ਤਾਂ ਨਵਿਆਂ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਕਰਨ ਕੀ, ਇੱਧਰ ਨੂੰ ਕੀ ਕਰਨ ਗਏ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਕਲਿਆਣੇ ਨੂੰ ਕਿਹਾ ਵੀ ਕਰਮ ਕਾਂਡਾ ਤੋਂ ਦੁਨੀਆਂ ਨੂੰ ਉਠਾਉਣਾ ਹੈ। ਜਦੋਂ ਕਲਿਆਣਾ ਗਿਆ ਤਾਂ ਰਾਜੇ ਨੇ ਹੁਕਮ ਕੀਤਾ ਵੀ ਮੇਰਾ ਹੁਕਮ ਆ, ਢੰਡੋਰਾ ਪਿੱਟ ਦਿੱਤਾ ਕਿ ਕੋਈ ਅੱਗ ਨਾ ਬਾਲੇ। ਭਾਈ ਕਲਿਆਣੇ ਨੇ ਜਦੋਂ ਗਿਆ ਤਾਂ ਢੰਡੋਰਾ ਸੁਣਿਆ। ਹੁਣ ਜਦੋਂ 2-4 ਦਿਨ ਲੰਘ ਗਏ, ਕਿਉਂਕਿ ਜਨਮ ਅਸ਼ਟਮੀ ਨੂੰ ਇੱਕ ਛੋਟਾ ਜਿਹਾ ਪੰਘੂੜਾ ਬਣਾ ਕੇ ਨਾ ਕ੍ਰਿਸ਼ਨ ਦੀ ਮੂਰਤੀ ਨੂੰ ਪੰਘੂੜੇ ਵਿੱਚ ਰੱਖ ਕੇ, ਤਾਂ ਆਮ ਹਿੰਦੂ ਲੋਕ ਜਿਹੜੇ ਨੇ, ਧਰਮ ਕੋਈ ਮਾੜਾ ਨਹੀਂ, ਅਸੀਂ ਸੀਸ ਝੁਕਾਉਂਦੇ ਹਾਂ, ਆਪਣਾ ਸਿਰ ਝੁਕਾਉਂਦੇ ਹਾਂ, ਚਾਹੇ ਕੋਈ ਮੁਸਲਮਾਨ

ਰਾਜਾ ਆਪਣੇ ਮੰਤਰੀ ਨੂੰ ਪੁੱਛਦਾ ਕਿ ਮੇਰੇ ਹੁਕਮ ਦੀ ਪਾਲਣਾ ਸਾਰਿਆਂ ਨੇ ਕੀਤੀ? ਕਹਿੰਦਾ ਹਾਂਜੀ ਕੀਤੀ, ਕਿਸੇ ਨੇ ਅੱਗ ਨਹੀਂ ਬਾਲੀ, ਸਭ ਜੋ ਮਾਈ ਭਾਈ ਮੰਦਰ ਵਿੱਚ ਹਾਜ਼ਰ ਹੋਇਆ ਉੱਥੇ ਹੀ ਪੰਜੀਰੀ ਖਾਧੀ, ਨਾਲੇ ਜਨਮ ਅਸ਼ਟਮੀ ਮਨਾਈ ਭਾਦੋਂ ਦੇ ਮਹੀਨੇ 'ਚ, ਕਿਉਂਕਿ ਜਿਹੜਾ ਮੱਸਿਆ ਤੋਂ 14-15 ਦਿਨ ਮਗਰੋਂ ਆਉਂਦੇ ਆ ਨਾ ਉਹਨੂੰ ਕਹਿੰਦੇ ਨੇ ਬਦੀ, ਜਿਹੜੀ ਪੁੰਨਿਆ ਤੋਂ 15 ਕੁ ਦਿਨ ਮਗਰੋਂ ਹੁੰਦੇ ਆ ਉਹਨੂੰ ਕਹਿੰਦੇ ਨੇ ਸੁਦੀ। ਸਾਡਾ ਸੰਸਾਰ ਬਦੀਆਂ ਸੁਦੀਆਂ 'ਚ ਬਹੁਤ ਜ਼ਿਆਦਾ ਪਿਆ ਹੋਇਆ, ਪਰ ਗੜਬਾਲੀ ਨਹੀਂ ਮੰਨਦੀ। ਹੁਣ ਰਾਜੇ ਨੇ ਕਿਹਾ ਸੀ ਵੀ ਕਹਿੰਦਾ ਵੀ ਠੀਕ ਠਾਕ ਰਿਹਾ ਸਾਰੇ? ਕਹਿੰਦਾ ਜੀ ਸਾਰਿਆਂ ਨੇ ਤੁਹਾਡਾ ਹੁਕਮ ਮੰਨਿਆ, ਪਰ ਇੱਕ ਪੰਜਾਬ 'ਚੋਂ ਆਇਆ ਪਰਦੇਸੀ ਬੰਦਾ, ਉਹਦੀ ਬੋਲੀ ਵੀ ਵੱਖਰੀ ਹੈ, ਉਹਦਾ ਪਹਿਰਾਵਾ ਵੀ ਵੱਖਰਾ ਹੈ, ਉਹਨੇ ਅੱਗ ਵੀ ਬਾਲੀ, ਉਹਨੇ ਪ੍ਰਸ਼ਾਦਾ ਵੀ ਤਿਆਰ ਕੀਤਾ, ਉਹਨੇ ਤੁਹਾਡਾ ਹੁਕਮ ਨਹੀਂ ਮੰਨਿਆ। ਰਾਜਾ ਕਹਿੰਦਾ ਉਹਦੀ ਇੰਨੀ ਜ਼ੁਰਤ, ਮੇਰਾ ਹੁਕਮ ਨਹੀਂ ਮੰਨਿਆ? ਕਹਿੰਦਾ ਇੱਦਾਂ ਕਰੋ, ਉਹਨੂੰ ਲਿਆਓ, ਕਹਿੰਦਾ ਬੇੜੀਆਂ ਨਾਲ ਬੰਨ ਕੇ ਮੇਰੇ ਦਰਬਾਰ 'ਚ, ਮੈਂ ਪੁੱਛਾਂ ਵੀ ਕਿਉਂ ਨਹੀਂ ਮੰਨਿਆ। ਭਾਈ ਕਲਿਆਣੇ ਨੂੰ ਬੰਨ ਕੇ ਲੈ ਆਉਂਦਾ, ਕੀਤਾ ਦਰਬਾਰ 'ਚ ਹਰੀਸੈਨ ਦੇ ਪੇਸ਼, ਬੰਨੀਆਂ ਮੁਸ਼ਕਾਂ। ਹਰੀਸੈਨ ਰਾਜਾ ਕਹਿੰਦਾ ਗੱਲ ਸੁਣੋ ਮੇਰੀ, ਕਹਿੰਦਾ ਤੈਂ ਮੇਰਾ ਐਲਾਨ ਨਹੀਂ ਸੁਣਿਆ ਹੁਕਮ? ਕਹਿੰਦਾ ਸੁਣਿਆ ਜੀ। ਕਹਿੰਦੇ ਵੀ ਤੇਰਾ ਨਾਂ ਕੀ ਹੈ? ਕਹਿੰਦਾ ਜੀ ਮੇਰਾ ਨਾਂ ਹੈ ਭਾਈ ਕਲਿਆਣਾ। ਕਹਿੰਦਾ ਵੀ ਤੂੰ ਕਾਹਦੇ ਮੇਰੀ ਹੁਕਮ ਅਦੂਲੀ ਕੀਤੀ? ਕਹਿੰਦਾ ਜੀ ਮੈਂ ਤੁਹਾਡੀ ਹੁਕਮ ਅਦੂਲੀ ਕੀਤੀ ਆ, ਪਰ ਮੈਂ ਆਪਣੇ ਗੁਰੂ ਦੀ ਹੁਕਮ ਅਦੂਲੀ ਨਹੀਂ ਕੀਤੀ, ਉਹਦੀ ਮੰਨੀ ਹੈ। ਕਹਿੰਦਾ ਤੇਰਾ ਗੁਰੂ ਕਿਹੜਾ? ਕਹਿੰਦਾ ਪੰਚਮ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਅਰਜਨ ਦੇਵ ਮਹਾਰਾਜ, ਜਿਹੜੇ ਗੁਰੂ ਨਾਨਕ ਦੀ ਗੁਰਗਤੀ ਦੇ ਪੰਜਵੇਂ ਥਾਂ ਬੈਠੇ ਆ। ਕਹਿੰਦਾ ਵੀ ਤੂੰ ਇਸ ਗੱਲ ਦਾ ਮਨਾਹੀ ਹੈ, ਤੂੰ ਨਾਸਤਕ ਹੋਏ? ਭਾਈ ਕਲਿਆਣਾ ਕਹਿੰਦਾ ਮੈਂ ਨਾਸਤਕ ਨਹੀਂ, ਮੈਂ ਰੱਬ ਦੀ ਹੋਂਦ ਨੂੰ ਮੰਨਦਾ। ਆ ਧਰਤੀ ਉਸ ਪਰਮਾਤਮਾ ਦੀ ਦਿੱਤੀ ਹੋਈ ਦਾਤ ਵਾ, ਇੱਕ ਸਿਦਕ ਦੇ ਸਿਰ ਤੇ ਖੜੀ ਹੈ। ਧੌਲ ਧਰਮ ਦਇਆ ਕਾ ਪੂਤ, ਜਿਹੜੇ ਸਿਰ ਤੇ ਧਰਤੀ ਖੜੀ ਹੈ। ਕਹਿੰਦਾ ਮੇਰਾ ਗੁਰੂ ਦਾ ਹੁਕਮ ਹੈ ਕਿ ਨਹੀਂ ਮੰਨਣਾ, ਅਸੀਂ ਕਰਮ ਕਾਂਡ ਨਹੀਂ ਕਰਨੇ। ਕਹਿੰਦਾ ਤੇਰਾ ਗੁਰੂ ਹੈ ਕਿਹੜਾ? ਕਹਿੰਦਾ ਪੰਜਵਾਂ ਪਾਤਸ਼ਾਹ। ਕਹਿੰਦਾ ਤੈਂ ਮੇਰੇ ਹੁਕਮ ਦੀ ਅਦੂਲੀ ਕੀਤੀ, ਬੜੀ ਉੱਚੀ ਦੀ ਨਹੀਂ, ਮੱਥੇ ਤਿਊੜੀ ਪਾ ਕੇ ਅੱਖਾਂ ਲਾਲ ਕਰਕੇ ਕਹਿੰਦਾ ਇਹਦੀਆਂ ਲੱਤਾਂ ਵੱਢ ਕੇ ਕਹਿੰਦਾ ਇਹਨੂੰ ਜਾਂ ਪਹਾੜ ਤੋਂ ਥੱਲੇ ਸੁੱਟੋ ਤੇ ਜਾਂ ਕਹਿੰਦਾ ਮੇਰੇ ਰਾਜ ਭਾਗ ਤੋਂ ਬਾਹਰ ਮਾਰੋ ਚੱਕ ਕੇ। ਲਹੂ ਪਾਣੀ ਇੱਕ ਹੋ ਗਿਆ, ਬੜੇ ਕ੍ਰੋਧ ਵਿੱਚ ਬੋਲਿਆ, ਗੁੱਸਾ ਖਾ ਕੇ ਤੇ ਨਾਲੇ ਗਸੀ ਖਾ ਕੇ ਡਿੱਗ ਪਿਆ, ਕਿਉਂਕਿ ਇੰਨਾ ਉੱਚਾ ਬੋਲਣਾ, ਵੱਧ ਬੋਲਣਾ ਹਰੇਕ ਬੰਦੇ ਦੇ ਮਾਪਕ ਨਹੀਂ। ਕਹਿੰਦਾ ਨਾ ਕਾਬਲੇ ਤਾਰੀਫ ਹੋਆ, ਸਾਡੇ ਕੋਲ ਬਰਦਾਸ਼ਤ ਨਹੀਂ ਕਿ ਤੂੰ ਜਨਮ ਅਸ਼ਟਮੀ ਨਾ ਮਨਾਵੇਂ। ਉਹ ਕਹਿੰਦਾ ਗੱਲ ਮੇਰੀ ਸੁਣੋ, ਮੇਰਾ ਗੁਰੂ ਮੈਨੂੰ ਕਹਿੰਦਾ ਏ ਉਹ ਜੀਵ ਸੜ ਜਾਵੇ, ਜਿਹੜੀ ਜੀਵ ਇਹ ਗੱਲ ਕਹਿੰਦੀ ਏ ਕਿ ਮੇਰਾ ਪਰਮਾਤਮਾ ਗੁਰੂ ਅਕਾਲ ਪੁਰਖ ਜੰਮਦਾ ਮਰਦਾ ਏ, ਮੇਰਾ ਗੁਰੂ ਇਹ ਹੁਕਮ ਨਹੀਂ ਦਿੰਦਾ। ਗੁਰਬਾਣੀ ਵਿੱਚ ਸ਼ਬਦ ਵੀ ਆ ਗਿਆ, ਜੇ ਆਪਾਂ ਹੁਣ ਪਰਮਾਤਮਾ ਨੂੰ ਕਹੀਏ ਵੀ ਜੰਮਦਾ ਪੈਦਾ ਹੁੰਦਾ, ਗੁਰੂ ਨਾਨਕ ਮਹਾਰਾਜ ਜੀ ਨੇ ਤਾਂ 550 ਸਾਲ ਤੋਂ ਉੱਪਰ ਸਮਾਂ ਹੋ ਗਿਆ ਇਹ ਗੱਲ ਆਖੀ ਨੂੰ। ਮਹਾਰਾਜ ਕਹਿੰਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਉਹ ਜਿਹੜਾ ਕਰਨ ਵਾਲਾ, ਕਰਨ ਕਾਰਨ, ਪ੍ਰਭ ਏਕ ਹੈ ਦੂਸਰ ਨਾਹੀਂ ਕੋਏ, ਕਰਤਾ ਪੁਰਖ ਨਿਰਭਉ, ਉਹ ਨਹੀਂ ਡਰਦਾ ਕਿਸੇ ਕੋਲੋਂ, ਉਹ ਨਿਰਭਉ ਆ, ਨਿਰਵੈਰ ਆ, ਉਹਦਾ ਵੈਰ ਕੋਈ ਨਹੀਂ। ਅਕਾਲ ਮੂਰਤ ਅਜੂਨੀ, ਉਹ ਜੂਨਾਂ 'ਚ ਨਹੀਂ ਆਉਂਦਾ, ਉਹਦੀ ਕੋਈ ਮੂਰਤ ਨਹੀਂ, ਉਹ ਦੱਸ ਨਹੀਂ ਸਕਦਾ ਉਹਦਾ ਪਹਿਰਾਵਾ ਕਿੱਦਾਂ ਦਾ ਆ, ਉਹ ਪੰਜਾਬੀ ਬੋਲਦਾ, ਇੰਗਲਿਸ਼ ਬੋਲਦਾ, ਗੁਜਰਾਤੀ ਬੋਲਦਾ, ਰਾਜਸਥਾਨੀ ਬੋਲੀ ਬੋਲਦਾ, ਕਿਹੜੀ ਬੋਲੀ ਬੋਲਦਾ, ਉਹ ਪਰਮਾਤਮਾ ਕੋ ਦੱਸ ਨਹੀਂ ਸਕਦਾ।

ਜੇ ਤੁਸੀਂ ਕਹਿੰਦੇ ਹੋ ਪਰਮਾਤਮਾ ਪੈਦਾ ਹੁੰਦਾ ਜੰਮਦਾ ਮਰਦਾ ਤਾਂ ਫਿਰ ਗੱਲ ਕੀ ਵੀ ਨਾਲ ਆ ਉਸ ਪਰਮਾਤਮਾ ਦੀ ਫਿਰ ਮਾਂ ਟੋਲਣੀ ਪਊ, ਉਹਦਾ ਬਾਪ ਟੋਲਣਾ ਪਊ, ਉਹਦਾ ਪਿੰਡ ਸ਼ਹਿਰ ਕਸਬਾ ਇਲਾਕਾ ਦੇਸ਼ ਟੋਲਣਾ ਪਊ, ਉਹਦੀ ਗੋਤ ਉਹਦਾ ਰੰਗ ਉਹਦੀ ਨਸਲ ਇਹ ਸਾਰਾ ਕੁਝ ਟੋਲਣੇ ਪੈਣੇ ਆ। ਇੰਨੇ ਗੁੱਸੇ 'ਚ ਆਇਆ ਰਾਜਾ ਮੱਥੇ ਤਿਊੜੀਆਂ ਪਾ ਕੇ ਨਾ ਉਹਨੂੰ ਕ੍ਰੋਧ ਵਿੱਚ ਬੋਲਿਆ, ਨਾਲੇ ਉਹਦਾ ਖੂਨ ਹਰਕਤ ਵਿੱਚ ਆਇਆ ਤਾਂ ਮਿਠਣੀ ਖਾ ਕੇ ਡਿੱਗ ਪਿਆ। ਇੱਕ ਬਜ਼ੁਰਗ ਖੜਾ ਸੀ ਡਾਕਟਰ ਹਕੀਮ, ਜਵਾਬ ਦੇ ਗਿਆ ਜੋ ਜੜੀ ਬੂਟੀ ਦਵਾ ਦਵੂ ਦੇਣੀ ਸੀ ਉਹ ਦਿੱਤੀ। ਉਹ ਕਹਿੰਦੇ ਸਾਡੀਆਂ ਬਾਹਾਂ ਖੜੀਆਂ। ਉਹ ਬਜ਼ੁਰਗ ਕਹਿੰਦਾ ਇਸ ਗੁਰੂ ਦੇ ਸਿੱਖ ਨੇ ਗੱਲ ਮਾੜੀ ਨਹੀਂ ਕਹੀ, ਗੱਲ ਬਹੁਤ ਪਤੇ ਦੀ ਕਹੀ ਏ, ਗੱਲ ਪਤੇ ਦੀ ਕਹੀ ਏ, ਇਹਦੇ ਚਰਨਾਂ 'ਚ ਬੇਨਤੀ ਕਰੋ ਆਪਣੇ ਗੁਰੂ ਅੱਗੇ ਅਰਦਾਸ ਕਰੇ ਇਹ ਠੀਕ ਹੋ ਜਾਏ। ਭਾਈ ਕਲਿਆਣਾ ਕਹਿੰਦਾ ਵੀ ਮੇਰਾ ਫਰਜ਼ ਬਣਦਾ ਏ ਤੁਸੀਂ ਨਾ ਵੀ ਮੈਨੂੰ ਬੇਨਤੀ ਕਰੋ, ਮੈਂ ਤਾਂ ਵੀ ਗੁਰੂ ਅਰਜਨ ਦੇਵ ਦੇ ਮਹਾਰਾਜ ਦੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕਰਦਾ। ਉਹਨੇ ਗੱਲ 'ਚ ਪੱਲਾ ਪਾ ਕੇ ਅਰਦਾਸ ਕੀਤੀ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤਿੱਕਰ ਸੱਚੇ ਪਾਤਸ਼ਾਹ ਇਹ ਅਨਭੋਲ ਇਹ ਅਣਜਾਣ ਅਨਾੜੀ ਰਾਜਾ ਹੰਕਾਰ 'ਚ ਮੱਤਾ ਹੋਇਆ ਕਰਮ ਕਾਂਡੀ ਏ, ਇਹਨੂੰ ਸਮਤ ਬਖਸ਼ੋ, ਇਹਨੂੰ ਠੀਕ ਕਰੋ। ਇਹਦੇ ਮੂੰਹ 'ਚ ਪਾਣੀ ਪਾਇਆ, ਅੱਜ ਹੋਰ ਕੱਲ੍ਹ ਹੋਰ ਰਾਜੇ ਨੂੰ ਸੁਰਤ ਆਈ, ਰਾਜਾ ਠੀਕ ਹੋ ਗਿਆ, ਦਰਬਾਰ ਲਾਇਆ। ਜਦੋਂ ਦਰਬਾਰ ਲਾ ਕੇ ਕਹਿੰਦਾ ਵੀ ਉਹ ਸਿੱਖ ਨੂੰ ਸੱਦੋ, ਉਹ ਸਿੱਖ ਨੂੰ ਸੱਦਿਆ ਗਿਆ ਬੜੇ ਅਦਬ ਨਾਲ। ਹੁਣ ਰਾਜਾ ਤਖਤ ਤੋਂ ਉੱਠ ਕੇ ਦੋਵੇਂ ਹੱਥ ਜੋੜ ਕੇ ਸਿਰ ਚ ਪਾ ਕੇ ਉਹ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖ ਕੋਲੋਂ ਮਾਫੀ।

0: ਹਰੀ ਸੈਨ ਨੇ ਭਾਈ ਕਲਿਆਣੇ ਨੂੰ ਦਰਬਾਰ ਵਿੱਚ ਸੱਦ ਕੇ ਨਾ ਬੜੇ ਅਦਬ ਨਾਲ ਉਹਦੇ ਕੋਲ ਮਾਫੀ ਮੰਗੀ। ਕਹਿੰਦਾ ਗੁਰੂ ਪਿਆਰਿਓ, ਮੈਂ ਆਪਣੀ ਕੀਤੀ ਤੇ ਬਹੁਤ ਸ਼ਰਮਿੰਦਾ ਹਾਂ। ਮੈਂ ਗੁੱਸੇ ਵਿੱਚ ਆ ਕੇ ਤੇਰੀ ਸ਼ਾਨ ਦੇ ਖਿਲਾਫ ਵੀ ਤੇ ਤੇਰੇ ਗੁਰੂ ਦੀ ਸ਼ਾਨ ਦੇ ਖਿਲਾਫ ਵੀ ਭੱਦੇ ਲਫ਼ਜ਼ ਬੋਲ ਗਿਆ। ਮੈਨੂੰ ਮੇਰੀ ਕੀਤੀ ਦਾ ਫਲ ਮਿਲ ਗਿਆ, ਤੁਸੀਂ ਅਰਦਾਸ ਕੀਤੀ ਮੇਰੀ ਸਿਹਤ ਦੀ, ਕਾਮਯਾਬੀ ਦੀ, ਮੇਰੇ ਜਿਹੜੇ ਦੇਸੀ ਸ਼ਾਹੀ ਹਕੀਮ ਸੀ ਉਹ ਬਾਹਾਂ ਖੜੀਆਂ ਕਰ ਗਿਆ, ਤੁਸੀਂ ਅਰਦਾਸ ਕੀਤੀ। ਜਦੋਂ ਗੁਰੂ ਦੀ ਗੱਲ ਕਿਸੇ ਵੀ ਮਨੁੱਖ ਦੇ ਮਨ 'ਚ ਟਿਕ ਜਾਵੇ ਉਦੋਂ ਪਲਟਾ ਆ ਜਾਂਦਾ, ਸਰੀਰ ਵਿੱਚ ਤਬਦੀਲੀ ਆ ਜਾਂਦੀ। ਭਾਈ ਕਲਿਆਣਾ ਜੀ ਕਹਿਣ ਲੱਗੇ, ਮੇਰਾ ਗੁਰੂ ਕਰਮ ਕਾਂਡ ਦਾ ਵਿਰੋਧੀ ਏ, ਕਰਮ ਕਾਂਡ ਨੂੰ ਨਹੀਂ ਅਸੀਂ ਮੰਨਦੇ। ਤੁਸੀਂ ਵਰਤ ਰੱਖਣ ਨੂੰ ਕਿਹਾ, ਅਸੀਂ ਵਰਤ ਨਹੀਂ ਰੱਖਦੇ। ਤੁਸੀਂ ਕਹਿੰਦੇ ਵੀ ਰੱਬ ਜੰਮਦਾ, ਰੱਬ ਪੈਦਾ ਹੁੰਦਾ, ਤੇ ਮੇਰੇ ਗੁਰੂ ਅਰਜਨ ਦੇਵ ਜਿਹੜਾ ਤਖ਼ਤ ਉੱਤੇ ਬੈਠਾ ਉਹ ਕਹਿੰਦਾ ਜਨਮੰ ਤਾਂ ਮਰਨੰ, ਜਿਹੜਾ ਬੰਦਾ ਜੰਮਦਾ ਉਹ ਮਰਦਾ ਵੀ ਏ। ਫਿਰ ਤੁਸੀਂ ਕਹਿੰਦੇ ਰੱਬ ਜਿਹੜੇ ਰੱਬ ਹੀ ਮਰ ਜਾਵੇ, ਫਿਰ ਤਾਂ ਗੱਲ ਕੁਛ ਨਹੀਂ ਬਣੀ। ਪਰਮਾਤਮਾ ਮਰਦਾ ਨਹੀਂ, ਪਰਮਾਤਮਾ ਸਦਾ ਜਿਉਂਦਾ ਰਹਿੰਦਾ, ਉਹਨੇ ਆ ਮੌਤ ਆਪਣੇ ਕੋਲ ਨਹੀਂ ਰੱਖੀ। ਉਹਦਾ ਕੋਈ ਚਿੰਨ ਚਹਿਨ ਰੰਗ ਉਹ ਦੱਸ ਹੀ ਨਹੀਂ ਸਕਦਾ ਵੀ ਉਹ ਧੋਤੀ ਲਾਉਂਦਾ ਕਿ ਕੋਟ ਪੈਂਟ ਪਾਉਂਦਾ ਕਿ ਗਿਲਟੀ ਲਾਉਂਦਾ, ਉਹ ਕਿੱਦਾਂ ਦਾ ਪਹਿਰਾਵਾ, ਕਿਹੜੇ ਇਲਾਕੇ 'ਚ ਰਹਿੰਦਾ। ਪਰਮਾਤਮਾ ਕਣ ਕਣ ਵਿੱਚ ਸਮਾਇਆ ਹੋਇਆ, ਪਰਮਾਤਮਾ ਆਪਣੇ ਨਿੱਤ ਦੀ ਕਾਰ ਤੋਂ ਅਣਗਹਿਲੀ ਨਹੀਂ ਕਰਦਾ। ਕਦੀ ਕਿਸੇ ਨੇ ਅੱਜ ਤਾਈਂ ਕਿਹਾ ਵੀ ਅੱਜ ਬਈ ਸੂਰਜ ਲੇਟ ਚੜਿਆ, ਜਾਂ ਅੱਜ ਦਿਨ ਲੇਟ ਚੜਿਆ, ਜਾਂ ਅੱਜ ਰਾਤ ਲੇਟ ਪਈ। ਆ ਮਾਰਕੀਟ ਵਿੱਚ ਕੰਪਨੀਆਂ ਵਾਲੇ ਗੱਡੀਆਂ ਨਵੀਆਂ ਤੋਂ ਨਵੀਆਂ, ਨਵੀਆਂ ਤੋਂ ਨਵੀਆਂ ਕੱਢਦੇ ਆ। ਜੇ ਉਹ ਗੱਡੀ ਨਾ ਚੱਲੇ, ਮਾਰਕੀਟ ਵਿੱਚ ਕੋਈ ਨਾ ਖਰੀਦੇ ਜਾਂ ਘੱਟ ਖਰੀਦ ਹੋਵੇ, ਉਹ ਗੱਡੀ ਨੂੰ ਵਿੱਚ ਤਬਦੀਲੀ ਕਰ ਦਿੰਦੇ ਆ। ਹਜ਼ਾਰਾਂ ਸਾਲ ਮਨੁੱਖ ਨੂੰ ਪੈਦਾ ਕੀਤੇ ਨੂੰ, ਪਰਮਾਤਮਾ ਨੂੰ ਹੋ ਗਏ ਪੈਦਾ ਕਰਦੇ ਨੂੰ, ਕਦੀ ਕਿਸੇ ਨੇ ਕਿਹਾ ਵੀ ਰੱਬ ਨੇ ਅੰਗੂਠਾ ਗਲਤ ਲਾਇਆ, ਇੱਧਰ ਚਾਹੀਦਾ ਸੀ ਚੀਚੀ, ਇੱਧਰ ਚਾਹੀਦੀ ਸੀ? ਕਦੀ ਨਹੀਂ ਕਿਹਾ, ਕਿਉਂਕਿ ਪਰਮਾਤਮਾ ਗਲਤ ਕਦੀ ਕੰਮ ਕਰਦਾ ਹੀ ਨਹੀਂ, ਉਹ ਭੁੱਲਦਾ ਹੀ ਨਹੀਂ। ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ। ਤੇ ਸਿੱਖ ਜਦੋਂ ਤਨੋ ਮਨੋ ਭਿੱਜ ਕੇ ਅਰਦਾਸ ਕਰੇ ਤੇ ਪ੍ਰਵਾਨ ਹੁੰਦੀ ਹੈ। ਇੱਕ ਥਾਂ ਤੇ ਸਤਿਗੁਰੂ ਗੁਰਬਾਣੀ ਵਿੱਚ ਲਿਖਦੇ ਨੇ, ਜਿਸ ਦਾ ਸਾਹਿਬ ਨੰਗਾ ਭੁੱਖਾ ਹੋਵੇ ਤਿਸ ਦਾ ਨਫ਼ਰ ਕਿੱਥੋਂ ਰੱਜ ਖਾਏ, ਕਿੱਥੋਂ ਖਾ ਲਓ ਨਫ਼ਰ? ਕਹਿੰਦੇ ਪਰਮਾਤਮਾ ਨੂੰ, ਰੱਬ ਨੂੰ, ਜਿਹਨੂੰ ਗੁਰੂ ਬਣਾ ਕੇ ਬੈਠਾ। ਕਿਹੜੀ ਗੱਲ ਦਾ ਜਵਾਬ ਜਿਹੜਾ ਗੁਰਬਾਣੀ ਵਿੱਚ ਨਹੀਂ ਹੈਗਾ? ਬਸ ਮਨੁੱਖ ਨੇ, ਮਾਫ ਕਰਿਓ, ਅਸੀਂ ਗੁਰਬਾਣੀ ਨੂੰ ਫਰੋਲਿਆ ਨਹੀਂ, ਪੜ੍ਹਿਆ ਨਹੀਂ, ਵਿਚਾਰਿਆ ਨਹੀਂ, ਅਸੀਂ ਰੁਮਾਲਿਆਂ ਨਾਲ ਢੱਕ ਰੱਖਿਆ। ਅਸੀਂ ਪੜ੍ਹਿਆ ਨਹੀਂ, ਵਿਚਾਰਿਆ ਨਹੀਂ, ਗੁਰਬਾਣੀ ਕਹਿ ਕੀ ਰਹੀ ਏ? ਢਾਲਣਾ ਅਸੀਂ ਗੁਰਬਾਣੀ ਅਨੁਸਾਰ ਆਪਣਾ ਜੀਵਨ ਸੀ, ਅਸੀਂ ਜੀਵਨ ਨੇ ਢਾਲਿਆ। ਗੁਰਬਾਣੀ ਦਾ ਕਹਿੰਦੀ ਤੂੰ ਸਮਰੱਥ, ਅਕਥ, ਅਗੋਚਰ, ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ ਸਦਾ, ਨਾਨਕ ਕੀ ਅਰਦਾਸ। ਗੱਲ ਇੰਨੀ, ਸਤਿਗੁਰਾਂ ਨੇ ਅਰਦਾਸ ਨੂੰ ਪ੍ਰਵਾਨਗੀ ਦਿੱਤੀ। ਜੇ ਗੁਰੂ ਦਾ ਸਿੱਖ ਅਰਦਾਸ ਕਰੇ, ਅਰਦਾਸ ਕਰਨੀ ਕਿਵੇਂ ਆ? ਸਤਿਗੁਰ ਨੇ ਇਹਦਾ ਵੀ ਜਵਾਬ ਦਾ ਕਹਿੰਦੇ ਬਿਰਥੀ ਕਦੇ ਨਾ ਹੋ ਬਈ, ਜਨ ਕੀ ਅਰਦਾਸ, ਬਸ ਜਨ ਬਣ ਕੇ ਕਰਨਾ। ਜਨ ਕਹਿੰਦੇ ਨੇ ਗਰੀਬੀ ਤੇ ਨਿਮਰਤਾਈ, ਉਹ ਸਾਡੇ ਚ ਬਹੁਤ ਘੱਟ ਵਾ। ਅਸੀਂ ਤਾਂ ਜੇ ਖੰਡ ਪਾਠ ਰਖਾਈਏ ਨਾ, ਮਾਫ ਕਰਿਓ, ਖੰਡ ਪਾਠ ਜਦੋਂ ਰਖਾਈਏ ਤੇ ਗਿਆਨੀ ਹੋਣਾ ਕੋਲ ਪਰਚੀ ਲਿਖ ਕੇ ਫੜਾਉਂਦੇ ਹਾਂ, ਸਰਦਾਰ ਮੱਘਰ ਸਿੰਘ, ਮਗਰ ਆਪਣੀ ਗੋਤ ਵੀ ਲਿਖਾਉਂਦੇ ਹਾਂ, ਸਰਦਾਰ ਵੀ ਲਾਉਂਦੇ ਹਾਂ। ਜੇ ਨਿਮਰਤਾਈ ਹੋਵੇ ਤਾਂ ਨਾ ਸਰਦਾਰ, ਨਾ ਪਿੱਛੇ ਗੋਤ, ਸਿੱਧਾ ਹੀ ਨਾ। ਵੈਸੇ ਤਾਂ ਗੁਰਬਾਣੀ ਕਹਿੰਦੀ ਬਿਨ ਬੋਲਿਆਂ ਸਭ ਕੁਛ ਜਾਣਦਾ, ਕਿਸ ਕੀ ਕਿਸ ਆਗੇ ਕੀਚੇ ਅਰਦਾਸ, ਕਿਹਦੇ ਅੱਗੇ ਅਰਦਾਸ ਕਰਦੇ ਹੋ? ਤਾਂ ਸਭ ਕੁਛ ਸਾਡੇ ਸਵਾਸ ਸਾਡੇ ਜਾਣ ਦਾ ਵੀ, ਸਾਡੇ ਗਾਂਹ ਦੋ ਘੰਟਿਆਂ ਨੂੰ ਅਸੀਂ ਕਿੱਥੇ ਹੋਣਾ, ਕੀ ਸਵਾਸ ਸਾਡੇ ਆਉਣੇ ਕਿ ਨਹੀਂ ਆਉਣੇ? ਸਤਿਗੁਰੂ ਕਿਰਪਾ ਕਰੇ, ਇਸ ਇਤਿਹਾਸ ਦਾ ਅਸੀਂ ਸ਼ਾਮਾਂ ਨੂੰ ਰਿਜ਼ਲਟ ਕੱਢਾਂਗੇ ਸਾਰੇ ਹੀ, ਤਕਰੀਬਨ ਹੁਣ ਕੰਢੇ 'ਤੇ ਗਿਆ ਹੋਇਆ। ਅੱਜ ਮੰਗਲਵਾਰ ਹੈ, ਸਾਡੀਆਂ ਸਤਿਕਾਰਯੋਗ ਬੀਬੀਆਂ ਮਾਤਾਵਾਂ ਭੈਣਾਂ ਇਕੱਤਰ ਹੋ ਕਰਕੇ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਕਰਦੀਆਂ ਹੁੰਦੀਆਂ, ਇਹ ਨੇ ਵੀ ਅੱਜ ਨਵੀਆਂ ਲੱਗੀਆਂ ਚਿਰਾਂ ਦੀਆਂ ਕਰਦੀਆਂ। ਸਤਿਗੁਰ ਕਿਰਪਾ ਕਰੇ, ਇਹਨਾਂ ਦੇ ਮਨ ਦੇ ਫੁਰਨੇ ਸਤਿਗੁਰ ਪੂਰੇ ਕਰੇ, ਤੰਦਰੁਸਤੀਆਂ ਸਤਿਗੁਰ ਬਖਸ਼ਿਸ਼ ਕਰੇ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰੇ, ਇਸੇ ਤਰ੍ਹਾਂ ਬਾਣੀ ਪੜ੍ਹਦੀਆਂ ਰਹਿਣ, ਬਾਣੀ ਵਿਚਾਰਦੀਆਂ ਰਹਿਣ। ਸਤਿਗੁਰ ਕਿਰਪਾ ਕਰੇ, ਸਾਰੀਆਂ ਸੰਗਤਾਂ ਨੂੰ ਜੀਓ ਆਇਆ, ਤੁਸੀਂ ਕਦਮ ਕਦਮ ਚੱਲ ਕੇ ਗੁਰੂ ਦੀ ਹਜ਼ੂਰੀ 'ਚ ਆਏ ਹੋ। ਸਤਿਗੁਰ ਕਿਰਪਾ ਕਰੇ, ਜਿੰਨੇ ਤੁਸੀਂ ਬੈਠੇ ਹੋ ਬਾਹਰ ਰੁਮਾਲੇ ਵੀ ਪਏ ਆ, ਅਤੇ ਇੱਦਾਂ ਨਾ ਸਮਝੋ ਵੀ ਖਰੇ ਪ੍ਰਬੰਧਕਾਂ ਨੇ ਸੇਲ ਲਾਈ ਆ, ਇਹ ਰੁਮਾਲਾ ਸਾਹਿਬ ਤਾਂ ਆ ਵੀ ਜਦੋਂ ਗੁਰੂ ਘਰ 'ਚ ਵਾਧੂ ਰੁਮਾਲੇ ਹੋ ਜਾਂਦੇ ਆ ਅਤੇ ਉਹ ਫਿਰ ਇੱਦਾਂ ਬਾਹਰ ਰੱਖ ਰੱਖੇ ਜਾਂਦੇ ਆ ਵੀ ਜੇ ਕਿਸੇ ਨੂੰ ਲੋੜ ਹੋਵੇ ਗੁਟਕਾ ਲਪੇਟਣ ਨੂੰ, ਜਾਂ ਕਿਸੇ ਜਿੱਥੇ ਤੁਸੀਂ ਧਾਰਮਿਕ ਥਾਂ ਬਣਾਇਆ ਉੱਥੇ ਉੱਤੇ ਵਿਛਾਉਣ ਨੂੰ, ਜਾਂ ਕਿਸੇ ਛੋਟੇ ਬੱਚੇ ਨੂੰ ਕੋਈ ਝੱਗਾ ਕੋਈ ਪਜਾਮਾ ਬਣਾ ਕੇ ਦੇਣ ਨੂੰ ਤਾਂ ਕੋਈ ਲਿਜਾ ਸਕਦਾ। ਸਤਿਗੁਰ ਕਿਰਪਾ ਕਰੇ, ਅਤੇ ਵੈਸੇ ਮੇਰੀ ਹੱਥ ਜੋੜ ਕੇ ਬੇਨਤੀ ਸਮੁੱਚੀ ਸੰਗਤ ਨੂੰ ਇਹ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਤੇ ਵੀ ਨਹੀਂ ਕਿਹਾ ਵੀ ਸਾਨੂੰ ਰੁਮਾਲਾ ਦੇਵੋ। ਉਹ ਮਹਾਰਾਜ ਕਹਿੰਦੇ ਵੀ ਜੋ ਮੈਂ ਬਚਨ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜੋ ਅਸੀਂ ਬੋਲਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਇਹਦੇ ਉੱਤੇ ਪਹਿਰਾ ਦੇਵੋ, ਰੁਮਾਲਿਆਂ ਦੀ ਲੋੜ ਨਹੀਂ, ਇਹ ਅਸੀਂ ਆਪਣੀ ਸ਼ਰਧਾ 'ਚ ਭਿੱਜ ਕੇ ਅਸੀਂ ਰੁਮਾਲਾ ਦੇ ਰਹੇ ਹਾਂ। ਸਤਿਗੁਰੂ ਕਿਰਪਾ ਕਰੇ, ਰੁਮਾਲਾ ਥੋੜ੍ਹੇ ਜਿਹੇ ਘੱਟ ਲਿਆਵੋ, ਕਿਉਂਕਿ ਜਿੱਥੋਂ ਦੁਕਾਨਾਂ ਤੋਂ ਲਿਆਉਂਦੇ ਹਾਂ ਉੱਥੋਂ ਇਹ ਮੁੜ ਮੁੜ ਕੇ, ਇਹ ਤਾਂ ਮੈਂ ਪ੍ਰਬੰਧਕਾਂ ਦੇ ਧੰਨਵਾਦ ਕਰਦਾ ਜਿਹੜੇ ਕਿਸੇ ਦੁਕਾਨ ਵਾਲੇ ਨਾਲ ਗੱਲ ਨਹੀਂ ਕਰਦੇ ਨੇ, ਦੁਕਾਨ ਵਾਲੇ ਤਾਂ ਆਉਣਗੇ ਇੱਥੇ ਵੀ ਸਾਨੂੰ ਦੇ ਦਿਓ ਅਤੇ ਚੱਕੋ ਪੈਸੇ, ਅਸੀਂ ਇਹੀ ਮੁੜ ਕੇ ਦੁਕਾਨ ਤੋਂ ਫੇਰ ਤੁਹਾਡੇ ਲਿਫਾਫੇ 'ਚ ਪੈਕ ਕਰਕੇ ਗੁਰਦੁਆਰੇ ਆ ਜਾਣੇ, ਇੱਦਾਂ ਹੀ ਹੋ ਰਹੀ ਹੈ। ਸੋ ਸਤਿਗੁਰ ਕਿਰਪਾ ਕਰੇ, ਹੁਣ ਤੁਸੀਂ ਦੇਖੋ ਵੀ ਆਹ ਮੋਹਰੇ ਰੁਮਾਲਾ ਚੜਿਆ ਹੋਇਆ ਕਿੱਡਾ ਚੌੜਾ ਤੇ ਕਿੱਡਾ ਲੰਮਾ ਆ, ਤੇ ਜਿਹੜੇ ਬਾਹਰ ਪਏ ਆ ਉਹ ਰੁਮਾਲੇ ਕਿੱਡੇ ਆ, ਜੇ ਦੇਣਾ ਤਾਂ ਫਿਰ ਐਡਾ ਦੇਵੋ, ਫਿਰ ਪੂਰਾ ਸੈੱਟ ਦੇਵੋ, ਸਾਰੀ ਪ੍ਰਬੰਧਕ ਕਮੇਟੀ ਖੁਸ਼ ਹੋਵੇ, ਅੰਦਰ ਇਹਨੂੰ ਲੱਗੇ ਰਹਿਣ ਕਿਤੇ ਦੋ ਤਿੰਨ ਹਫ਼ਤੇ, ਫਿਰ ਨੰਬਰ ਲੱਗੇ, ਫਿਰ ਮੁੜ ਕੇ ਫਿਰ ਵਿਛਾਇਆ ਜਾਵੇ। ਸਤਿਗੁਰ ਕਿਰਪਾ ਕਰੇ, ਰੁਮਾਲਿਆਂ ਨਾਲ ਨਹੀਂ ਆਪਾਂ ਜੁੜਨਾ, ਆਪਾਂ ਗੁਰਬਾਣੀ ਦਾ ਫਰਮਾਨ ਮੰਨਣਾ ਵੀ ਗੁਰਬਾਣੀ ਸਾਨੂੰ ਕਹਿੰਦੀ ਕੀ ਹੈ, ਉਹ ਜਿੰਨੇ ਪੈਸਿਆਂ ਦਾ ਰੁਮਾਲਾ ਲਿਆਉਣਾ ਗੁਰੂ ਦੀ ਗੋਲਕ 'ਚ ਪਾ ਦਿਓ ਪੈਸੇ, ਉਹ ਆ ਬਿਲਡਿੰਗ ਬਣਨੀ ਉਹ 'ਚ ਫੰਡ ਦੇ ਦਿਓ। ਸਤਿਗੁਰੂ ਕਿਰਪਾ ਕਰੇ, ਸਾਨੂੰ ਸੋਝੀ ਬਖਸ਼ਿਸ਼ ਕਰੇ, ਅਸੀਂ ਦੂਜਿਆਂ ਨਾਲੋਂ ਕੁਛ ਵੱਖਰੇ ਹੋਈਏ, ਇਕੱਲੇ ਰੁਮਾਲਿਆਂ 'ਤੇ ਨਾ ਸੀਮਤ ਹੋਈਏ। ਗੁਰਦੁਆਰੇ ਵਿੱਚ ਲੰਗਰ ਚੱਲਦਾ, ਬੇਅੰਤ ਲੰਗਰ, ਬੇਅੰਤ ਸੰਗਤਾਂ ਰਸਤਾ ਬਸਤਾਂ ਲੈ ਕੇ ਆਉਂਦੀਆਂ, ਮੈਂ ਅਰਦਾਸ ਕਰਦਾ ਸਤਿਗੁਰੂ ਉਹਨਾਂ ਦੀਆਂ ਬੇਨਤੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਤੁਸੀਂ ਕਦਮ ਕਦਮ ਚੱਲ ਕੇ ਆਏ ਹੋ ਸਾਰੇ ਹੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਬਖਸ਼ਿਸ਼ ਕਰੇ, ਅਤੇ ਨਾਲ ਮੈਂ ਇਹ ਵੀ ਬੇਨਤੀ ਕਰਦਾ ਸਤਿਗੁਰਾਂ ਅੱਗੇ ਸਾਨੂੰ, ਮੈਂ ਵੀ ਤੁਹਾਡੇ ਵਿੱਚ ਹਾਂ, ਸੋਝੀ ਵੀ ਬਖਸ਼ਿਸ਼ ਕਰੇ, ਸਾਨੂੰ ਇਹ ਵੀ ਪਤਾ ਲੱਗੇ ਵੀ ਗੁਰੂ ਸਾਹਿਬ ਕਹਿ ਕੀ ਰਹੇ ਆ। ਸਾਰੀ ਸੰਗਤ ਨੂੰ ਜੀਓ ਆਇਆ, ਆਓ ਬੁਲਾਓ ਫਤਿਹ, ਢਿੱਲੀ ਫਤਿਹ ਨਾ ਬੁਲਾਓ, ਗੱਜ ਬੱਜ ਕੇ ਫਤਿਹ ਬੁਲਾਓ, ਬੀਬੀਆਂ ਸਾਰੀਆਂ ਨੂੰ ਜੀਓ ਆਇਆ, ਸਤਿਗੁਰੂ ਤੰਦਰੁਸਤੀਆਂ ਬਖਸ਼ੇ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸੋ ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੋਸ਼ ਦੇ ਢਾਡੀ ਜਥੇ ਦਾ, ਜਿਹਨਾਂ ਨੇ ਢਾਡੀ ਵਾਰਾਂ ਸੀਰ ਦੇ ਵਿੱਚ ਕੁਛ ਗੁਰਮਤੀਆਂ ਵਿਚਾਰਾਂ ਵੀ ਤੁਹਾਡੇ ਨਾਲ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਗੁਰੂ ਕਿਰਪਾ ਕਰੇ, ਇਹਨਾਂ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ, ਕੋਸ਼ਿਸ਼ ਇਹ ਕਰੀਏ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਕਿ ਵਸਤਰਾਂ ਦੀ ਬਹੁਤੀ ਜ਼ਰੂਰਤ ਨਹੀਂ ਆ, ਲੋੜ ਹੋਏਗੀ ਅਸੀਂ ਤੁਹਾਨੂੰ ਦੱਸ ਦੇਵਾਂਗੇ, ਤੁਸੀਂ ਲਿਆ ਵੀ ਸਕਦੇ ਜੇ, ਪਰ ਕੋਸ਼ਿਸ਼ ਕਰੋ ਕਿ ਜਿਹੜੇ ਮਹਾਰਾਜ ਦੇ ਮੇਚੇ ਦੇ ਬਚਨ ਵਸਤਰ ਉਹ ਲਿਆਉਂਦੇ ਜਾਣ। ਅਤੇ ਨਾਲ ਨਾਲ ਇਹ ਵੀ ਤੁਹਾਨੂੰ ਬੇਨਤੀ ਕਰਾਂਗੇ, ਆਹ ਜਿਹੜੀਆਂ ਸਟੇਜ ਦੀਆਂ ਚਾਦਰਾਂ ਨੇ ਚਿੱਟੀਆਂ, ਮਹਾਰਾਜ ਜੀ ਤਾਬਿਆਂ ਦੀਆਂ ਚਾਦਰਾਂ ਨੇ, ਜਾਂ ਇਹਨਾਂ ਦੇ ਥੱਲੇ ਵੀ ਚਾਦਰਾਂ ਵੇਚਦੀਆਂ ਨੇ ਚਿੱਟੀਆਂ, ਚਿੱਟੇ ਰੁਮਾਲੇ ਚਾਹੀਦੇ ਆ, ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਬੜੇ ਕੰਮ ਆ ਰਹੀਆਂ ਨੇ। ਅਤੇ ਨਾਲ ਨਾਲ ਇਹ ਵੀ ਬੇਨਤੀ ਜਿਵੇਂ ਉਹਨਾਂ ਨੇ ਕੀਤੀ ਹੈ ਕਿ ਤੁਹਾਡਾ ਇੱਕ ਇੱਕ ਡਾਲਰ ਜਿਹੜਾ ਇੱਥੇ ਪਾਇਆ ਹੋਇਆ, ਆਉਣ ਵਾਲੀ ਅਸੀਂ ਪੀੜ੍ਹੀ ਵਾਸਤੇ ਇੱਕ ਨਵੀਂ ਦਿੱਖ ਤੁਹਾਡੇ ਨਾਲ ਸਾਂਝੀ ਕਰ ਰਹੇ, ਨਵਾਂ ਗੁਰਦੁਆਰਾ ਸਾਹਿਬ ਬਣਨਾ ਸ਼ੁਰੂ ਹੋਣਾ ਥੋੜ੍ਹੇ ਦਿਨਾਂ ਨੂੰ, ਥੋੜ੍ਹੇ ਸਮੇਂ ਨੂੰ, ਜਿਹੜੇ ਵਾ $100 ਸੀ ਉੱਧਰ ਖਰਚਣਾ ਉਹ ਆਪਾਂ ਬਿਲਡਿੰਗ 'ਚ ਪਾਈਏ, ਤਾਂ ਕਿ ਸਾਡੀ ਜੋ ਬਿਲਡਿੰਗ ਬੜੀ ਸੋਹਣੀ ਬਣਨੀ ਆਉਣ ਵਾਲੇ ਸਮੇਂ 'ਚ ਤੁਹਾਡੇ ਸੰਗਤਾਂ ਦੇ ਸਹਿਯੋਗ ਦੇ ਨਾਲ, आप ने भी जोर सहयोग बख्शना गुरु कृपा करे सब नूं चढ़दियां गल्लां अपने जथे दा धन्नवाद 9 जून तक साढ़े पास उस तों बाद इन्हां ने वापस चल जाणा आओ हुण सरों करिए बीबियां पास सुखमनी साहब दा बीबियां नूं जी आया गुरु कृपा करे होर इस तरह ही ये सेवा करते रहन गुरु के लंगरां दी सेवा भी हो रही है ते शुक्रवार नूं शाम नूं 6 बजे गुरुद्वारा से पग बन्नण दी सिखलाई दित्ती जांदी है जिन्हां ने पग बन्नण सिखणी आ अपनियां पगां लै के 6 बजे गुरुद्वारा साहिब पहुँच जाण दी वाहिगुरु जी का खालसा वाहिगुरु जी की फतेह।
2: सतनाम श्री वाहिगुरु सतनाम सुखो टल गुरु सेविए अनस सहज सुभाई दर्शन परसिए गुरु के जन्म मरण दुख जाए सामरी नूरी अरसो कुरसो चटिए दुठे सच्चे पातशाह मल जन्म जन्म दी कटिए।

0: ਸਿਮਰੋ ਸਿਮਰ ਸਿਮਰ ਸੁਪਾਓ, ਕਲ ਕਲੇਸ਼ ਤਨ ਮਾਏ ਮਿਟਾਓ।
1: ਸਿਮਰੋ ਜਸ ਬਸੰਬਰ ਕਹਿ, ਨਾਮ ਜਪ ਅਗਨੰਤਨ ਕਹਿ।
0: ਵੇਦ ਪ੍ਰਾਣ ਸਿਮਰ ਸੁਧਾਕਰ, ਕਿੰਨੇ ਰਾਮ ਨਾਮ ਇੱਕ ਆਖਰ।
1: ਕਿਨਕਾ ਇੱਕ ਜੈ ਜੀਵ ਸਾਵੈ, ਤਾਂ ਕੀ ਮਹਿਮਾ ਗਣੀ ਨਾ ਆਵੈ।
0: ਕਾਂਖੀ ਏਕੇ ਦਸ ਤੁਹਾਰੋ, ਨਾਨਕ ਹੁਣ ਸਭ ਮੋਏ ਉਧਾਰੋ।
1: ਸੁਖਮਣੀ ਸੁਖ ਅਮਰ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਰਾਓ।
0: ਪ੍ਰਭ ਕੇ ਸਿਮਰਨ ਗਰਭ ਨਾ ਬਸੇ, ਪ੍ਰਭ ਕੇ ਸਿਮਰਨ ਦੁਖ ਜਮ ਨਸੇ।
1: ਪ੍ਰਭ ਕੈ ਸਿਮਰਨ ਕਾਲ ਪਰ ਹਰੇ, ਪ੍ਰਭ ਕੈ ਸਿਮਰਨ ਦੁਸ਼ਮਣ ਟਰੇ।
0: ਪ੍ਰਭ ਸਿਮਰਤ ਕਛ ਬਿਘਨ ਨਾ ਲਾਗੇ, ਪ੍ਰਭ ਕੇ ਸਿਮਰਨ ਆਂਦਨ ਜਾਗੇ।
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ।
0: ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਵ ਨਿਧਾਨ ਨਾਨਕ ਹਰਿ ਰੰਗ।
1: ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ।

0: ਪ੍ਰਭ ਸਿਮਰਨ ਸੁਫਲ ਫਲਾ
1: ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਂ ਕੋ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕੇ ਸਿਮਰਨ ਉਧਰੇ ਮੁਚ

0: ਸਰਸ ਪਿਆਸਾ ਨਾਨਕ ਤਾ ਕੇ ਬਲ ਬਲ ਜਾਸਾ
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗਤਾ ਕਾ ਮਿਟੇ ਅਭਿਮਾਨ
0: ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ
1: ਜਾਗਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤੇ ਘਟ ਘਟ ਜੀਨਾ
0: ਮਨ ਆਪਣੇ ਤੇ

0: को रख मन माहे।
1: जे
0: प्रसाद बसे सुख मंदर तिसे त्याई सदा मन अंदर।

0: ਸੰਗ ਸਦਾ ਪਲ ਫੁੱਲੇ,
1: ਸਾਧ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ,
0: ਸੰਗ ਹੋਏ ਸਭ ਕੀ ਰੇਨ, ਸਾਧ ਕੇ ਸੰਗ ਮਨੋਹਰ ਮੈਨ,
1: ਸਾਧ ਕੇ ਸੰਗ ਨਾ ਕਦੋਂ ਧਾਵੇ, ਸਾਧ ਸੰਗ ਅਸਥਿਤ ਮਨ ਪਾਵੇ, ਸਾਧ ਸੰਗ ਦੁਸ਼ਮਣ ਸਾਮੀਤ, ਸਾਧੂ ਕੇ ਸੰਗ ਮਹਾ

0: ਸਫਲਾ ਬ੍ਰਹਮ ਗਿਆਨੀ ਸਫਲ ਫਲਾ
1: ਬ੍ਰਹਮ ਗਿਆਨੀ ਰਹਿ ਸਗਲੇ ਉਦਾਰ
2: ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
0: ਬ੍ਰਹਮ ਗਿਆਨੀ ਕੇ ਰੰਗ ਬ੍ਰਹਮ ਗਿਆਨੀ ਕੇ ਬਸੇ ਪ੍ਰਭ ਸੰਗ
2: ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਕੇ ਨਾਮ ਪਰਵਾਰ
0: ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਹੈ ਬੁੱਧ ਤਿਆਗਤ
2: ਬ੍ਰਹਮ ਗਿਆਨੀ ਕੇ ਮਨ ਪਰਮਾਨੰਦ ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ
2: ਬ੍ਰਹਮ ਗਿਆਨੀ ਬ੍ਰਹਮ ਕਾ ਬੇਟਾ ਬ੍ਰਹਮ ਗਿਆਨੀ ਇੱਕ ਸੰਗੀਤਾ
0: ਬ੍ਰਹਮ ਗਿਆਨੀ ਕੋ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
2: ਬ੍ਰਹਮ ਗਿਆਨੀ ਕਿਸ ਕਰੇ ਪ੍ਰਵਿਆਪ ਬ੍ਰਹਮ ਗਿਆਨੀ ਕਾ ਵਡ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ
2: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
0: ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕੇ ਸਗਲ ਮਾਨਵਾ ਹੈ
2: ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ
0: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਕਰ ਬ੍ਰਹਮ ਗਿਆਨੀ ਸਰਬ ਕਾਠਾ

0: ਸਾਧਕ ਜੇ ਜਿਤ ਭਾਵੇ ਤੇ ਦਿਨ ਨਿਸਤਾਰ
1: ਕਈ ਕੋ ਰਾਜ ਤਮ ਸਾਧਕ ਕਈ ਕੋ ਬੇਦ ਪ੍ਰਾਣ ਸਿਮਰਤ ਸ਼ਾਸਤਰ
0: ਕਈ ਕੋਟ ਕੀ ਰਤਨ ਸੰਬੰਧ ਕਈ ਕੋ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇ ਸੁਰੰਤੀ ਵੇ
0: ਕਈ ਕੋਟ ਚਾ ਕਿਨਰ ਪਚਾਚ ਕਈ ਕੋਟ ਭੂਤ ਪ੍ਰੇ ਚੂਕਰ ਮਿਰਗਾਚ
1: ਸਾਪੇ ਨੇਰੇ ਸਭ ਤੇ ਦੂਰ ਨਾਨਕ ਆਪ ਅਲਪਤ ਰਿਆ ਭਰਪੂਰ
0: ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰ

0: ਅਜਬ ਮਾਨ ਸੋ ਨਰਕ ਪਾਤੀ ਹੋਵ ਸੁਆਨ ਆਪਸ ਕੋ ਕਰਮੰਤ ਕਹਾਵੇ ਜਨਮ ਰੇ ਬੋਜਨ ਪਰਮਾਵੇ
1: ਜੋ ਕਰੇ ਗੁਮਾਨ ਸੋ ਮੂਰਖ ਅੰਧਾ ਗਿਆਨ
0: ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕ ਮੁਕਤ ਅੱਗੇ ਸੁਖ

0: ਧਰਮ ਰਾਇ ਕਰ ਜਿਸ ਕਰੇ ਖੁਆਰੀ
1: ਗੁਰ ਪ੍ਰਸਾਦ ਜਾ ਕਾ ਮਟੇ ਅਭਿਮਾਨ ਸੋ ਜਾ ਨਾਨਕ ਦਰਗਹਿ ਪਰਵਾਨ
0: ਕੋਟ ਕਰਮ ਕਰੇ ਹੂੰ ਥਾਰੇ ਸ਼ਰਮ ਪਾਵੇ ਸਗਲੇ ਵਿਸਤਾਰੇ
1: ਅਨੰਤ ਵਸਿਆ ਕਰੇ ਅਹੰਕਾਰ ਨਰਕ ਸੁਰ ਫਿਰ ਫਿਰ ਅਵਤਾਰ
0: ਅਨੰਤ ਜਤਨ ਕਰ ਆਤਮ ਨਹੀਂ ਦਰਬੈ ਹਰ ਦਰਗਹਿ ਕੋ ਕੈਸੇ ਗਵੈ
1: ਆਪ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਤ ਨਾਵੇ
0: ਸਭ ਕੀ ਰੇਂਜਾਂ ਕੈ ਮਨ ਹੋਏ ਕਉ ਨਾਨਕ ਤਾਂ ਕੀ ਨਿਰਮਲ ਸੋਏ
1: ਜਬ ਲੈ ਜਾਣੇ ਮੁਰਤੇ ਸੋਏ ਤਬ ਇਸ ਕੋ ਸੁਖ ਨਾਹੀ ਕੋਏ
0: ਜਬ ਜਾਣੇ ਮੈਂ ਕੁਛ ਕਰਤਾ ਤਬ ਲੈ ਗਰਭ ਜੋਨ ਮੈਂ ਫਿਰਤਾ
1: ਜਬ ਧਾਰੇ ਕੋ ਬੈਰੀ ਮੀਤ ਤਬ ਲੈ ਨੇਚਰ ਨਾਹੀ ਚੀਤ
0: ਜਬ ਲੈ ਗਮੋ ਮਗਰ ਸੰਗ ਮਾਏ ਤਬ ਲੈ ਧਰਮ ਰਾਏ ਦੇਸ ਜਾਏ
1: ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਕੋ ਛੁਟੈ
0: ਸਹਿਜ ਕਟੇ ਲੱਕ ਕੋਟ ਧਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ

0: ਨਾਨਕ ਰਾਵਣ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ
1: ਨਾਨਕ ਰਾਵਣ ਕਰਨੇ ਹਾਰ ਇਸਕੇ ਹਾਰਾਂ ਵਿਚਾਰ
0: ਜੈਸੀ ਦਿਸਤਰੇ ਕਰੇ ਤੈਸਾ ਹੋਏ।

0: ਸ਼ਬਦ ਜਪੈ ਨਿਹਾਲ।
1: ਅੰਨ ਕੀ ਸੇਵਾ ਸੋਈ ਲਾਗੈ, ਜਿਸਨੋ ਕਿਰਪਾ ਕਰੇ ਬੜ ਭਾਗੈ।
0: ਰਾਮ ਜਪਤ ਪਾਵੈ ਵਿਸਰਾਮ, ਨਾਨਕ ਤਨ ਪੁਰ ਕੋ ਉਤਮ ਕਰਮਾਨ।
1: ਜੋ ਕਿਛੁ ਕਰੇ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੇ ਹਰ ਸੰਗ।

0: ਮੈਂ ਮਾਂ ਪਾਵੇ ਤੋ ਸਾਧੂ ਸਾਹਮਣੇ ਜੋਤ ਪ੍ਰਗਟਾਵੇ
1: ਸੰਤਨ ਕੀ ਬਸ਼ ਤੂਰ ਨਾਨਕ ਹਰ ਲੋਚਾ ਪੂਰ
0: ਮਨ ਮੂਰਕਾਏ ਬਿਲਾਈਏ ਪੁਰੇ ਗਾਲ ਗਿਆ ਪਾਈਏ
1: ਸੁਖ ਸੁਖ ਪ੍ਰਭ ਦੇਵ ਨਾਰ ਅਵਰ ਤਿਆਗ ਤੂ ਤਿਸੇ ਚਿਤਾਰ
0: ਜੋ ਕੁਛ ਕਰੇ ਸੋਈ ਸੁਖ ਮਾਨ ਭੂਲਾ ਕਾਏ ਫਿਰੇ ਅਜਾਨ
1: ਕੌਣ ਵਸਦਾ ਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਪਤੰਗ
0: ਰਾਮ ਨਾਮ ਦਾ ਹਿਰਦੇ ਮਾਏ ਨਾਨ ਪਾਸੇ ਤੀ ਕਰ ਜਾਏ
1: ਇਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਲ ਮਾਨੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ
1: ਆਦ ਖੇਪ ਸੰਤੇ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ
0: ਧਨ ਧਨ ਕੈ ਸਭ ਕੋਈ ਮੁਖੋ ਜਰਹਰ ਧਰ ਗਏ ਸੋਏ
1: ਵਪਾਰ ਵਰਲਾ ਵਪਾਰ ਨਾਨਕ ਤਾ ਕੈ ਸਦ ਬਲਹਾਰ
0: ਕਰਨ ਸਾਜ ਕੇ ਧੋਏ ਤੋ ਪੀਓ ਵਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਤੁਰ ਕਰੋ ਇਸ਼ਨਾਨ ਸਾਧੂ ਪਰ ਜਾਈਏ ਕੁਰਬਾਨ
0: ਸਾਸ ਅਵਡ ਭਾਗੀ ਪਾਈਏ ਸਾਸ ਹਰ ਕੀਰਤਨ ਗਾਈਏ
1: ਬਿਗੰਤੇ ਸਾਧੂ ਰੱਖੇ ਹਰ ਗੁਣ ਗਾਏ ਮਰਤ ਰਸ ਚਾਖੇ
0: ਓਟ ਗਏ ਸੰਤੇ ਦਰਿਆਇਆ ਸਰਬ ਸੁਖ ਨਾਲ ਤੇ ਪਾਇਆ
1: ਤਕ ਜੇ ਵਾਲਨਹਾਰ ਭੁੱਖੇ ਕੋ ਦੇਵ

0: ਜਪ ਜੀਵੇ ਨਾਨਕ ਨਾਉ।
1: ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ,
0: ਨਾਮ ਕੇ ਧਾਰੇ ਸਿਮਰ ਵੇਦ ਪ੍ਰਾਨ, ਨਾਮ ਕੇ ਧਾਰੇ ਸੁਣਨ ਗਿਆਨ ਧਿਆਨ,
1: ਨਾਮ ਕੇ ਧਾਰੇ ਅਗਾਸ ਪਤਾਲ, ਨਾਮ ਕੇ ਧਾਰੇ ਸਗਲੇ ਆਕਾਰ,
0: ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਦੇ ਸੰਸਾਰ ਬਨ।
1: ਹਰ ਕਿਰਪਾ ਜਿਸੇ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ,
0: ਰੂਪ ਸਤ ਜਾਂ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ,
1: ਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਾਏ ਸਮਾਣੀ,
0: ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਤਪਤ,
1: ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਭਲੀ,
0: ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ,
1: ਸਤ ਬਚਨ ਸਾਧੂ ਉਪਦੇਸ਼, ਸਤ ਜਨ ਜਾ ਕੇ ਹਿਰਦੇ ਪ੍ਰਵੇਸ਼,
0: ਸਤ ਨਿਤ ਪੂਜੇ ਜੇ ਕੋਈ, ਨਾਮ ਜਪਤਾ ਕੀ ਗਤ ਹੋਏ,
1: ਆਪ ਸਤ ਕੀ ਆਸਬ

0: ਨਾਨਕ ਜੋ ਤਿਸ ਭਾਵੈ ਸੋ ਵਰਤਿਆ।
1: ਬਿਸਮਨ ਬਿਸਮ ਪੈ ਬਿਸਮਾਰ ਜਨ ਬੁਝਿਆ ਤੇਰਾ ਸਵਾਦ।
0: ਆਪਕੇ ਰੰਗ ਰਾਚ ਜਨ ਰਹੇ ਗੁਰ ਕੇ ਬਚਨ ਪਦਾਰਥ ਲੈ।
1: ਓ ਦਾਤੇ ਦੋ ਕਾਟਨਹਾਰ ਜਾ ਕੇ ਸੰਗ ਤਰੇ ਸੰਸਾਰ।
0: ਜਨ ਕਾ ਸੇਵਕ ਸੋ ਵਡ ਭਾਗੀ

0: ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਭੋਜਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ
1: ਸੋਏ
0: ਜਾਗੇ ਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤੇ ਸਮਨ ਪ੍ਰਗਟਾਇਆ ਬਸਤ ਮਾਇ ਲੈ ਬਸਤ ਗੰਢਾਈ ਤਾਕੋ ਪਹਿਨਾ ਕਹਿਣ

0: ਆਕਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ।
1: ਸੇਵਕ ਕੋ ਪ੍ਰਭ ਪਾਲਨਹਾਰਾ, ਸੇਵਕ ਕੀ ਰਾਖੇ ਨਿਰੰਕਾਰਾ।
0: ਸੋ ਸੇਵਕ ਜਿਸ ਦਿਆ ਪ੍ਰਭ ਧਾਰੇ, ਨਾਨਕ ਸੋ ਸੇਵਕ ਸਾ ਸਾ ਸ

0: ਹਰ ਕੀ ਭਗਤ ਕਰੋ ਮਨ ਲਾਏ, ਮਨ ਬਾਛਤ ਨਾਨਕ ਫਲ ਪਾਏ।
1: ਸੰਗ ਨ ਚਾਲਸ ਤੇਰੇ ਤਨਾ, ਤੂੰ ਕਲ ਪਟਾਵੇ ਮੂਰਖ ਮਨਾ।
0: ਸੁਤ ਮੀਤ ਕੁਟੰਬਰ ਬੰਤਾਏ, ਤੇ ਕੋ ਕਵਨ ਸੁਨਾਤਾ।
1: ਰਾਜ ਰੰਗ ਮਾਇਆ ਵਿਸਤਾਰ, ਇੰਤੇ ਕੋ ਕਵਨ ਛਟਕਾਰ।
0: ਆਸਾ ਸੀ ਰਾਤ

0: ਸਭ ਕੁਛ ਦੀਆ ਸੋ ਕਿਉਂ ਬਿਸਰੇ ਜੇ ਜੀਵਨ ਜੀਆ
1: ਸੋ ਕਿਉਂ ਬਿਸਰੇ ਅਗਰ ਮੇਰ ਰੱਖੇ ਗੁਰ ਪ੍ਰਸਾਦ ਕੋ ਬਿਲਾ ਲਾਖੇ
0: ਸੋ ਕਿਉਂ ਬਿਸਰੇ ਜੇ ਭੀਖ ਤੇ ਕਾਢੈ ਜਨਮ ਜਨਮ ਕਾ ਟੂਟਾ ਗਾਂਢੈ
1: ਗੁਰਪੁਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹ ਕਾਮ ਆ ਧਿਆ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਾ ਨਾਮ ਜਪਾਵੋ
0: ਭਗਤ ਭਾਇ ਤਰੀਏ ਸੰਸਾਰ ਬਿਨ ਭਗਤੀ ਤਨੋ ਸਿਸ਼ਾਰ
1: ਸਰਬ ਕਲਿਆਣ ਸੁਖ ਨਿਧ ਨਾਮ ਬੂੜ ਜਾਤ

0: ਪਿਆਰ ਟੁੱਟਦਾ ਦਿਸੇ
1: ਸਮਾਏ ਪਿੰਡ ਨਹੀਂ ਕੋਟਾਓ ਗੁਰ ਪ੍ਰਸਾਦ
0: ਵੇਦ ਪੁਰਾਣ ਸਿਮਰਤ ਮੈਂ ਦੇਖ ਸਸਿਅਰ ਸੂਰਨ ਖੱਤਰ ਮੈਂ

ਨਾਨਕ ਗੁਰਪੁਰੇ ਨਮਸਕਾਰ। ਨਰਕ ਨਿਵਾਰ ਉਧਾਰੋ ਜੀਓ, ਗੁਣ ਗੋਬਿੰਦ ਅੰਮ੍ਰਿਤ ਰਸ ਪੀਓ। ਗੋਪਾਲ ਮਦਰ ਦੀਨ ਦਿਆਲ, ਦੁਖ ਭੰਜਨ ਪੂਰਨ ਕਿਰਪਾਲ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਏ ਰਤਨ।

ਨਾਨਕ ਉਹਦੇ ਤਿੰਨ ਕੇ ਸਾਥੇ ਮਿਟ ਗਏ ਬੈਰ ਪਏ ਸਬਰੇ ਨਾ ਅੰਮ੍ਰਿਤ ਨਾਮ ਸਾਧ ਸੰਗ ਲੈਣ।

0: ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸੇ ਸੋ ਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ ਸਭ ਕੇ ਮਾਤ ਸਦਾ ਤੇ ਅਦਾਸ
0: ਸੁੰਦਰ ਚਤਰ ਤਤ ਕਾ ਬੇਤਾ ਸਮ ਦਸਤੀ ਏਕ ਦਿਸਤੇ।

ਪਤੇ ਵਾਹਿਗੁਰੂ

ਸਤਨਾਮ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਕੋ ਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਘਰ ਨੌ ਨਿਦਾਵੇ ਧਾਏ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿੰਨਾ ਸਿੰਘਾਂ ਸਿੰਘਣੀਆਂ ਧਰਮੇ ਸੀਸ ਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ। ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੋਟਾਨ ਸ਼ੁਕਰਾਨਾ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਨੇ ਉਦਮ ਬਖਸ਼ੇ। ਆਪ ਜੀ ਕੀ ਪਾਵਨ ਹਜ਼ੂਰੀ ਵਿੱਚ ਹਫ਼ਤਾਵਾਰੀ ਸਮੂਹ ਮਾਈਆਂ ਬੀਬੀਆਂ ਭੈਣਾਂ ਵੱਲੋਂ ਰਲ ਮਿਲ ਕੇ ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਤੁਰਕੀ ਬਾਣੀ ਸ੍ਰੀ ਸੁਖਮਣੀ ਸਾਹਿਬ ਦੇ ਜਾਪ ਹੋਏ ਮੁਬਾਰਕ ਬਾਣੀ ਦੇ ਕੀਰਤਨ ਹੋਏ ਸਤਿਗੁਰੂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸਮੂਹ ਪਰਿਵਾਰਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ ਸਤਿਗੁਰੂ ਜੀ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ਣੀਆਂ ਆਪ ਜੀ ਦੇ ਬਖਸ਼ੇ ਭੰਡਾਰਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਕਰੋ ਕਿਰਪਾ ਆਪਣੇ ਇਲਾਹੀ ਫਰਮਾਨ ਬਖਸ਼ ਕੇ ਕਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗੇ ਆ ਪਹੀ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋ ਸ਼ਬਦ ਮੈਂ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਜਿੱਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੇ ਉਪਾਵੋ। ਡੁੱਬਦੇ ਪੱਥਰ ਤਾਰੇ, ਵਾਹਿਗੁਰੂ ਜੀਓ। ਧਨਾਸਰੀ ਮਹੱਲਾ ਪੰਜਵਾਂ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ। ਤੋ ਬਿਦ ਨਿੱਕੀ ਖਟਾਨੀ, ਜਿਸ ਕਾ ਤਨ ਮਨ ਧਨ ਸਭ ਤਿਸ ਕਾ, ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ। ਤੋ ਬਿਦ ਨਿੱਕੀ ਖਟਾਨੀ, ਜੀ ਕੀ ਇਕਹੀ ਪਹਿਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ, ਤਿਨ ਤਿਲ ਨਹੀਂ ਕੀਮਤ ਜਾਨੀ। ਰਹਾਉ ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮੰਤਾਨੀ, ਡਿੱਗੈ ਨਾ ਡੋਲੈ ਦ੍ਰਿੜ ਕਰ ਰਹਿਓ, ਪੂਰਨ ਹੋਏ ਤ੍ਰਿਪਤਾਨੀ। ਓਏ ਜੋ ਬੀਚ ਹਮ ਤੁਮ ਕਸ਼ ਹੋਤੇ, ਤਿਨ ਕੀ ਬਾਤ ਬਿਲਾਨੀ। ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ, ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ, ਬਾਜੇ ਅਨਹਤ ਬਾਨੀ। ਕਹੋ ਨਾਨਕ ਨਿਹਚਲ ਕਰ ਬੰਦਿਓ, ਗੁਰ ਕੀ ਓ ਬੰਧਾਨੀ। ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ, ਬਾਜੇ ਅਨਹਤ ਬਾਨੀ। ਕਹੁ ਨਾਨਕ ਨਿਹਚਲ ਕਰ ਬੰਦਿਓ, ਗੁਰ ਕੀ ਓ ਬੰਧਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਦਾ ਧੰਨਵਾਦ, ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ। ਮਾਈਆਂ ਬੀਬੀਆਂ ਭੈਣਾਂ ਵੱਲੋਂ ਰਲ ਮਿਲ ਕੇ ਹਰ ਮੰਗਲਵਾਰ ਨੂੰ ਹਫ਼ਤਾਵਾਰੀ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਅਤੇ ਕੀਰਤਨ ਕੀਤੇ ਜਾਂਦੇ ਨੇ। ਇਸੇ ਤਰ੍ਹਾਂ ਸੋਮਵਾਰ ਨੂੰ ਵੀ ਸੰਗਤੀ ਰੂਪ ਵਿੱਚ ਬੀਬੀਆਂ ਵੱਲੋਂ ਕੀਰਤਨ ਕੀਤਾ ਜਾਂਦਾ ਹੈ। ਸੋ ਆਪ ਸੰਗਤ ਨੂੰ ਬੇਨਤੀ, ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤੇਗੀ, ਗੁਰੂ ਕੇ ਲੰਗਰ ਤਿਆਰ ਨੇ, ਆਪ ਜੀ ਨੇ ਲੋੜ ਮੁਤਾਬਕ ਛੱਕ ਕੇ ਜਾਣੇ। ਅਗਲੇ ਸਮੇਂ ਲਈ ਸੇਵਕ ਪਰਿਵਾਰ ਵੱਲੋਂ ਸ਼੍ਰੀ ਸਹਿਜ ਪਾਠ ਗੁਰੂ ਘਰ ਵਿਖੇ ਪ੍ਰਾਰੰਭ ਨੇ, ਆਪ ਜੀ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਤੀਜਾ, ਘਰ ਪਹਿਲਾ। ਤੇਹੀ ਗੁਣੀ ਤ੍ਰਿਭਵਨ ਵਿਆਪਿਆ, ਭਾਈ ਗੁਰਮੁਖ ਬੂਝ ਬੁਝਾਏ। ਰਾਮ ਨਾਮ ਲਗ ਛੁਟੀਐ ਭਾਈ, ਪੁੱਛੋ ਗਿਆਨੀਆਂ ਜਾਏ। ਮਨ ਰੇ ਤ੍ਰੈ ਗੁਣ ਛੋੜ, ਚੌਥੇ ਚਿਤ ਲਾਏ। ਹਰ ਜਿਉ ਤੇਰੇ ਮਨ ਵਸੈ ਭਾਈ, ਸਦਾ ਹਰ ਕੇ ਗੁਣ ਗਾਇ ਰਹਾਉ। ਨਾਮੈ ਤੇ ਸਭ ਉਪਜੇ ਭਾਈ, ਨਾਏ ਵਿਸਰਿਐ ਮਰ ਜਾਏ। ਅਗਿਆਨੀ ਜਗਤ ਅੰਧ ਹੈ ਭਾਈ, ਸੂਤੇ ਗਏ ਮੁਹਾਈ। ਗੁਰਮੁਖ ਜਾਗੇ ਸੇ ਉਬਰੇ ਭਾਈ, ਭਵਜਲ ਭਾਰ ਉਤਾਰ। ਜਗ ਮੈਂ ਲਾਹਾ ਹਰ ਨਾਮ ਹੈ ਭਾਈ, ਹਿਰਦੈ ਰਖਿਆ ਉਰ ਧਾਰ। ਗੁਰ ਸਰਨਾਈ ਉਬਰੇ ਭਾਈ, ਰਾਮ ਨਾਮ ਲਿਵ ਲਾਏ। ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ, ਜਿਤ ਲਗ ਪਾਰ ਜਨ ਪਾਏ। ਸੁਰਠ ਮਹੱਲਾ ਤੀਜਾ, ਘਰ ਪਹਿਲਾ। ਸਤਿਗੁਰ ਸੁਖ ਸਾਗਰ ਜਗ ਅੰਤਰ, ਹੋਰ ਥੈ ਸੁਖ ਨਾਈ। ਹਉਮੈ ਜਗਤ ਦੁਖ ਰੋਗ ਵਿਆਪਿਆ, ਮਰ ਜਨਮੈ ਰੋਵੈ ਧਾਹੀ। ਪ੍ਰਾਣੀ ਸਤਿਗੁਰ ਸਿਵ ਸੁਖ ਪਾਈ, ਸਤਿਗੁਰ ਸੇਵੈ ਤਾਂ ਸੁਖ ਪਾਵੈ, ਨਾਹੀ ਤਾਂ ਜਾਹੇਗਾ ਜਨਮ ਗਵਾਈ ਰਹਾਉ। ਤ੍ਰੈ ਗੁਣ ਧਾਤ ਬੋ ਕਰਮ ਕਮਾਵੈ, ਹਰ ਰਸ ਸਾਧਨਾ ਆਇਆ। ਸੰਧਿਆ ਤਰਪਣ ਕਰੈ ਗਾਇਤਰੀ, ਬਿਨ ਬੂਝੇ ਦੁਖ ਪਾਇਆ। ਸਤਿਗੁਰ ਸੇਵੇ ਸੋ ਵਡਭਾਗੀ, ਜਿਸ ਨੂੰ ਆਪ ਮਿਲਾਈ। ਹਰ ਰਸ ਪੀ ਜਨ ਸਦਾ ਤ੍ਰਿਪਤਾਸੀ, ਵਿੱਚੋਂ ਆਪ ਗਵਾਏ। ਇਹੋ ਜਗ ਅੰਧਾ ਸਭ ਅੰਧ ਕਮਾਵੈ, ਬਿਨ ਗੁਰਮਗ ਨਾ ਪਾਏ। ਨਾਨਕ ਸਤਿਗੁਰ ਮਿਲੇ ਤਾਂ ਅੱਖੀ ਵੇਖੈ, ਘਰੇ ਅੰਦਰ ਸੱਚ ਪਾਏ। ਸੋਰਠ ਮਹੱਲਾ ਤੀਜਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ, ਜੁਗ ਚਾਰੇ ਭਰਮਾਈ। ਹਮ ਦੀਨ ਤੁਮ ਜੁਗ ਜੁਗ ਦਾਤੇ, ਸ਼ਬਦੇ ਦੇ ਬੁਝਾਈ। ਹਰ ਜੀਓ ਕਿਰਪਾ ਕਰੋ ਤੁਮ ਪਿਆਰੇ, ਸਤਿਗੁਰ ਦਾਤਾ ਮੇਲ ਮਿਲਾਵੋ। ਹਰ ਨਾਮ ਦੇਵੋ ਆਧਾਰੇ ਰਹਾਓ, ਮਨ ਸਾਮਾਰ ਦੁਬਦਾ ਸਹਿ ਸਮਾਣੀ, ਪਾਇਆ ਨਾਮ ਅਪਾਰਾ। ਹਰ ਰਸ ਚਾਖ ਮਨ ਨਿਰਮਲ ਹੋਆ, ਕਿਲਵ ਕਾਟਣ ਹਾਰਾ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਅੰਮ੍ਰਿਤ ਨਾਮ ਸਦਾ ਮਨ ਮਿੱਠਾ, ਸ਼ਬਦੇ ਪਾਵੈ ਕੋਈ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾ ਪੈਸੇ। ਸੋਰਠ ਮਹੱਲਾ ਤੀਜਾ, ਸਤਿਗੁਰ ਸੇਵੇ ਤਾਂ ਸਹਿਜ ਧੁਨ ਉਪਜੈ, ਗਤ ਮਤ ਤਦ ਹੀ ਪਾਏ। ਹਰ ਕਾ ਨਾਮ ਸੱਚਾ ਮਨ ਵਸਿਆ, ਨਾਮੇ ਨਾਮ ਸਮਾਏ। ਬਿਨ ਸਤਿਗੁਰ ਸਭ ਜਗ ਬੋ ਰਾਨਾ, ਮਨਮੁਖ ਅੰਧਾ ਸ਼ਬਦ ਨਾ ਜਾਣੈ, ਝੂਠੈ ਭਰਮ ਭੁਲਾ ਨਾ ਰਹਾਓ। ਤ੍ਰੈ ਗੁਣ ਮਾਇਆ ਭਰਮ ਭੁਲਾਇਆ, ਹੁਮੈ ਬੰਧਨ ਕਮਾਏ। ਜੰਮਣ ਮਰਨ ਸਿਰ ਉਪਰ ਉਬੋ, ਗਰਭ ਜੋਨ ਦੁਖ ਪਾਏ। ਤ੍ਰੈ ਗੁਣ ਵਰਤੈ ਸਗਲ ਸੰਸਾਰ, ਹਉਮੈ ਵਿੱਚ ਪਤ ਖੋਈ। ਗੁਰਮੁਖ ਹੋਵੈ ਚੌਥਾ ਪਦ ਚੀਨੈ, ਰਾਮ ਨਾਮ ਸੁਖ ਹੋਏ। ਤ੍ਰੈ ਗੁਣ ਸਭ ਤੇਰੇ ਤੂੰ ਆਪੇ, ਕਰਤਾ ਜੋ ਤੂੰ ਕਰੈ ਸੋ ਹੋਈ। ਨਾਨਕ ਰਾਮ ਨਾਮ ਨਿਸਤਾਰਾ, ਸ਼ਬਦੇ ਹਉਮੈ ਖੋਈ। ਸੋਰਠ ਮਹੱਲਾ ਚੌਥਾ, ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਪੇ ਆ ਵਰਤਦਾ ਪਿਆਰਾ, ਆਪੇ ਆਪ ਆਪਾਹੋ। ਵਣਜਾਰਾ ਜਗ ਆਪ ਹੈ ਪਿਆਰਾ, ਆਪੇ ਸੱਚਾ ਸਾਹੂ। ਆਪੇ ਵਣਜ ਵਪਾਰੀਆਂ ਪਿਆਰਾ, ਆਪੇ ਸੱਚ ਵਿਸਾਹੂ। ਜਪ ਮਨ ਹਰ ਹਰ ਨਾਮ ਸਲਾਹਾ, ਗੁਰ ਕਿਰਪਾ ਤੇ ਪਾਈਐ ਪਿਆਰਾ। ਅੰਮ੍ਰਿਤ ਅਗਮਾ ਥਾਹਾ ਰਹਾਓ, ਆਪੇ ਸੁਣ ਸਭ ਵੇਖਦਾ ਪਿਆਰਾ। ਮੁਖ ਬੋਲੇ ਆਪ ਮੁਹਾ, ਆਪੇ

ਧੰਦੜੇ ਲਾਹੋ, ਆਪ ਕਰਾਏ ਸਖਤੇ ਪਿਆਰਾ, ਆਪ ਮਾਰੇ ਮਰ ਜਾਹੋ, ਆਪੇ ਪਤਣ ਪਤਣੇ ਪਿਆਰਾ, ਆਪੇ ਪਾਰ ਲੰਘਾਹੋ, ਆਪੇ ਸਾਗਰ ਬੋਹਿਤਾ ਪਿਆਰਾ, ਗੁਰ ਖੇਵਟ ਆਪ ਚਲਾਓ, ਆਪੇ ਹੀ ਚੜ ਲੰਘਦਾ ਪਿਆਰਾ, ਕਰ ਚੋਜ ਵੇਖੈ ਪਾਤਸ਼ਾਹੋ, ਆਪੇ ਆਪ ਦਇਆਲ ਹੈ ਪਿਆਰਾ, ਜਨ ਨਾਨਕ ਬਖਸ਼ ਮਿਲਾਓ। ਸੋਠ ਮਹੱਲਾ ਚੌਥਾ। ਆਪੇ ਅੰਡਜ ਜੇਰਜ ਸੇਤਜ ਉਤਪਜ, ਆਪੇ ਖੰਡ ਆਪੇ ਸਭ ਲੋਏ, ਆਪੇ ਸੂਤ ਆਪੇ ਬੋਮਣੀਆਂ, ਕਰ ਸਕਤੀ ਜਗਤ ਪੁਰੋਏ, ਆਪੇ ਹੀ ਸੂਤ ਧਾਰ ਹੈ ਪਿਆਰਾ, ਸੂਤ ਖਿੰਚੇ ਢਹਿ ਢੇਰੀ ਹੋਏ, ਮੇਰੇ ਮਨ ਮੈਂ ਹਰ ਬਿਨ ਅਵਰ ਨ ਕੋਈ, ਸਤਿਗੁਰ ਵਿੱਚ ਨਾਮ ਨਿਧਾਨ ਹੈ ਪਿਆਰਾ, ਕਰ ਦਇਆ ਅੰਮ੍ਰਿਤ ਮੁਖ ਚੋਏ ਰਹਾਉ। ਆਪੇ ਜਲ ਥਲ ਸਭ ਤੈ ਪਿਆਰਾ, ਪ੍ਰਭ ਆਪੇ ਕਰੇ ਸੋਏ, ਸਭਨਾ ਰਿਜਕ ਸਮਾਹਨ ਦਾ ਪਿਆਰਾ, ਦੂਜਾ ਅਵਰ ਨ ਕੋਏ, ਆਪੇ ਖੇਲ ਖਿਲਾਏ ਦਾ ਪਿਆਰਾ, ਆਪੇ ਕਰੇ ਸੋਏ, ਆਪੇ ਹੀ ਆਪ ਨਿਰਮਲਾ ਪਿਆਰਾ, ਆਪੇ ਨਿਰਮਲ ਸੋਏ, ਆਪੇ ਕੀਮਤ ਪਾਇੰਦਾ ਪਿਆਰਾ, ਆਪੇ ਕਰੇ ਸੋਏ, ਆਪੇ ਅਲਖ ਨ ਲਖੀਐ ਪਿਆਰਾ, ਆਪ ਲਖਾਵੈ ਸੋਏ, ਆਪੇ ਗਹਿਰ ਗੰਭੀਰ ਹੈ ਪਿਆਰਾ, ਤੇ ਜੇਵ ਡਵਰ ਨ ਕੋਈ, ਸਭ ਘਟ ਆਪੇ ਭੋਗਵੈ ਪਿਆਰਾ, ਵਿੱਚ ਨਾਰੀ ਪੁਰਖ ਸਭ ਸੋਏ, ਨਾਨਕ ਗੁਪਤ ਵਰਤਦਾ ਪਿਆਰਾ, ਗੁਰਮੁਖ ਪ੍ਰਗਟ ਹੋਏ। ਸੋਠ ਮਹੱਲਾ ਚੌਥਾ। ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਥਾਪੂ ਥਾਪੈ, ਆਪੇ ਵੇਖ ਵਿਗਸਦਾ ਪਿਆਰਾ, ਕਰ ਚੋਜ ਵੇਖੈ ਪ੍ਰਭ ਆਪੈ, ਆਪੇ ਵਣ ਤਿਣ ਸਬਤ ਹੈ ਪਿਆਰਾ, ਆਪੇ ਗੁਰਮੁਖ ਜਾਪੈ, ਜਪ ਮਨ ਹਰ ਹਰ ਨਾਮ ਰਸ ਧਰਾਪੈ, ਅੰਮ੍ਰਿਤ ਨਾਮ ਮਹਾਰਸ ਮਿੱਠਾ, ਗੁਰ ਸ਼ਬਦੀ ਚੱਕ ਜਾਪੈ ਰਹਾਉ। ਆਪੇ ਤੀਰਥ ਤੁਲਹੜਾ ਪਿਆਰਾ, ਆਪ ਤਰੈ ਪ੍ਰਭ ਆਪੈ, ਆਪੇ ਜਲ ਵਤਾਇੰਦਾ ਪਿਆਰਾ, ਸਭ ਜਗ ਮਛਲੀ ਹਰ ਆਪੈ, ਆਪ ਭੁੱਲ ਨਾ ਭੁੱਲਈ ਪਿਆਰਾ, ਅਵਰ ਨਾ ਦੂਜਾ ਜਾਪੈ, ਆਪੇ ਸਿੰਘੀ ਨਾਦ ਹੈ ਪਿਆਰਾ, ਤੁਨ ਆਪ ਵਜਾਏ ਆਪੈ, ਆਪੇ ਜੋਗੀ ਪੁਰਖ ਹੈ ਪਿਆਰਾ, ਆਪੇ ਹੀ ਤਪ ਤਾਪੈ, ਆਪੇ ਸਤਿਗੁਰ ਆਪ ਹੈ ਚੇਲਾ, ਉਪਦੇਸ਼ ਕਰੈ ਪ੍ਰਭ ਆਪੈ,

ਜਾਂ ਨਾਨਕ ਹਰਿ ਸਥਾਪੈ। ਸੋਰਠ ਮਹੱਲਾ ਚੌਥਾ। ਆਪੇ ਕੰਡਾ ਆਪ ਧਰਾ ਜੀ, ਪ੍ਰਭ ਆਪੇ ਤੋਲ ਤੁਲਾਇਆ। ਆਪੇ ਸਾਹੋ ਆਪੇ ਵਣਜਾਰਾ, ਆਪੇ ਵਣਜ ਕਰਾਇਆ। ਆਪੇ ਧਰਤੀ ਸਾਜੀਅਨ ਪਿਆਰੈ, ਪਿੱਛੇ ਟੰਕ ਚੜਾਇਆ। ਮੇਰੇ ਮਨ ਹਰ ਹਰ ਧਿਆਏ ਸੁਖ ਪਾਇਆ, ਹਰ ਹਰ ਨਾਮ ਨਿਧਾਨ ਹੈ ਪਿਆਰਾ। ਗੁਰਪੂਰੈ ਮੀਠਾ ਲਾਇਆ ਰਹਾਉ, ਆਪੇ ਧਰਤੀ ਆਪ ਜਲ ਪਿਆਰਾ। ਆਪੇ ਕਰੇ ਕਰਾਇਆ, ਆਪੇ ਹੁਕਮ ਵਰਤਦਾ ਪਿਆਰਾ। ਜਲ ਮਾਟੀ ਬੰਧ ਰਖਾਇਆ, ਆਪੇ ਹੀ ਭਉ ਪਾਏਂਦਾ ਪਿਆਰਾ। ਬਨ ਬੱਕਰੀ ਸਿਹ ਹੰਢਾਇਆ, ਆਪੇ ਕਾਸ਼ਟ ਆਪ ਹਰ ਪਿਆਰਾ। ਵਿੱਚ ਕਾਸ਼ਟ ਅਗਨ ਰਖਾਇਆ, ਆਪੇ ਹੀ ਆਪ ਵਰਤਦਾ ਪਿਆਰਾ। ਹੈ ਅਗਨ ਨਾ ਸਕੈ ਜਲਾਇਆ, ਆਪੇ ਮਾਰ ਜੀਵਾਏਂਦਾ ਪਿਆਰਾ। ਸਾਹ

ਸਾਰੇ ਜਿਉਂ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜ ਹੈ ਵਜਾਇਆ ਸੋਰਠ ਮਹੱਲਾ ਚੌਥਾ ਆਪੇ ਸ੍ਰਿਸ਼ਟ ਉਪਾਇ ਦਾ ਪਿਆਰਾ ਕਰ ਸੂਰਜ ਚੰਦ ਚਨਾਣ ਆਪ ਨਿਤਾਣਿਆ ਤਾਣ ਹੈ ਪਿਆਰਾ ਆਪ ਨਿਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਣ ਮੇਰੇ ਮਨ ਜਪ ਰਾਮ ਨਾਮ ਨਿਸਾਣ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਬਹੁੜ ਨ ਆਵਣ ਜਾਣ ਰਹਾ।

ਬਖਸ ਕਰਾਏ ਦਾ ਪਿਆਰਾ, ਆਪੇ ਸੱਚ ਨਿਸ਼ਾਨ, ਆਪੇ ਹੁਕਮ ਵਰਤਦਾ ਪਿਆਰਾ, ਆਪੇ ਹੀ ਫੁਰਮਾਨ, ਆਪੇ ਭਗਤ ਭੰਡਾਰ ਹੈ ਪਿਆਰਾ, ਆਪੇ ਦੇਵੈ ਦਾਨ, ਆਪੇ ਸੇਵ ਕਰਾਏ ਦਾ ਪਿਆਰਾ।

ਆਪੇ ਕੀਮਤ ਪਿਆ ਪਾਇੰਦਾ ਪਿਆਰਾ, ਆਪੇ ਤੁਲ ਪ੍ਰਵਾਨ, ਆਪੇ ਅਤੁਲ ਤੁਲਾਇੰਦਾ ਪਿਆਰਾ, ਜਨ ਨਾਨਕ ਸਦ ਕੁਰਬਾਨ। ਸੋਰਠ ਮਹੱਲਾ।

ਹਰ ਬਾਲਕ ਰੂਪ ਪਚਾਹਾ, ਆਪ ਅਖਾੜਾ ਪਾਇੰਦਾ ਪਿਆਰਾ, ਕਰ ਵੇਖੈ ਆਪ ਚੁਜਾਹਾ, ਕਰ ਬਾਲਕ ਰੂਪ ਪਾਇੰਦਾ ਪਿਆਰਾ, ਚੰਡੂਰ ਕੰਸ ਕੇ ਸਮਰਾਹਾ, ਆਪੇ ਹੀ ਬਲ ਆਪ ਹੈ ਪਿਆਰਾ, ਬਲ ਭੰਨੈ ਮੂਰਖ ਮੁਗਦਾਹਾ, ਆਪੇ ਸਭ ਆਪੇ ਜਗਤੋ ਪਾਇੰਦਾ ਪਿਆਰਾ, ਵਸ ਆਪੇ ਜੁਗਤ ਹਥਾਹਾ, ਗਲ ਜੀਵੜੀ ਆਪੇ ਪਾਇੰਦਾ ਪਿਆਰਾ, ਜਿਉਂ ਪ੍ਰਭ ਖਿੰਚੈ ਤਿਉਂ ਜਾਹਾ, ਜਿਉਂ ਗਰਭੈ ਸਿਉਂ ਪਚਸੀ ਪਿਆਰੀ, ਜਪ ਨਾਨਕ ਭਗਤ ਸਮਾਹਾ, ਸੂਰਠ ਮਹੱਲਾ ਚੌਥਾ, ਦੋ ਤੁਕੇ ਅਨਕ ਜਨਮ ਵਿਛੜੇ ਦੁਖ ਪਾਇਆ, ਮਨ ਮੁਖ ਕਰਮ ਕਰੈ ਹੰਕਾਰੀ, ਸਾਧੂ ਪਰਸਤ ਹੀ ਪ੍ਰਾਪਾਇਆ, ਗੋਬਿੰਦ ਸਰਣ ਤੁਮਾਰੀ,

ਸ਼ਾਂਤ ਮੁਰਾਰੀ ਰਹਾਉ। ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਭਾਉ ਨਾ ਬੁਝੈ ਗਵਾਰੀ। ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ, ਗੁਣ ਗਾਵੈ ਗੁਣ ਵਿਚਾਰੀ। ਗੁਰਮੁਖ ਪ੍ਰਗਾਸ ਭਇਆ ਸ਼ਾਂਤ ਆਈ, ਦੁਰਮਤ ਬੁੱਧ ਨਿਵਾਰੀ। ਆਤਮ ਬ੍ਰਹਮ ਚੀਨ ਸੁਖ ਪਾਇਆ, ਸਤ ਸੰਗਤ ਪੁਰਖ ਤੁਮਾਰੀ। ਪੁਰਖੈ ਪੁਰਖ ਮਿਲਿਆ ਗੁਰ ਪਾਇਆ, ਜਿਨਕੋ ਕਿਰਪਾ ਭਈ ਤੁਮਾਰੀ। ਨਾਨਕ ਅਤੁਲ ਸਹਿਜ ਸੁਖ ਪਾਇਆ, ਅਨ ਦਿਨ ਜਾਗਤ ਰਹਿ ਬਨਵਾਰੀ। ਸੋਰਠ ਮਹੱਲਾ ਚੌਥਾ। ਹਰ ਸਿਉ ਪ੍ਰੀਤ ਅੰਤਰ ਮਨ ਬੇਦਿਆ, ਹਰ ਬਿਨ ਰਹਿਣ ਨਾ ਜਾਈ। ਜਿਉ ਮੱਛ

ਜਿਸਨੂੰ ਦੇ ਸੋ ਪਾਏ ਵਸਤ ਅਨੁਪਤ ਅਗਮ ਅਗੋਚਰ ਗੁਰਪੂਰਾ ਅਲਖ ਲਖਾਈ ਜਿਨ ਇਹ ਚਾਖੀ ਸੋਈ ਜਾਣੈ ਗੁੰਗੇ ਕੀ ਮਠਿਆਈ ਰਤਨ ਲੁਕਾਇਆ ਲੁਕੈ ਨਾਹੀ ਜੇ ਕੋ ਰਖੈ ਲੁਕਾਈ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭਨਾ ਕਾ ਪ੍ਰਭ ਸੋਈ ਜਿਸਨੂੰ ਦਾਤ ਕਰੈ ਸੁਪਾਈ ਜਨ ਨਾਨਕ ਅਵਰ ਨਾ ਕੋਈ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਤੇ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਸ ਹੋਂ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦਿਸੈ ਵੱਡਾ ਵਡੇਰਾ ਸੋ ਸੋਖਾ ਕੂਰਲ ਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਧ ਦੇਸੀ ਹਰ ਜਿਉ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾ ਲਾਈ ਕਿਆ ਤਿਸਕਾ ਮੋਹਤਾਜਾ ਰਹਾਉ ਜਿਨ ਹਰ ਧਿਆਇਆ ਸਭ ਕਿਛ ਤਿਸਕਾ ਤਿਸਕੀ ਭੂ ਗਵਾਈ ਐਸਾ ਧਨ ਦੀਆ ਸੁਖਦਾਤੈ ਨਿਖੁੱਟ ਨਾ ਕਭੀ ਜਾਈ ਆਨੰਦ ਪਿਆ ਸੁਖ ਸਹਿ ਸਮਾਣੀ ਸਤਿਗੁਰੂ ਮੇਲ ਮਿਲਾਈ ਮਨ ਨਾਮ ਜਪ ਨਾਮ ਆਰਾਦ ਆਨੰਦਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁਕੀ ਕਾਣ ਜਮਾਣੀ ਜਿਨ ਕੋ ਕਿਰਪਾਲ ਹੁਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆਂ ਦਇਆਲਾ ਸਭ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੁਬਾਲਾ ਰਾਖ ਲਿਓ ਨਾਨਕ ਜਨ ਤੁਮਰਾ ਜਿਉਂ ਪਿਤਾ ਪੂਤ ਕਿਰਪਾਲਾ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਚੋ ਤੁਕੇ ਗੁਰ ਗੋਬਿੰਦ ਸਲਾਹੀਐ ਭਾਈ ਮਨ ਤਨ ਹਿਰਦੈ ਧਾਰ ਸਾਚਾ ਸਾਹਿਬ ਮਨ ਵਸੈ ਭਾਈ ਇਹਾ ਕਰਨੀ ਸਾਰ ਜੇਤ ਤਨ ਨਾਮ ਨ ਉਪਜੈ ਭਾਈ ਸੇ ਤਨ ਹੋਏ ਸ਼ਾਰ ਸਾਧ ਸੰਗਤ ਕੋ ਵਾਰਿਆ ਭਾਈ ਜਿਨ ਏਕੰਕਾਰ ਆਧਾਰ ਸੋਏ ਸੱਚ ਆਰਾਧਨਾ ਭਾਈ ਜਿਸ ਤੇ ਸਭ ਕਿਛ ਹੋਏ ਗੁਰਪੂਰੈ ਜਨ ਆਇਆ ਭਾਈ ਤਿਸ ਬਿਨ ਅਵਰ ਨਾ ਕੋਈ ਰਹਾਉ ਨਾ ਵਿਹੋਣੇ ਪਚ ਮੋਏ ਭਾਈ ਗਣਤ ਨਾ ਜਾਏ ਗਣੀ ਬਿਨ ਸੱਚ ਸੋਚ ਨਾ ਪਾਈਏ ਭਾਈ ਸਾਚਾ ਅਗਮ ਧਣੀ ਆਵਣ ਜਾਣ ਨਾ ਚੁੱਕਈ ਭਾਈ ਝੂਠੀ ਦੁਨੀ ਮਣੀ ਗੁਰਮ ਕੋਟ ਉਧਾਰਦਾ ਭਾਈ ਦੇ ਨਾਵੈ ਏ ਕਣੀ ਸਿਮਰਤ ਸਾਸਤ ਸੋਧਿਆ ਭਾਈ ਬਿਨ ਸਤਿਗੁਰ ਭਰਮ ਨਾ ਜਾਏ ਅਨਕ ਕਰਮ ਕਰ ਥਾਕਿਆ ਭਾਈ ਫਿਰ ਫਿਰ ਬੰਧਨ ਪਾਏ ਚਾਰੇ ਕੁੰਡਾਂ ਸੋਧੀਆਂ ਭਾਈ ਬਿਨ ਸਤਿਗੁਰ ਨਾਹੀ ਜਾਏ ਵੱਡ ਭਾਗੀ ਗੁਰ ਪਾਇਆ ਭਾਈ ਹਰ ਹਰ ਨਾਮ ਧਿਆਏ ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਏ ਨਦਰ ਕਰੇ ਜਿਸ ਆਪਣੀ ਭਾਈ ਤਿਸ ਪ੍ਰਾਪਤ ਹੋਏ ਕੋਟ ਮਦੇ ਜਨ ਪਾਈਏ ਭਾਈ ਵਿਰਲਾ ਕੋਈ ਕੋਈ ਨਾਨਕ ਰਤਾ ਸੱਚ ਨਾਏ ਭਾਈ ਸੁਣ ਮੰਤਨ ਨਿਰਮਲ ਹੋਏ ਸੋਰਠ ਮਹੱਲਾ ਪੰਜਵਾਂ ਦੋ ਤੁਕੇ ਜੋ ਲੋ

ਬਿਸਰ ਨਾ ਜਾਈ। ਸੋਰਠ ਮਹੱਲਾ ਪੰਜਵਾਂ, ਸਗਲ ਸਮਗਰੀ ਮੋਹਿ ਵਿਆਪੀ, ਕਬ ਉੱਚੇ ਕਬ ਨੀਚੇ, ਸੁਧ ਨਾ ਹੋਈਐ ਕਾਹੂ ਜਤਨਾ, ਓੜ ਕੋ ਨਾ ਪਹੁੰਚੇ ਮੇਰੇ ਮਨ ਸਾਧ ਸਰਣ ਛੁਟਕਾਰਾ। ਬਿਨ ਗੁਰਪੂਰੇ ਜਨਮ ਮਰਨ ਨਾ ਰਹੀ, ਫਿਰ ਆਵਤ ਬਾਰੋ ਬਾਰ ਰਹਾਉ। ਉਹ ਜੋ ਭਰਮ ਭੁਲਾਵਾ ਕਹੀਅਤ, ਤਿਨ ਮੈਂ ਉਰਜਿਓ ਸਗਲ ਸੰਸਾਰਾ। ਪੂਰਨ ਭਗਤ ਪੁਰਖ ਸਵਾਮੀ ਕਾ ਸਰਬ ਥੋਗ ਤੇ ਨਿਆਰਾ, ਨਿੰਦੋ ਨਾਹੀ ਕਾਹੂ ਬਾਤੈ, ਇਹੋ ਖਸਮ ਕਾ ਗਿਆ, ਜਾ ਕੋ ਕਿਰਪਾ ਕਰੀ ਮੇਰੇ ਪ੍ਰਭ, ਮਿਲ ਸਾਧ ਸੰਗਤ ਨਾਓ ਲਿਆ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਸਭਨਾ ਕਰਤ ਉਧਾਰਾ, ਕਉ ਨਾਨਕ ਗੁਰਬਿਨ ਨਹੀਂ ਤਰੀਐ, ਇਉ ਪੂਰਨ ਤਤ ਵਿਚਾਰਾ। ਸੋਰਠ ਮਹੱਲਾ ਪੰਜਵਾਂ, ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ, ਕਿਰ ਕਾਟੇ ਨਿਮਕ ਅਰਾਧਿਆ, ਗੁਰਮੁਖ ਪਾਰ ਉਤਾਰਾ। ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਬਾਹਾਂ ਤ੍ਰਿਪਤ ਮਨ ਪਾਵੈ, ਸਾਧੂ ਅੰਮ੍ਰਿਤ ਬਾਣੀ ਰਹਾਉ। ਮੁਗਤ ਭੁਗਤ ਜੁਗਤ ਸੱਚ ਪਾਈਐ, ਸਰਬ ਸੁਖਾਂ ਕਾ ਦਾਤਾ, ਆਪਣੇ ਦਾਸ ਕੋ ਭਗਤ ਦਾਨ ਦੇਵੈ। ਪੂਰਨ ਪੁਰਖ ਵਿਦਾਤਾ, ਸਰਵਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਈ, ਕਰਨ ਕਾਰਨ ਸਮਰਾ ਸਵਾਮੀ, ਜਾਤੇ ਬਿਰਥਾ ਨਾ ਕੋਈ, ਵੱਡੇ ਭਾਗ ਰਤਨ ਜਨਮ ਪਾਇਆ, ਕਰੋ ਕਿਰਪਾ ਕਿਰਪਾਲਾ। ਸਾਧ ਸੰਗ ਨਾਨਕ ਗੁਣ ਗਾਵੇ, ਸਿਮਰੈ ਸਦਾ ਗੋਪਾਲਾ। ਸੋਰਠ ਮਹੱਲਾ ਪੰਜਵਾਂ, ਕਰ ਇਸਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਈ ਅਰੋਗਾ, ਕੋਟ ਬਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਪਾਖਿਆ, ਗਾਵੋ ਸੁਣੋ ਪੜੋ ਨਿਤ ਭਾਈ, ਗੁਰਪੂਰੈ ਤੂੰ ਰਾਖਿਆ ਰਹਾਉ। ਸਾਚਾ ਸਾਹਿਬ ਅੰਮ੍ਰਿਤ ਵਡਾਈ, ਭਗਤ ਵਚਨ ਦਇਆਲਾ, ਸੰਤਾਂ ਕੀ ਪੈਜ ਰਖਦਾ ਆਇਆ, ਆਦ ਬਿਰਧ ਪ੍ਰਤਪਾਲਾ।

ਹਰ ਦਰਸ਼ਨ ਦੇਹੋ ਦਿਖਾਈ, ਸੁਣ ਮੀਤਾ ਧੂਰੀ ਕੋਬਲ ਜਾਈ, ਇਹੋ ਮਨ ਤੇਰਾ ਭਾਈ ਰਹਾਓ, ਪਾਵ ਮਲੋਵਾ ਮਲ ਮਲ ਧੋਵਾ, ਇਹੋ ਮਨ ਤੈ ਕੂ ਦੇਸਾ, ਸੁਣ ਮੀਤਾ ਹੋ ਤੇਰੀ ਸਰਣਾਈ ਆਇਆ, ਪ੍ਰਭ ਮਿਲੋ ਦੇਹੋ ਉਪਦੇਸਾ, ਮਾਨ ਨ ਕੀਜੈ ਸਰਣ ਪਰੀ ਜੈ, ਕਰੈ ਸੋ ਭਲਾ ਮਨਾਈਐ, ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਓ ਪਾਈਐ, ਭਇਓ ਅਨੁਗੁਰੂ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ, ਜਨ ਨਾਨਕੋ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡੀਠਾ, ਸੋਠ ਮਹੱਲਾ ਪੰਜਵਾਂ, ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤ ਪਾਲੈ ਨਿਤ ਸਾਰ ਸਮਾਲੈ, ਇਕ ਗੁਣ ਨਹੀਂ ਮੂਰਖ ਜਾਤਾ ਰੇ, ਹਰ ਆਰਾਧਨਾ ਜਾਨਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਉ ਨਾਮ ਭਰਿਓ ਰਾਮਦਾਸ ਰਹਾਓ, ਦੀਨ ਦਇਆਲ ਕਿਰਪਾਲ ਸੁਖ ਸਾਗਰ, ਸਰਬ ਕਟਾ ਭਰਪੂਰੀ ਰੇ, ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ, ਹਰ ਬੇਅੰਤ ਹਉ ਮਿਤ ਕਰ ਵਰਨੋ, ਕਿਆ ਜਾਨਾ ਹੋਏ ਕੈ ਸੋਰੇ, ਕਰੋ ਬੇਨਤੀ ਸਤਿਗੁਰੇ ਆਪਣੇ, ਮੈਂ ਮੂਰਖ ਦੇਹੋ ਉਪਦੇਸੋ ਰੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾ ਦੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨ ਭਰਿਆ ਰੇ, ਸੋਰਠ ਮਹੱਲਾ ਪੰਜਵਾਂ, ਜਿਨਾ ਬਾਤ ਕੋ ਬਹੁਤ ਅੰਦੇਸਰੋ, ਤੇ ਮਿਟੇ ਸਭ ਗਿਆ, ਸਹਿਜ ਸੈਨ ਅਰ ਸੁਖ ਮਨ ਨਾਰੀ, ਊਦ ਕਮਲ ਬਿਗਸਿਆ, ਦੇਖੋ ਅਚਰਜ ਭਇਆ, ਜੇ ਠਾਕੁਰ

ਤਿਉਂ ਹਰ ਰੰਗ ਰਚੇ ਗਿਆਨੀ, ਹਰ ਜਨ ਕੋ ਇਹੀ ਸੁਹਾਵੈ, ਭੇਖ ਨਿਕਟ ਕਰ ਸੇਵਾ ਸਤਿਗੁਰ, ਹਰ ਕੀਰਤਨ ਹੀ ਤ੍ਰਿਪਤਾਵੈ ਰਹਾਉ, ਅਮਲਨ ਸਿਉ ਅਮਲੀ ਲਪਟਾਇਉ, ਭੂਮਨ ਭੂਮ ਪਿਆਰੀ, ਖੀਰ ਸੰਗ ਬਾਰ ਕਹਿ ਲੀਨਾ, ਪ੍ਰਭ ਸੰਤ ਐਸੇ ਹਿਤਕਾਰ।

ਤਿਉਂ ਹਰ ਜਨ ਹਰ ਗੁਣ ਗਾਵੈ। ਜੈਸੀ ਭੂਖ ਤੈਸੀ ਕਾ ਪੂਰਕ, ਸਗਲ ਘਟਾ ਕਾ ਸਵਾਮੀ। ਨਾਨਕ ਪਿਆਸ ਲੱਗੀ ਦਰਸ਼ਨ ਕੀ, ਪ੍ਰਭ ਮਿਲਿਆ ਅੰਤਰ ਜਾਮੀ। ਸੋਰਠ ਮਹੱਲਾ ਪੰਜਵਾਂ। ਹਮ ਮੈਲੇ ਤੁਮ ਓਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦੇ ਸਰਹਾਉ,

ਤੇਰੇ ਮਨ ਤੋ ਆਨੰਦ ਮੰਗਲ ਸੁਖ ਪਾਈਐ ਕਾਲ ਨਾ ਭਾਨੈ ਅੰਤਰ ਬਿਧ ਜਾਣੈ ਥਾਂ ਕੀ ਕਰ ਮਨ ਸੇਵਾ ਕਰ ਪੂਜਾ ਹੋਮ ਇਹ ਬਨੁਆ।

ਜਤ ਕਤ ਪੂਰ ਰਹਿਓ ਪਰਮੇਸ਼ਰ, ਕਤ ਆਵੈ ਕਤ ਜਾਈ, ਜਪ ਤਪ ਸੰਜਮ ਗਿਆਨ ਤਤ ਬੀਤਾ, ਜਿਸ

ਜਿਨ ਪੂਰਨ ਪੈਜ ਰਖਾਈ। ਸੋਰਠ ਮਹੱਲਾ ਪੰਜਵਾਂ। ਮਾਇਆ ਮੋਹ ਮਗਨ ਅੰਧਿਆਰੈ, ਦੇਵਨ ਹਾਰ ਨਾ ਜਾਣੈ। ਜੀਉ ਪਿੰਡ ਸਾਜ ਜਿਨ ਰਚਿਆ, ਬਲ ਅਪ

ਪੂਰਨ ਦੁੱਖ ਭੰਜਨ, ਤੁਮ ਬਿਨ ਓਟ ਨ ਕਾਈ। ਕਾੜ ਲਿਓ ਸੰਸਾਰ ਸਾਗਰ ਮੈਂ, ਨਾਨਕ ਪ੍ਰਭ ਸਰਣਾਈ। ਸੂਰਠ ਮਹੱਲਾ ਪੰਜਵਾਂ, ਪਾਰ ਬ੍ਰਹਮ ਹੁਆ ਸਹਾਈ, ਕਥਾ ਕੀਰਤਨ ਸੁਖਦਾਈ, ਗੁਰਪੂਰੇ ਕੀ ਬਾਣੀ, ਜਪ ਆਨੰਦ ਕਰੋ ਨਿਤ ਪ੍ਰਾਣੀ, ਹਰ ਸਾਚਾ ਸਿਮਰੋ ਭਾਈ।

ਫਲ ਪਾਏ ਹਰ ਕੀ ਕਥਾ ਸੁਹੇਲੀ ਆਦਿ ਅੰਤ ਮਦ ਨਾਨਕੋ ਸੋ ਪ੍ਰਭ ਹੋ ਆ ਬਿਲੀ ਸੂਰਠ ਮਹੱਲਾ ਪੰਜਵਾਂ ਪੰਚ ਪਦਾ ਬਿਨਸੈ ਮੋਹ ਮੇਰਾ ਅਰ ਤੇਰਾ ਬਿਨਸੈ

ਜਲ ਥਲ ਤ੍ਰਿਭਵਨ ਰੁਖੀ ਸੋਰਠ ਮਹੱਲਾ ਪੰਜਵਾਂ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੂ, ਇਹ ਭੀਤਰ ਤੇ ਇਨ ਕੋ ਡਾਰੂ, ਆਪਨ ਨਿਕਟ ਬੁਲਾਓ, ਆਪਣੀ ਵਿਦ ਆਪ ਜਨਾਵੂ, ਹਰ ਜਨ ਮੰਗਲ ਗਾਵੂ ਰਹਾਉ, ਵਿਸਰ

ਗਿਆਨਤਾ ਪਹਾਈ, ਕਮਲ ਹੋਵੇ ਪਰਗਾਸ, ਗੁਰ ਬਚਨੀ ਸੁਖ ਉਪਜੈ ਪਾਈ, ਸਭ ਫਲ ਸਤਿਗੁਰ ਪਾਸ, ਮੇਰਾ ਤੇਰਾ ਛੋਡੀ ਅਪਾਈ, ਹੋਈਐ ਸਭ ਕੀ ਤੂਰ, ਘਟ ਘਟ ਬ੍ਰਹਮ ਪਸਾਰ ਅਪਾਈ, ਪੇਖ ਸੁਣ ਹਜੂਰ, ਜਿਤ ਦਿਨ ਵਿਸਰ ਪਾਰ ਬ੍ਰਹਮ ਪਹਾਈ, ਤਿਤ ਦਿਨ ਮਰੀਐ ਝੂਰ, ਕਰਨ ਕਰਾਵਣ ਸਮਰਥੋ ਪਹਾਈ, ਸਰਬ ਕਲਾ ਭਾਰਪੂਰ, ਨਾਮ ਪਦਾਰਥ ਨਾਮ ਹੈ ਪਾਈ, ਮਾਇਆ ਮੋਹ ਵਿਨਾਸ, ਤਿਸ ਭਾਵੈ ਤਾਂ ਮੇਲ ਲੈ ਪਾਈ, ਹਿਰਦੈ ਨਾਮ ਨਿਵਾਸ, ਗੁਰਮੁਖ ਕਮਲ ਪਰਗਾਸੀ ਹੈ ਪਹਾਈ, ਹਿਰਦੈ ਹੋਵੈ ਪਰਗਾਸ, ਪ੍ਰਗਟ ਭਇਆ ਪ੍ਰਤਾਪ ਪ੍ਰਪਹਾਈ, ਮੌਲਿਆ ਧਰਤਿ ਆਕਾਸ, ਗੁਰਪੂਰੈ ਸੰਤੋਖਿ ਅਪਹਾਈ, ਅਹਨ ਸਲਾਗਾ ਪਹਾਉ, ਰਸਨਾ ਰਾਮ ਰਵੈ ਸਦਾ ਪਹਾਈ, ਸਚ ਸਤ ਸੁਆਉ, ਕਰਨੀ ਸੁਣ ਸੁਣ ਜੀਵ ਅਪਾਈ, ਨਿਹਚਲ ਪਾਇਆ ਥਾਉ, ਜਿਸ ਪ੍ਰਤੀਤ ਨਾ ਆਵਈ ਪਾਈ, ਸੋ ਜੀਅੜਾ ਜਲ ਜਾਉ, ਬਹੁ ਗੁਣ ਮੇਰੇ ਸਾਹਿਬੈ ਪਹਾਈ, ਹਉ ਤਿਸ ਕੈ ਬਲ ਜਾਉ, ਉਹ ਨਿਰਗੁਣ ਯਾਰੇ ਪਾਲਦਾ ਪਹਾਈ, ਦੇਹ ਨਿਥਾਵੇ ਥਾਉ, ਰਿਜਕ ਸੰਭਾਹੇ ਸਾਸ ਸਾਸ ਪਾਈ, ਗੂੜਾ ਜਾਕਾ ਨਾਉ, ਜਿਸ ਗੁਰ ਸਾਚਾ ਭੇਟੀਐ ਪਹਾਈ, ਪੂਰਾ ਤਿਸ ਕਰਮਾਉ, ਤਿਸ ਬਿਨ ਘੜੀ ਨਾ ਜੀਵੀਐ ਪਹਾਈ, ਸਰਬ ਕਲਾ ਭਰਪੂਰ, ਸਾਸ ਗ੍ਰਾਸ ਨਾ ਬਿਸਰੈ ਪਾਈ, ਵੇਖੋ ਸਦਾ ਹਜੂਰ, ਸਧੁ ਸੰਗ ਮਿਲਾਇਆ ਪਾਈ, ਸਰਬ ਰਹਿਆ ਭਰਪੂਰ, ਜਿਨ੍ਹਾਂ ਪ੍ਰੀਤ ਨਾ ਲੱਗੀ ਆ ਪਾਈ, ਸੇ ਨਿਤ ਨਿਤ ਮਰਦੇ ਝੂਰ, ਅੰਚਲ ਆਏ ਤਰਾਇਆ ਪਾਈ, ਪਾਉਜਲ ਦੁਖ ਸੰਸਾਰ, ਕਰ ਕਿਰਪਾ ਨਦਰ ਨਿਹਾਲਿਆ ਪਾਈ, ਕੀ ਤੋਣ ਅੰਗ ਅਪਾਰ, ਮਨ ਧਨ ਸੀਤਲ ਹੋਇਆ ਪਾਈ, ਭੋਜਨ ਨਾਮ ਆਧਾਰ, ਨਾਨਕ ਤਿਸ ਸਰਨਾਗਤੀ ਪਾਈ, ਜਿਹ ਕਿਲਵਿਹ ਕਾਟਣ ਹਾਰ, ਸੁਰਠ ਮਹੱਲਾ ਪੰਜਵਾਂ, ਮਾਤ ਗਰਭ ਦੁਖ ਸਾਗਰੋ ਪਿਆਰੇ, ਤਹਾਂ ਆਪਣਾ ਨਾਮ ਜਪਾਇਆ, ਬਾਹਰ ਕਾਢ ਬਿਖ ਪਸਰੀ ਆ ਪਿਆਰੇ, ਮਾਇਆ ਮੋਹ ਵਧਾਇਆ, ਜਿਸਨੋ ਕੀਤੋ ਕਰਮ ਆਪ ਪਿਆਰੇ, ਤਿਸ ਪੂਰਾ ਗੁਰੂ ਮਿਲਾਇਆ, ਸੋ ਆਰਾਧੇ ਸਾ ਸਾਸ ਪਿਆਰੇ, ਰਾਮ ਨਾਮ ਲਿਵਲਾਇਆ, ਮਨ ਤਨ ਤੇਰੀ ਟੇਕ ਹੈ ਪਿਆਰੇ, ਮਨ ਤਨ ਤੇਰੀ ਟੇਕ, ਤੁਧ ਬਿਨ ਅਵਰ ਨਾ ਕਰਨ ਹਾਰ ਪਿਆਰੇ, ਅੰਤਰ ਜਾਮੀ ਏਕ ਰਹਾਉ, ਕੋਟ ਜਨਮ ਭ੍ਰਮ ਆਇਆ ਪਿਆਰੇ, ਅਣਕ ਜੋਨ ਦੁਖ ਪਾਏ, ਸੱਚ ਸਾਹਿਬ ਵਿਸਰਿਆ ਪਿਆਰੇ, ਬਹੁਤੀ ਮਿਲੈ ਸਜਾਏ, ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ, ਸੇ ਲਾਗੇ ਸੱਚ ਨਾਏ, ਤਿਨਾਂ ਪਿੱਛੇ ਛੁੱਟੀਐ ਪਿਆਰੇ, ਜੋ ਸੱਚੀ ਸਰਨ ਆਏ, ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ, ਕੌੜਾ ਹੋਏ ਪ੍ਰਤਿਸ਼ਠਿਆ ਪਿਆਰੇ, ਤਿਸ ਤੇ ਉਪਜਿਆ ਸੋਗ, ਭੋਗ ਪੁੰਚਾਏ ਭੁਲਾਏ ਅਨ ਪਿਆਰੇ, ਉਤਰਾ ਨਹੀਂ ਵਿਜੋਗ, ਜੋ ਗੁਰਮੇਲ ਉਧਾਰਿਆ ਪਿਆਰੇ, ਤਿੰਨ ਤੁਰੇ ਪਿਆ ਸੰਜੋਗ, ਮਾਇਆ ਲਾਲਚ ਅਟਿਆ ਪਿਆਰੇ, ਚੇਤਨ ਆਵੈ ਮੂਲ, ਜਿਨ ਤੂੰ ਵਿਸਰੈ ਪਾਰ ਬ੍ਰਹਮ ਸੁਆਮੀ, ਸੇ ਤਨ ਹੋਏ ਧੂੜ, ਬਿਲ ਲਾਟ ਕਰੇ ਬੁਤੇਰਿਆ ਪਿਆਰੇ, ਉਤਰ ਨਾਹੀ ਸੂਲ, ਜੋ ਗੁਰਮੇਲ ਸਵਾਰਿਆ ਪਿਆਰੇ, ਤਿਨਕਾ ਰਹਿਆ ਮੂਲ, ਸਾਕਤ ਸੰਗ ਨਾ ਕੀ ਜਈ ਪਿਆਰੇ, ਜੇਕਾ ਪਾਰ ਵਸਾਏ, ਜਿਸ ਪਿਲਿਆ ਹਰ ਵਿਸਰੈ ਪਿਆਰੇ, ਸੋ ਮੋਹ ਕਾਲਾ ਉੱਠ ਜਾਏ, ਮਨਮੁਖ ਢੋਈ ਨਾਹ ਮਿਲੈ ਪਿਆਰੇ, ਦਰਗਾਹ ਮਿਲੈ ਸਜਾਏ, ਜੋ ਗੁਰਮੇਲ ਸਵਾਰਿਆ ਪਿਆਰੇ, ਤਿਨਾਂ ਪੂਰੀ ਪਾਏ, ਸੰਜਮ ਸਹਿਸ ਸਿਆਣਪਾਂ ਪਿਆਰੇ, ਇੱਕ ਨਾ ਚੱਲੀ ਨਾਲ, ਜੋ ਬੇਮੁਖ ਗੋਬਿੰਦ ਤੇ ਪਿਆਰੇ, ਤਿੰਨ ਕੁਲ ਲਾਗੀ ਲਾਗੈ ਗਾਲ, ਹੋਂਦੀ ਵਸਤ ਨਾ ਜਾਤੀ ਆ ਪਿਆਰੇ, ਕੂੜ ਨਾ ਚੱਲੀ ਨਾਲ, ਸਤਿਗੁਰ ਜਿਨ੍ਹਾਂ ਮਿਲਾਏ ਉਨ ਪਿਆਰੇ, ਸਾਚਾ ਨਾਮ ਸਮਾਲ, ਸਤ ਸੰਤੋਖ ਗਿਆਨ ਧਿਆਨ ਪਿਆਰੇ, ਜਿਸਨੋਂ ਨਦਰ ਕਰੇ, ਅਣਦਿਨ ਰਾਤੇ ਗੁਣ ਰਵੈ ਪਿਆਰੇ, ਅੰਮ੍ਰਿਤ ਪੂਰ ਭਰੇ, ਦੁੱਖ ਸਾਗਰ ਤਿੰਨ ਲੰਘਿਆ ਪਿਆਰੇ, ਭਵਜਲ ਪਾਰ ਭਰੇ, ਜਿਸ ਭਾਵੈ ਤਿਸ ਮੇਲ ਲੈ ਪਿਆਰੇ, ਸੇ ਸਦਾ ਖਰੇ, ਸਮਰੱਥ ਪੁਰਖ ਦਇਆਲ ਦੇਉ ਪਿਆਰੇ, ਭਗਤਾਂ ਤਿਸ ਕਾ ਤਾਨ, ਤਿਸ ਸਰਨਾਈ ਢਹਿ ਪੈ ਪਿਆਰੇ, ਜੇ ਅੰਤਰ ਜਾਮੀ ਜਾਨ, ਹਲਤ ਪਲਤ ਸਵਾਰਿਆ ਪਿਆਰੇ, ਮਸਤਕ ਸੱਚ ਨਿਸਾਨ, ਸੋ ਪ੍ਰਭ ਕਦੇ ਨਾ ਬੀਸਰੈ ਪਿਆਰੇ, ਨਾਨਕ ਸਦ ਕੁਰਬਾਨ, ਸੁਰਠ ਮਹੱਲਾ ਪੰਜਵਾ ਕਰ ਦੂਜਾ ਅਸ਼ਟਪਦੀਆਂ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸੁ ਸੰਗ ਨਾ ਛੁਟਕਿਓ, ਅਧ ਕਾਹੰ ਬੁੱਧ ਬਾਧੇ,
ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਉ ਸੁਆਮੀ ਕਰ ਦੁਆਰ, ਦੀਜੇ ਬੁੱਧ ਬਿਕਰ ਹਉ, ਮੋਣ ਪਿਉ ਕਰ ਪਾਤੀ ਰਹਿਉ, ਨਗਨ ਫਿਰਿਉ ਬਨ ਮਾਹੀ, ਤਟ ਤੀਰਥ ਸਭ ਧਰਤੀ ਭ੍ਰਮਿਉ, ਦੁਬਦਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜੈ ਬਸਿਉ, ਸਿਰ ਕਰ ਵਾਤ ਤਰਾਏ, ਮਨ ਕੀ ਮੈਲ ਨਾ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ, ਕਨਕ ਕਾਮਨੀ ਹੈ ਵਰ ਗੈ ਵਰ, ਬਹੁ ਬਿਦ ਦਾਨ ਦਾਤਾ ਰਾ, ਅੰਨ ਬਸਤਰ ਭੂਮ ਬਵਰ ਪੈ, ਨਹਿ ਮਿਲਿਆ ਹਰ ਦੁਆਰਾ, ਪੂਜਾ ਅਰਚਾ ਬੰਧਨ ਡੰਡੌਤ, ਖੱਟ ਕਰਮਾ ਰਤ ਰਹਿਤਾ, ਹਉ ਹਉ ਕਰਤ ਬੰਧਨ ਮੈਂ ਪਰਿਆ, ਨਹਿ ਮਿਲਿਆ ਇਹ ਜੁਗਤਾ, ਜੋਗ ਸਿੱਧ ਆਸਨ 84, ਏ ਵੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਫਿਰ ਜਨਮ, ਹਰ ਸੋ ਸੰਗ ਨ ਗਹਿਆ, ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮੇ ਅਫਾਰਾ, ਸੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਕਹੁ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ, ਤੇਰੋ ਸੇਵਕ ਇਹ ਰੰਗ ਮਾਤਾ, ਪਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹ ਮਨ ਰਾਤਾ, ਰਹਾਉ ਦੂਜਾ ਰਾਗ ਸੋਰਠ, ਵਾਰ ਮਹੱਲੇ ਚੌਥੇ ਕੀ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਸੋਰਠ ਸਦਾ ਸਲੋਕ ਮਹੱਲਾ ਪਹਿਲਾ, ਸੋਰਠ ਸਦਾ ਸੁਹਾਵਣੀ, ਜੇ ਸੱਚਾ ਮਨ ਹੋਏ, ਦੰਦੀ ਮੈਲ ਨਾ ਕੱਤ ਮਨ, ਜੀਭੈ ਸੱਚਾ ਸੋਏ, ਸਸਰੇ ਪਈਏ ਭੈਵਸੀ, ਸਤਿਗੁਰ ਸੇਵਨ ਸੰਗ, ਪਰ ਹਰ ਕੱਪੜ ਜੇ ਪਿਰ ਮਿਲੈ, ਖੁਸ਼ੀ ਰਾਵੈ ਪਿਰ ਸੰਗ, ਸਦਾ ਸਿੰਗਾਰੀ ਨਉ ਮਨ, ਕਦੇ ਨਾ ਮੈਲ ਪਤੰਗ, ਦੇਵਰ ਜੇਠ ਮੋਏ ਦੁੱਖ, ਸੱਸੂ ਕਾ ਡਰ ਕਿਸ, ਜੇ ਪਿਰ ਭਾਵੈ ਨਾਨਕਾ, ਕਰਮ ਮਣੀ ਸਭ ਸੱਚ ਮਹੱਲਾ ਚੌਥਾ, ਸੋਰਠ ਤਾਮ ਸੁਹਾਵਣੀ, ਜਾ ਹਰ ਨਾਮ ਢੰਡੋਲੇ, ਗੁਰਪੁਰਖ ਮਨਾਵੇ ਆਪਣਾ, ਗੁਰਮਤੀ ਹਰ ਹਰ ਬੋਲੇ, ਹਰ ਪ੍ਰੇਮ ਕਸਾਈ ਦਿਨ ਸਰਾਤ, ਹਰ ਰੱਤੀ ਹਰ ਰੰਗ ਚੋਲੇ, ਹਰ ਜੈ ਸਭ ਪੁਰਖ ਨਾਲ ਲੱਭੋਈ, ਸਭ ਦੇਖਿਆ ਜਗਤ ਮੈਂ ਟੋਲੇ, ਗੁਰ ਸਤਿਗੁਰ ਨਾਮ ਦ੍ਰਿੜਾਇਆ, ਮਨ ਅਨੰਤ ਨਾ ਕਾਹੂ ਡੋਲੇ, ਜਨ ਨਾਨਕ ਹਰ ਕਾ ਦਾਸ ਹੈ, ਗੁਰ ਸਤਿਗੁਰ ਕੇ ਗੁਲ ਗੋਲੇ ਪੌੜੀ, ਤੂੰ ਆਪੇ ਸਿਸ਼ਟ ਕਰਤਾ ਸਿਰਜਨ ਹਾਰਿਆ, ਤੁਧ ਆਪੇ ਖਿਲ ਚਾਏ, ਤੁਧ ਆਪ ਸਵਾਰਿਆ, ਦਾਤਾ ਕਰਤਾ ਆਪ ਆਪ ਭੋਗਨ ਹਾਰਿਆ, ਸਭ ਤੇਰਾ ਸ਼ਬਦ ਵਰਤਾ ਉਪਾਵਨ ਹਾਰਿਆ, ਹਉ ਗੁਰਮੁਖ ਸਦਾ ਸਲਾਹੀ, ਗੁਰ ਕੋ ਵਾਰਿਆ, ਸਲੋਕ ਮਹੱਲਾ ਤੀਜਾ, ਹਉ ਮੈਂ ਜਲ ਤੇ ਜਲ ਮੋਏ, ਭ੍ਰਮ ਆਏ ਦੂਜੇ ਪਹਾਏ, ਪੂਰਾ ਸਤਿਗੁਰ ਰਾਖ ਲੀਏ, ਆਪਣਾ ਪੰਨਾ ਪਾਏ, ਇਹ ਜਗ ਜਲਤਾ ਨਦਰੀ ਆਇਆ, ਗੁਰ ਕਾ ਸ਼ਬਦ ਸੁਭਾਏ, ਸ਼ਬਦ ਰੱਤੇ ਸੇ ਸੀਤਲ ਪਏ, ਨਾਨਕ ਸੱਚ ਕਮਾਏ, ਮਹੱਲਾ ਤੀਜਾ, ਸਪਲਿਓ ਸਤਿਗੁਰ ਸੇਵਿਆ, ਧਨ ਜਨਮ ਪ੍ਰਵਾਨ, ਜਿਨ੍ਹਾਂ ਸਤਿਗੁਰ ਜੀਵਦਿਆ ਮੋਇਆ ਨਾ ਵਿਸਰੈ, ਸਹੀ ਪੁਰਖ ਸੁਜਾਨ, ਕੁਲ ਉਧਾਰੇ ਆਪਣਾ, ਸੋਜਨ ਹੋਵੈ ਪ੍ਰਵਾਨ, ਗੁਰਮੁਖ ਮੋਏ ਜੀਵ ਦੇ ਪ੍ਰਵਾਨ ਹੈ, ਮਨਮੁਖ ਜਨਮ ਮਰਾਹੇ, ਨਾਨਕ ਮੋਏ ਨਾ ਆਖੀਐ, ਜੇ ਗੁਰ ਕੈ ਸ਼ਬਦ ਸੁਮਾਹੇ ਪੌੜੀ, ਹਰ ਪੁਰਖ ਨਿਰੰਜਨ ਸੇਵ, ਹਰ ਨਾਮ ਤਿਹਾਈਐ, ਸਤਸੰਗਤ ਸਾਧੂ ਲਗ, ਹਰ ਨਾਮ ਸਮਾਈਐ, ਹਰ ਤੇਰੀ ਵੱਡੀ ਕਾਰ, ਮੈਂ ਮੂਰਖ ਲਾਈਐ, ਹਉ ਗੋਲਾ ਲਾਲਾ ਤੁਧ, ਮੈਂ ਹੁਕਮ ਫੁਰਮਾਈਐ, ਹਉ ਗੁਰਮੁਖ ਕਾਰ ਕਮਾਵਾਂ, ਜੇ ਗੁਰ ਸਮਝਾਈਐ, ਸਲੋਕ ਮਹੱਲਾ ਤੀਜਾ, ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ, ਮੋਹ ਠਗੌਲੀ ਪਾਈਨ, ਬਿਸਰਿਆ ਗੁਣ ਤਾਸ, ਮਤ ਜਾਣੋ ਜਗ ਜੀਵਨ ਦਾ, ਦੂਜੇ ਪਾਏ ਮੁਯਾਸ, ਜਿਨੀ ਗੁਰਮੁਖ ਨਾਮ ਨਾ ਚੇਤਿਓ, ਸੇ ਬਹਿਨ ਨਾ ਮਿਲਨੀ ਪਾਸ, ਦੁਖ ਲਾਗਾ ਬੋ ਆਤਕ ਨਾ, ਪੁੱਤ ਕਲਤਨਾ ਸਾਸ ਕੋਈ ਜਾਸ, ਲੋਕਾਂ ਵਿੱਚ ਮੋਹ ਕਾਲਾ ਹੋਆ, ਅੰਦਰ ਉਭੇ ਸਾਸ, ਮਨ ਮੁੱਖਾਂ ਨੂੰ ਕੋ ਨਾ ਬਿਸਹੀ, ਚੁੱਕ ਗਿਆ ਵੇ ਸਾਸ, ਨਾਨਕ ਗੁਰਮੁਖਾਂ ਨੂੰ ਸੁਖ ਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ, ਮਹੱਲਾ ਤੀਜਾ, ਸੇ ਸੈਨ ਸੇ ਸੱਜਣਾ, ਜੇ ਗੁਰਮੁਖ ਮਿਲੇ ਸੁਭਾਏ, ਸਤਿਗੁਰ ਕਾ ਭਾਣਾ ਆਨੰਦਿਨ ਕਰਹਿ, ਜੇ ਸੱਚ ਰਹੇ ਸੇ ਸੱਚ ਰਹੇ ਸਮਾਏ, ਦੂਜੇ ਪਾਏ ਲੱਗੇ ਸੱਜਣ ਆਖੀਐ, ਜੇ ਅਭਿਮਾਨ ਕਰੇ ਵਿਕਾਰ, ਮਨਮੁਖ ਆਪ ਸਵਾਰਥੀ, ਕਾਰਜ ਨਾ ਸਕੇ ਸਵਾਰ, ਨਾਨਕ ਪੂਰਬ ਲਿਖਿਆ ਕਮਾਵਨਾ, ਕੋਈ ਨਾ ਮੇਟਣ ਹਾਰ ਪੌੜੀ, ਤੁਧ ਆਪੇ ਜਗਤੋ ਪਾਏ ਕੈ, ਆਪ ਖੇਲ ਰਚਾਇਆ, ਤ੍ਰੈਗੁਣ ਆਪ ਸਿਰਜਿਆ,
ਮਾਇਆ ਮੋਹ ਵਧਾਇਆ, ਵਿੱਚ ਹਉਮੈ ਲੇਖਾ ਮੰਗੀ ਹੈ, ਫਿਰ ਆਵੈ ਜਾਇਆ। ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ। ਸਲੋਕ ਬਲਿਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖਾ ਦੇ ਗੁਰਮੁਖ ਉਭਰੇ ਜਿਨ ਸੱਚ ਨਾਮ ਚਿਤ ਲਾਇਆ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਧੰਦਾ ਕਰਤਾ ਨੇ ਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ। ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਤੁਰਲਿਖ ਪਾਇਆ। ਮਹੱਲਾ ਤੀਜਾ। ਕਰੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਜੋ ਕਸਤੂਰੀ ਮਿਰਗ ਨਾ ਜਾਣਾ, ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਾਜ ਬਿਖ ਸੰਗ੍ਰਹਿ, ਕਰਤਾ ਆਪ ਖੁਆਇਆ। ਗੁਰਮੁਖ ਵਿਰਲੇ ਸੋ ਜੀ ਪਈ, ਤਿਨਾ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧ ਆਇਆ। ਸ਼ਬਦੇ ਹੀ ਨਾ ਉਪਜੈ, ਸ਼ਬਦੇ ਮੇਲ ਮਿਲਾਇਆ। ਬਿਨ ਸ਼ਬਦੇ ਸਭ ਜਗ ਬੌਰਾਨਾ, ਬਿਰਥਾ ਜਨਮ ਗਵਾਇਆ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ ਪੌੜੀ। ਸੋ ਹਰ ਪੁਰਖੇ ਗਮ ਹੈ, ਕਹੋ ਕਿਦ ਵਿਦ ਪਾਈਐ। ਤਿਸ ਰੂਪ ਨਾ ਰੇਖਾ ਦ੍ਰਿਸ਼ਟ ਕਹੋ, ਜਾਨ ਕਿਉ ਧਿਆਈਐ। ਨਿਰੰਕਾਰ ਨਿਰੰਜਨ ਹਰ ਅਗਮ, ਕਿਆ ਕਹਿ ਗੁਣ ਗਾਈਐ। ਜਿਸ ਆਪ ਬੁਝਾਏ ਆਪ, ਸੋ ਹਰ ਮਾਰਗ ਪਾਈਐ। ਗੁਰ ਪੂਰੇ ਵੇਖਾ ਲਿਆ, ਗੁਰ ਸੇਵਾ ਪਾਈਐ। ਸਲੋਕ ਮਹੱਲਾ ਤੀਜਾ। ਜਿਉਂ ਤਨ ਕੋਲੂ ਪੀੜੀਐ, ਰਤਨ ਭੋਰੀ ਦੇਹ। ਜੀਉ ਵੰਨੈ ਚਉ ਖੰਨੀਐ, ਸਚੇ ਸੰਦੜੈ ਨੇਹ। ਨਾਨਕ ਮੇਲ ਨਾ ਚੁਕਾਈ, ਰਾਤੀ ਅਤੈ ਡੇਹ। ਮਹੱਲਾ ਤੀਜਾ। ਸੱਜਣ ਮਿੰਡਾ ਰੰਗਲਾ, ਰੰਗਲਾਏ ਮਨ ਲੇਹ। ਜੋ ਮਜੀਠੇ ਕੱਪੜੇ, ਰੰਗੇ ਪੀਪਾ ਹੇਹ। ਨਾਨਕ ਰੰਗ ਨਾ ਉਤਰੈ, ਪਿਆ ਨਾ ਲੱਗੈ ਕੇਹ ਪੌੜੀ। ਹਰ ਆਪ ਵਰਤੈ ਆਪ, ਹਰ ਆਪ ਬੁਲਾਇੰਦਾ। ਹਰ ਆਪੇ ਸ੍ਰਿਸ਼ਟ ਸਵਾਰ, ਸਿਰ ਧੰਦਾ ਲਾਇੰਦਾ। ਇੱਕ ਨਾ ਭਗਤੀ ਲਾਏ, ਇੱਕ ਆਪ ਖੁਆਇੰਦਾ। ਇੱਕ ਨਾ ਮਾਰਗ ਪਾਏ, ਇੱਕ ਉੱਜੜ ਪਾਇੰਦਾ। ਜਨ ਨਾਨਕ ਨਾਮ ਧਿਆਏ, ਗੁਰਮੁਖ ਗੁਣ ਗਾਇੰਦਾ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਵਨਾ, ਹਉਮੈ ਵਿੱਚੋਂ ਜਾਏ। ਬੰਧਨ ਤੋੜੈ ਮੁਕਤ ਹੋਏ, ਸੱਚੇ ਰਹੇ ਸਮਾਏ। ਇਸ ਜਗ ਮੈਂ ਨਾਮ ਅਲਭ ਹੈ, ਗੁਰਮੁਖ ਵਸੈ ਮਨ ਆਏ। ਨਾਨਕ ਜੋ ਗੁਰ ਸੇਵੈ ਆਪਣਾ, ਹੋ ਤਿੰਨ ਬਲਿਹਾਰੈ ਜਾਓ। ਮਹੱਲਾ ਤੀਜਾ। ਮਨਮੁਖ ਮਨ ਜਿੱਤ ਹੈ, ਦੂਜਾ ਲੱਗੈ ਜਾਏ। ਤਿਸ ਨੂੰ ਸੁਖ ਸੁਪਨਾ ਨਹੀਂ, ਦੁਖੇ ਦੁੱਖ ਵਿਹਾਏ। ਘਰ ਘਰ ਪੜ ਪੜ ਪੰਡਿਤ ਥੱਕੇ, ਸਿੱਧ ਸਮਾਧ ਲਗਾਏ। ਇਹ ਮਨ ਸਵਾਸ ਨਾ ਆਵਈ, ਥੱਕੇ ਕਰਮ ਕਮਾਏ। ਭੇਖ ਤਾਰੀ ਪੀਏ ਭੇਖ ਕਰ ਥੱਕੇ, ਆੜ ਸੜ ਤੀਰਥ ਨਾਏ। ਮਨ ਕੀ ਮੈਲ ਅਸਾਰ ਨਾ ਜਾਣਨੀ, ਹਉਮੈ ਭਰਮ ਭੁਲਾਏ। ਗੁਰਪ੍ਰਸਾਦੀ ਭਉ ਪਿਆ, ਵੱਡ ਭਾਗ ਵਸਿਆ ਮਨ ਆਏ। ਪਏ ਪਏ ਮਨ ਵਸ ਹੁਆ, ਹਉਮੈ ਸ਼ਬਦ ਜਲਾਏ। ਸੱਚ ਰਤੇ ਸੇ ਨਿਰਮਲੇ, ਜੋਤੀ ਜੋਤ ਮਿਲਾਏ। ਸਤਿਗੁਰ ਮਿਲੇ ਨਾਉ ਪਾਇਆ, ਨਾਨਕ ਸੁਖ ਸਮਾਏ ਪੌੜੀ। ਇਹ ਭੂਪਤ ਰਾਣੇ ਰੰਗ, ਤਿੰਨ ਚਾਰ ਸੁਹਾਵਨਾ। ਇਹ ਮਾਇਆ ਰੰਗ ਕੁਸੁੰਭ, ਖਿਨ ਮੈਂ ਲੈ ਜਾਵਨਾ। ਚੱਲਦਿਆਂ ਨਾਲ ਨਾ ਚੱਲੇ, ਸਿਰ ਪਾਪ ਲੈ ਜਾਵਨਾ। ਜਾਂ ਪਕੜ ਚਲਾਇਆ ਕਾਲ, ਤਾਂ ਖਰਾ ਡਰਾਵਨਾ। ਨਵੇਲਾ ਹੱਥ ਨਾ ਆਵੈ, ਫਿਰ ਪਛਤਾਵਨਾ। ਸਲੋਕ ਮਹੱਲਾ ਤੀਜਾ। ਸਤਿਗੁਰ ਤੇਜ ਮੂੰਹ ਫਿਰੇ, ਸੇ ਬਦੇ ਦੁੱਖ ਸਹਾਹੇ। ਫਿਰ ਫਿਰ ਮਿਲਣ ਨਾ ਪਾਏ ਨੀ, ਜੰਮੈ ਤੈ ਮਰ ਜਾਹੇ। ਸਹਸਾ ਰੋਗ ਨਾ ਛੋਡਈ, ਦੁੱਖ ਹੀ ਮੈਂ ਦੁੱਖ ਪਾਹੇ। ਨਾਨਕ ਨਦਰੀ ਬਖਸ਼ ਲਹਿ, ਸ਼ਬਦੇ ਮੇਲ ਮਿਲਾਹੇ। ਮਹੱਲਾ ਤੀਜਾ। ਸੋ ਸਤਿਗੁਰ ਜੋ ਸਤਿਗੁਰ ਤੇ ਮੂੰਹ ਫਿਰੇ, ਤੇ ਨਾ ਠੌਰ ਨਾ ਠਾਓ। ਜੋ ਛੁੱਟੜ ਘਰ ਘਰ ਫਿਰੈ, ਦੁਚਾਰਨ ਬਦਨਾਓ। ਨਾਨਕ ਗੁਰਮੁਖ ਬਖਸ਼ੀ ਹੈ, ਸੇ ਸਤਿਗੁਰ ਮੇਲ ਮਿਲਾਓ ਪੌੜੀ। ਜੋ ਸੇਵੈ ਸਤ ਮੁਰਾਰ, ਸੇ ਪਵ ਜਲ ਤਰ ਗਿਆ। ਜੋ ਬੋਲੈ ਹਰ ਹਰ ਨਾਉ, ਤਿੰਨ ਜਮ ਛੱਡ ਗਿਆ। ਸੇ ਦਰਗਹਿ ਪੈ ਦਹਿ ਜਾਹੇ, ਜਿਨ੍ਹਾਂ ਹਰ ਜਾਪ ਲਿਆ। ਹਰ ਸੇਵੈ ਸਹੀ ਪੁਰਖ, ਜਿਨ੍ਹਾਂ ਹਰ ਤੁਧ ਮਿਆ। ਗੁਣ ਗਾਵਾਂ ਪਿਆਰੇ ਨਿਤ, ਗੁਰਮੁਖ ਭ੍ਰਮ ਪਉ ਗਿਆ। ਸਲੋਕ ਮਹੱਲਾ ਤੀਜਾ। ਥਾਲੈ ਵਿੱਚ ਤੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ। ਜਿਤ ਖਾਧੈ ਮਨ ਤ੍ਰਿਪਤੀ ਹੈ, ਪਾਈਐ ਮੋਖ ਦੁਆਰ। ਇਹ ਭੋਜਨ ਅਲੱਭ ਹੈ ਸੰਤੋ, ਲੱਭੈ ਗੁਰ ਵਿਚਾਰ। ਇਹ ਮੁਦਾਵਨੀ ਕਿਉਂ ਵਿੱਚੋਂ ਕੱਢੀਐ,
ਸਦਾ ਰੱਖੀਐ ਔਰ ਧਾਰ। ਇਹ ਮੁਦਾਵਣੀ ਸਤਿਗੁਰੂ ਪਾਈ, ਗੁਰ ਸਿੱਖਾਂ ਹਾਂ ਲੱਦੀ ਪਾਲ। ਨਾਨਕ ਜਿਸ ਬੁਝਾਏ ਸੋ ਬੁਝਸੀ, ਹਰ ਪਾਇਆ ਗੁਰਮੁਖ ਘਾਲ। ਮਹੱਲਾ ਤੀਜਾ, ਜੋ ਤੁਰ ਮੇਲੇ ਸੇ ਮਿਲ ਰਹੇ, ਸਤਿਗੁਰ ਸਿਉ ਚੇਤ ਲਾਏ। ਆਪ ਵਿਛੋੜਨ ਸੇ ਵਿਛੜੇ, ਦੂਜਾ ਭਾਏ ਖੁਆਏ। ਨਾਨਕ ਬਿਨ ਕਰਮਾ ਕਿਆ ਪਾਈਐ, ਪੂਰਬ ਲਿਖਿਆ ਕਮਾਏ ਪੌੜੀ। ਬਹਿ ਸਖੀਆਂ ਜਸ ਗਾਵਹਿ ਗਾਵਨ ਹਾਰੀਆ, ਹਰ ਨਾਮ ਸਲਾਹ ਨਿਤ ਹਰਿ ਕਉ ਬਲਿਹਾਰੀਆ। ਜਿਨੀ ਸੁਣ ਮੰਨਿਆ ਹਰ ਨਾਉ, ਤਿਨਾ ਹਉ ਵਾਰੀਆ। ਗੁਰਮੁਖੀਆਂ ਹਰ ਮੇਲ ਮਿਲਾਵਨ ਹਾਰੀਆ, ਹਉ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆ। ਸਲੋਕ ਮਹੱਲਾ ਤੀਜਾ। ਬਿਨ ਨਾਵੈ ਸਭ ਭਰਮ ਦੇ, ਨਿਤ ਜਗ ਤੋਟਾ ਸੰਸਾਰ। ਮਨਮੁਖ ਕਰਮ ਕਮਾਵਨੇ, ਹਉਮੈ ਆਂਦ ਗੁਬਾਰ। ਗੁਰਮੁਖ ਅੰਮ੍ਰਿਤ ਪੀਵਨਾ, ਨਾਨਕ ਸ਼ਬਦ ਵਿਚਾਰ। ਮਹੱਲਾ ਤੀਜਾ, ਸੇ ਜੇ ਜਾਗ ਸੇ ਜੇ ਸੋਵੈ, ਗੁਰਮੁਖ ਅਣਦਿਨ ਉਸਤਤ ਹੋਵੈ। ਮਨਮੁਖ ਭਰਮੈ ਸੰਸਾ ਹੋਵੈ, ਅੰਤਰ ਚਿੰਤਾ ਨੀਂਦ ਨਾ ਸੋਵੈ। ਗਿਆਨੀ ਜਾਗੈ ਸਭ ਸਭਾਏ, ਨਾਨਕ ਨਾਮ ਰਤਿਆ ਪਲ ਜਾਉ ਪੌੜੀ। ਜੋ ਸੇ ਹਰ ਨਾਮ ਥਿਆਵੈ, ਜੋ ਹਰ ਰਤਿਆ। ਹਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆ, ਹਰ ਇੱਕੋ ਵਰਤੈ ਇੱਕ ਇੱਕੋ ਉਤਪੱਤਿਆ। ਜੋ ਹਰ ਨਾਮ ਧਿਆਵਾ ਹੈ, ਤਿਨ ਡਰ ਸਟ ਕਤਿਆ। ਗੁਰਮਤੀ ਦੇਵੈ ਆਪ, ਗੁਰਮੁਖ ਹਰ ਜਪਿਆ। ਸਲੋਕ ਮਹੱਲਾ ਤੀਜਾ। ਅੰਤਰ ਗਿਆਨ ਨਾਇਓ, ਜਿਤ ਕੇ ਸੋ ਜੀ ਪਾਏ। ਬਿਨ ਡਿੱਠਾ ਕਿਆ ਸਲਾਹੀਐ, ਅੰਧਾ ਅੰਧ ਕਮਾਏ। ਨਾਨਕ ਸ਼ਬਦ ਪਛਾਣੀਐ, ਨਾਮ ਵਸੈ ਮਨ ਆਏ। ਬਿਨ ਡਿੱਠਾ ਕਿਆ ਸਲਾਹੀਐ, ਅੰਧਾ ਅੰਧ ਕਮਾਏ। ਨਾਨਕ ਸ਼ਬਦ ਪਛਾਣੀਐ, ਨਾਨਕ ਨਾਮ ਵਸੈ ਮਨ ਆਏ। ਮਹੱਲਾ ਤੀਜਾ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਸੱਚਾ ਸੌਦਾ ਹੱਟ ਸੱਚ, ਰਤਨੀ ਭਰੇ ਭੰਡਾਰ। ਗੁਰ ਕਿਰਪਾ ਤੇ ਪਾਈਨ, ਜਿਹ ਦੇਵੈ ਦੇਵਨ ਹਾਰ। ਸੱਚਾ ਸੌਦਾ ਲਾਭ ਸਦਾ, ਖਟਿਆ ਨਾਮ ਅਪਾਰ। ਵੇਖ ਵਿੱਚ ਅੰਮ੍ਰਿਤ ਪ੍ਰਗਟੇ ਆਹਾ, ਕਰਮ ਪੀਆ ਬਨਹਾਰ। ਨਾਨਕ ਸੱਚ ਸਲਾਹੀਐ, ਧਨ ਸਵਾਰਨ ਹਾਰ। ਪੌੜੀ ਜਿਨ੍ਹਾਂ ਅੰਦਰ ਕੂੜ ਵਰਤੈ, ਸੱਚ ਨਾ ਪਾਵਈ। ਜੇ ਕੋ ਬੋਲੇ ਸੱਚ, ਕੂੜਾ ਜਲ ਜਾਵਈ। ਕੂੜਿਆਰੀ ਰੱਜੈ ਕੂੜ, ਜੋ ਵਿਸ਼ਟਾ ਕਾਗ ਖਾਵਈ। ਜਿਸ ਹਰ ਹੋਏ ਕਿਰਪਾਲ, ਸੋ ਨਾਮ ਧਿਆਵਈ। ਹਰ ਗੁਰਮੁਖ ਨਾਮ ਅਰਾਧ, ਕੂੜ ਪਾਪ ਲਹਿ ਜਾਵਈ। ਸਲੋਕ ਮਹੱਲਾ ਤੀਜਾ। ਸੇਖਾਂ ਚੌ ਚੁਕਿਆ ਚਵਾਇਆ, ਇਹ ਮਨ ਇਕਤ ਕਰਿਆਨ। ਏਹੜ ਤੇਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਸਤਿਗੁਰ ਅੱਗੇ ਢੈ ਪਾਉ, ਸਭ ਕਿਛ ਜਾਣਾ ਜਾਣ। ਆਸਾ ਮਨਸਾ ਜਲਾਏ, ਤੂੰ ਹੋਏ ਰਹੋ ਮਹਿਮਾਨ। ਸਤਿਗੁਰ ਕੈ ਆਗੈ ਭੀ ਚੱਲੈ, ਤਾਂ ਦਰਗਹਿ ਪਾਵਹਿ ਮਾਂਡ। ਨਾਨਕ ਜੇ ਨਾਮ ਨਾ ਚੇਤਨੀ, ਤਿਨ ਤਿਗ ਪਹਿਨਣ ਤਿਗ ਖਾਣ। ਮਹੱਲਾ ਤੀਜਾ। ਹਰ ਗੁਣ ਤੋਟ ਨਾ ਆਵੇ, ਕੀਮਤ ਕਹਿ ਨਾ ਜਾਏ। ਨਾਨਕ ਗੁਰਮੁਖ ਗੁਣ ਮੈ ਰਹਿ ਰਵੈ, ਗੁਣ ਮੈ ਰਹਿ ਸਮਾਏ। ਪੌੜੀ ਹਰ ਚੋਲੀ ਦੇ ਸਵਾਰੀ, ਕੱਢ ਪੈਦੀ ਭਗਤ ਕਰ। ਹਰ ਪਾਠ ਲੱਗਾ ਅਧਕਾਈ, ਬਹੁ ਬਹੁ ਬਿਦ ਭਾਂਤ ਕਰ। ਕੋਈ ਬੁੱਝੇ ਬੁੱਝਣ ਹਾਰਾ, ਅੰਤਰ ਵਿਵੇਕ ਕਰ। ਜਿਸ ਸੋ ਬੁੱਝੇ ਇਸ ਵਿਵੇਕ ਆਪ ਹਾਰ, ਸੋ ਬੁੱਝੇ ਵਿਵੇਕ ਜਿਸ ਬੁਝਾਏ ਆਪ ਹਰ। ਜਨ ਨਾਨਕ ਕਹਿ ਵਿਚਾਰਾ, ਗੁਰਮੁਖ ਹਰ ਸਤ ਹਰ। ਸਲੋਕ ਮਹੱਲਾ ਤੀਜਾ। ਪਰਥਾਏ ਸਾਖੀ ਮਹਾਂਪੁਰਖ, ਬੋਲਦੇ ਸਾਂਝੀ ਸਗਲ ਜਹਾਨੈ। ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣ। ਗੁਰਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਮਨ ਮਾਨੈ। ਗੁਰਮੁਖ ਹੋਏ ਸੋ ਭਉ ਕਰੇ ਆਪਣਾ ਆਪ ਪਛਾਣੈ। ਗੁਰਪ੍ਰਸਾਦੀ ਜੀਵਤ ਮਰੈ, ਤਾਂ ਮਨ ਹੀ ਤੇ ਮਨ ਮਾਨੈ। ਜਿਨ ਕੋ ਮਨ ਕੀ ਪ੍ਰਤੀਤ ਨਾਹੀ, ਨਾਨਕ ਸੇ ਕਿਆ ਕਥੈ ਗਿਆਨੈ। ਮਹੱਲਾ ਤੀਜਾ। ਗੁਰਮੁਖ ਚੇਤਨ ਲਾਇਓ, ਅੰਤ ਦੁਖ ਪਉਤਾ ਆਏ। ਅੰਦਰੋ ਬਾਹਰੋਂ ਨੰਦਿਆ ਸੋਧਨ ਕਾਈ ਪਾਏ। ਪੰਡਤ ਤਿਨ ਕੀ ਬਰਕਤੀ, ਸਭ ਜਗਤ ਖਾਏ। ਜੋ ਰਤੇ ਹਰ ਨਾਏ, ਜਿਨ ਗੁਰ ਕਾ ਸ਼ਬਦ ਸਲਾਹਿਆ। ਹਰਿ ਸੁ ਰਹੇ ਸਮਾਏ, ਪੰਡਤ ਦੂਜੇ ਭਾਏ। ਬਰਕਤ ਨਾ ਹੋਵਈ, ਨਾ ਧਨ ਪੱਲੇ ਪਾਏ।
ਪੜ੍ਹ ਥੱਕੇ ਸੰਤੋਖ ਨਾ ਆਇਓ। ਅਣ ਦਿਨ ਜਲਤ ਅੰਧ ਜਲਤ ਵਿਹਾਇ, ਕੂਕ ਪੁਕਾਰ ਨਾ ਹੋਵੋਈ, ਕੂਕ ਪੁਕਾਰ ਨਾ ਹੋਵੇ ਨਾ ਸੰਸਾ ਵਿੱਚੋਂ ਜਾਏ। ਸਤਿਗੁਰ ਨਾਮ ਤੇ ਨਾਨਕ ਨਾਮ ਬਿਹੁਣਿਆ ਮਕਾਲਾ ਉੱਠ ਜਾਏ। ਪੌੜੀ ਹਰ ਸੱਜਣ ਮੇਲ ਪਿਆਰੇ, ਮਿਲ ਪੰਥ ਦਸਾਈ, ਜੋ ਹਰ ਦੱਸੇ ਮਿਤ ਤੇ ਸਹੋਂ ਬਲ ਜਾਈ। ਗੁਣ ਸਾਂਝੀ ਹੀ ਤਿੰਨ ਸੋ ਕਰੀ, ਹਰ ਨਾਮ ਤਿਹਾਈ, ਹਰ ਸੇਵੀ ਪਿਆਰਾ ਨਿਤ, ਸੇਵ ਹਰ ਸੁਖ ਪਾਈ। ਬਲਿਹਾਰੀ ਸਤਿਗੁਰ ਤਿਸ ਜਿਨ ਸੋਜੀ ਪਾਈ, ਸਲੋਕ ਮਹੱਲਾ ਤੀਜਾ, ਪੰਡਿਤ ਮੈਲ ਨਾ ਚੁੱਕਈ, ਜੇ ਵੇਦ ਪੜਾ ਜੁਗ ਚਾਰ, ਤ੍ਰੈ ਗੁਣ ਮਾਇਆ ਮੂਲ ਹੈ, ਵਿੱਚ ਹਮੈ ਨਾਮ ਵਪਾਰ। ਪੰਡਿਤ ਭੂਲੇ ਦੂਜੇ ਲੱਗੇ ਮਾਇਆ ਕੇ ਵਪਾਰ, ਅੰਤਰ ਪੁਸਨਾ ਭੁੱਖ ਹੈ, ਮੂਰਖ ਮੁਖਿਆ ਮੋਏ ਗਵਾਰ। ਸਤਿਗੁਰ ਸੇਵੈ ਸੁਖ ਪਾਇਆ, ਸਚਾ ਸ਼ਬਦ ਵਿਚਾਰ, ਅੰਤਰੋਂ ਤਿਸਨਾ ਭੁੱਖ ਗਈ, ਸਚਾ ਨਾਏ ਪਿਆਰ। ਨਾਨਕ ਨਾਮ ਰੱਤੇ ਸਹਿਜੇ ਰਿਜੇ, ਜਿਨ੍ਹਾਂ ਹਰ ਰਾਖਿਆ ਉਰਧਾਰ ਮਹੱਲਾ ਤੀਜਾ, ਮਨਮੁਖ ਹਰ ਨਾਮ ਨਾ ਸੇਵਿਆ, ਦੁੱਖ ਲੱਗਾ ਬਹੁਤਾ ਆਏ, ਅੰਤਰ ਅਗਿਆਨ ਅੰਧੇਰ ਹੈ, ਸ਼ੁੱਧ ਨ ਕਾਈ ਪਾਏ। ਮਨ ਹਟ ਸਹਿਜ ਨਾ ਬੀਜਿਓ, ਭੁੱਖਾ ਕੇ ਅੱਗੇ ਖਾਏ, ਨਾਮ ਨਿਧਾਨ ਵਿਸਾਰਿਆ ਦੂਜਾ ਲੱਗਾ ਜਾਏ। ਨਾਨਕ ਗੁਰਮੁਖ ਮਿਲੇ ਵਡਿਆਈਆਂ, ਜੇ ਆਪੇ ਮੇਲ ਮਿਲਾਏ। ਪੌੜੀ ਹਰ ਰਸਨਾ ਹਰ ਜਸ ਗਾਵੈ, ਖਰੀ ਸੁਹਾਵਨੀ, ਜੋ ਮਨ ਤਨ ਮੁਖ ਹਰ ਬੋਲਾ, ਸਾ ਹਰ ਪਵਨੀ। ਜੋ ਗੁਰਮੁਖ ਚਖੈ ਸਾਧ ਸਾ ਤ੍ਰਿਪਤਾਵਨੀ, ਗੁਣ ਗਾਵੈ ਪਿਆਰੇ ਨਿਤ, ਗੁਣ ਗਾਏ ਗੁਣੀ ਸਮਝਾਵਨੀ। ਜਿਸ ਹੋਵੈ ਆਪ ਦਿਆਲ, ਸਾ ਸਤਿਗੁਰੂ ਗੁਰੂ ਬੁਲਾਵਨੀ। ਸਲੋਕ ਮਹਲਾ ਤੀਜਾ, ਹਸਤੀ ਸਿਰ ਜੋ ਅੰਕਸ ਹੈ, ਅਹਿਰਨ ਜੋ ਸਿਰ ਦੇ, ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ, ਨਾਨਕ ਗੁਰਮੁਖ ਬੁੱਝੀਐ ਜਾ ਆਪੇ ਨਦਰ ਕਰੇ। ਮਹੱਲਾ ਤੀਜਾ, ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ, ਨਾਨਕ ਕੁਲ ਉਧਾਰੇ ਆਪਣਾ ਦਰਗਹਿ ਪਾਵੈ ਮਾਨ। ਪੌੜੀ ਗੁਰਮੁਖ ਸਖੀਆਂ ਸਿੱਖ ਗੁਰੂ ਮਿਲ ਲਾਈਆਂ, ਇੱਕ ਸੇਵਕ ਗੁਰ ਪਾਸ ਗੁਰ ਪਾਰ ਲਾਈਆਂ। ਜਿਨ੍ਹਾਂ ਗੁਰ ਪਿਆਰਾ ਮਨ ਚੇਤ ਨਾ ਪਾਓ ਗੁਰੂ ਦੇਵਾਈਆਂ, ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾਂ ਪਾਈਆਂ। ਗੁਰ ਸਤਿਗੁਰ ਬੋਲੋ ਸਭ ਗੁਰ ਆ ਗੁਰੂ ਜੀ ਵਾਈਆ। ਸਲੋਕ ਮਹੱਲਾ ਤੀਜਾ, ਨਾਨਕ ਨਾਮ ਨਾ ਚੇਤਨੀ, ਅੰਧਲੇ ਅਵਰੇ ਕਰਮ ਕਮਾਹੇ, ਜਮਦਰ ਬੱਧ ਹੈ ਮਾਰੀਐ, ਫਿਰ ਵਿਸ਼ਟਾ ਮਾਹੇ ਪਚਾਹੇ। ਮਹੱਲਾ ਤੀਜਾ, ਨਾਨਕ ਸਤਿਗੁਰ ਸੇਵ ਹੈ ਆਪਣਾ, ਸੇ ਜਨ ਸੱਚੇ ਪ੍ਰਵਾਨ, ਹਰ ਕਹਿ ਨਾਏ ਸਮਾਏ ਰਹੇ, ਚੂਕਾ ਆਵਨ ਜਾਨ। ਪੌੜੀ ਤਨ ਸੰਪ ਮਾਇਆ ਸੰਚੀਐ, ਤੇ ਦੁਖਦਾਈ ਕਰਮੰਦਰ ਮਹਿਲ ਸਵਾਰੀਐ, ਕਿਛੁ ਸਾਥ ਨ ਜਾਈ, ਹਰ ਰੰਗੀ ਤੁਰਨਤ ਪਾਲੀਐ, ਕਿਤੇ ਕਾਮ ਨਾ ਆਈ। ਜਨ ਲਾਵੋ ਚਿੱਤ ਹਰ ਨਾਮ ਸਿਉ, ਅੰਤ ਹੋਏ ਸਿਖਾਈ, ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ। ਸਲੋਕ ਮਹੱਲਾ ਤੀਜਾ, ਬਿਨ ਕਰਮੈ ਨਾਉ ਨ ਪਾਈਐ, ਪੂਰਾ ਕਰਮ ਪਾਇਆ ਜਾਏ, ਨਾਨਕ ਨਦਰ ਕਰੇ ਜੇ ਆਪਣੀ, ਤਾਂ ਗੁਰਮਤ ਮੇਲ ਮਿਲਾਏ। ਮਹੱਲਾ ਪਹਿਲਾ, ਇੱਕ ਦੱਜੇ ਇੱਕ ਦੱਬੀਐ, ਇੱਕ ਨਾ ਕੁੱਤੇ ਖਾਹੇ, ਇੱਕ ਨਾ ਪਾਣੀ ਵਿੱਚ ਸੱਟੀਐ, ਇੱਕ ਭੀ ਫਿਰ ਹੱਸਣ ਪਾਹੇ, ਨਾਨਕ ਏਵ ਨਾ ਜਾ ਪਈ, ਕਿੱਥੇ ਜਾਏ ਸਮਾਹੇ। ਪੌੜੀ ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ, ਤਿਨਕੇ ਘਰ ਮੰਦਿਰ ਮਹਿਲ ਸਰਾਈ ਸਭ ਪਵਿੱਤ ਹੈ, ਜਿਨੇ ਗੁਰਮੁਖ ਸੇਵਕ ਸਿੱਖ ਅਭਿਆਗਤ ਜੈਵਰ ਸਤੇ, ਤਿਨਕੇ ਤੁਰੇ ਜੀਨ ਖੁਰ ਗੀਰ ਸਭ ਪਵਿੱਤ ਹੈ, ਜਿਨੇ ਗੁਰਮੁਖ ਸਿੱਖ ਸੰਤ ਸਾ ਸੰਤ ਚੜ੍ਹ ਜਾਤੇ, ਤਿਨਕੇ ਕਰਮ ਧਰਮ ਸਕਾਰਜ ਸਭ ਪਵਿੱਤ ਹੈ, ਜੋ ਬੋਲੇ ਹਰ ਹਰ ਰਾਮ ਨਾਮ ਹਰ ਸਤੇ, ਜੋ ਪੋ ਜਿਨਕੇ ਪੁੱਤ ਪੁੰਨ ਹੈ, ਇਸੇ ਗੁਰਮੁਖ ਸਿੱਖ ਗੁਰੂ ਪੈ ਜਾਤੇ। ਸਲੋਕ ਮਹੱਲਾ ਤੀਜਾ, ਨਾਨਕ ਨਾਵ ਕੁਥਿਆ, ਹਲਤ ਪਲ ਸਭ ਜਾਏ, ਦਬ ਤਬ ਸੰਜਮ ਸਭ ਹਿਰਲਿਆ, ਮੁੱਠੀ ਦੂਜੇ ਪਹਾਏ, ਜਮਦਰ ਬੱਧੇ ਮਾਰੀਐ, ਬਹੁਤੀ ਮਿਲੈ ਸਜਾਏ। ਮਹੱਲਾ ਤੀਜਾ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁਖ ਨਹੀਂ, ਮਰ ਜੰਮਹ ਵਾਰੋ ਵਾਰ, ਤਿਸਨਾ ਕਦੇ ਨਾ ਬੁਝਈ, ਦੁਬਦਾ ਹੋਏ ਖੁਆਰ, ਮੋਹ ਕਾਲੇ ਤਿੰਨ ਨਿੰਦਕਾਂ ਤੇ ਸੱਚਾ ਦਰਬਾਰ। ਨਾਨਕ ਨਾਮ ਵਿਹੁਣਿਆ
ਨਾ ਉਰਵਾਰ ਨਾ ਪਾਰ ਪੌੜੀ, ਜੋ ਹਰ ਨਾਮ ਧਿਆਇਂਦੇ ਸੇ ਹਰ ਹਰ ਨਾਮ ਰੱਤੇ ਮਨ ਮਾਹੀ। ਜਿਨ੍ਹਾਂ ਮਾਨ ਚ ਤੇਕਿਆ ਰਦਿਆ, ਤਿਨਾਂ ਇੱਕ ਸਿਬਿਨ ਦੂਜਾ ਕੋ ਨਾਹੀ। ਸਹੀ ਪੁਰਖ ਹਰ ਸੇਵਦੇ, ਤੇ ਜਨ ਤੁਰ ਮਸਤ ਲੇਖ ਲਿਖਾਹੀ। ਹਰ ਕੇ ਗੁਣ ਨਿਤ ਗਮਦੇ, ਹਰ ਗੁਣ ਗਾਏ ਗੁਣੀ ਸਮਝਾਹੀ। ਵਡਿਆਈ ਵੱਡੀ ਗੁਰਮੁਖਾਂ, ਗੁਰਪੂਰੈ ਹਰ ਨਾਮ ਸਮਾਹੀ। ਸਲੋਕ ਮਹਲਾ ਤੀਜਾ, ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੇ ਆਪ ਗਵਾਏ। ਸ਼ਬਦ ਮਰੈ ਫਿਰ ਨਾ ਮਰੈ, ਤਦ ਸੇਵਾ ਪਵੈ ਸਭ ਥਾਏ। ਪਾਰਸ ਪਰਸੈ ਪਾਰਸ ਹੋਵੈ, ਸੱਚ ਰਹੇ ਲਿਵ ਲਾਏ। ਜਿਨ ਪੂਰਬ ਹੋਵੇ ਜਿਸ ਪੂਰਬ ਹੋਵੇ ਲਿਖਿਆ, ਤੇ ਸਤਿਗੁਰ ਮਿਲੈ ਪ੍ਰਭ ਆਏ। ਨਾਨਕ ਗਣਤੈ ਸੇਵਕ ਨਾ ਮਿਲੈ, ਜਿਸ ਬਖਸ਼ੇ ਸੋ ਪਵੈ ਥਾਏ। ਮਹਲਾ ਤੀਜਾ, ਮਾਲ ਮਹਿਲ ਕੋ ਮਹਿਲ ਨਾ ਜਾਣਨੀ, ਮੂਰਖ ਆਪਣਾ ਸੋ ਆਏ। ਸ਼ਬਦ ਚੀਨੈ ਤਾਂ ਮੈਲ ਲਾਹਾ, ਜੋਤੀ ਜੋ ਸਮਾਏ। ਸਦਾ ਸੱਚੇ ਕਾ ਭਉ ਮਨ ਵਸਾ, ਤਾਂ ਸਭਾ ਸੋਜੀ ਪਾਏ। ਸਤਿਗੁਰ ਆਪਣਾ ਘਰ ਵਰਤਦਾ, ਆਪੇ ਲੈ ਮਿਲਾਏ। ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ, ਜਿਸਨੋ ਕਿਰਪਾ ਕਰੇ ਰਜਾਏ ਪੌੜੀ। ਤਨ ਤਨ ਭਾਗ ਤਿਨ ਗੁਰ ਭਗਤ ਜਨਾ, ਜੋ ਹਰਨਾਮਾ ਹਰਮੁਖ ਕਹਿਤਿਆ। ਤਨ ਤਨ ਭਾਗ ਤਿਨ ਸੰਤ ਜਨਾ, ਜੋ ਹਰ ਜਸ ਸ੍ਰਵਣੀ ਸੁਣਤਿਆ। ਤਨ ਤਨ ਭਾਗ ਤਿਨ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬੰਤਿਆ। ਤਨ ਤਨ ਭਾਗ ਤਿਨ ਗੁਰਮੁਖਾ, ਜੋ ਗੁਰਸਿੱਖ ਲੈ ਮਨ ਚਿੰਤਿਆ। ਹਾਂ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਹੇ, ਜੋ ਗੁਰ ਚਰਨੀ ਸਿੱਖ ਪੜਤਿਆ। ਸਲੋਕ ਮਹੱਲਾ ਤੀਜਾ, ਬ੍ਰਹਮ ਬਿੰਦੇ ਤਿਸਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਾਰ ਹਿਰਦੇ ਸਦਾ ਵਸਾਏ। ਬਿਨ ਸਤਿਗੁਰ ਨਾਉ ਨਾ ਪਾਈਐ, ਬੁੱਝੋ ਕਰ ਵਿਚਾਰ। ਨਾਨਕ ਪੂਰੇ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਮਹੱਲਾ ਤੀਜਾ, ਕਿਆ ਗੱਭਰੂ ਕਿਆ ਬਿਰਧ ਹੈ ਮਨਮੁਖ, ਤ੍ਰਿਸ਼ਨਾ ਭੁੱਖ ਨਾ ਜਾਏ। ਗੁਰਮੁਖ ਸ਼ਬਦ ਰਤਿਆ, ਸੀਤਲ ਹੋਇਆ ਆਪ ਗਵਾਏ। ਅੰਦਰ ਤ੍ਰਿਪ ਸੰਤੋਖਿਆ, ਫਿਰ ਭੁੱਖ ਨ ਲੱਗੇ ਆਏ। ਨਾਨਕ ਜੇ ਗੁਰਮੁਖ ਕਰੇ ਸੋ ਪਰਵਾਨ ਹੈ, ਜੋ ਨਾਮ ਰਹੇ ਲਿਵ ਲਾਏ ਪੌੜੀ। ਹਉ ਬਲਿਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾ, ਜੋ ਹਰ ਨਾਮ ਧਿਆਇਂਦੇ ਤਿੰਨ ਦਰਸ਼ਨ ਪਿੱਖਾ। ਸੁਣ ਕੀਰਤਨ ਹਰ ਗੁਣ ਰਵਾਂ, ਹਰ ਜਸ ਮਨ ਲਿਖਾ। ਹਰ ਸਨਾਮ ਸਲਾਹੀ ਹੀ ਰੰਗ ਸਿਉ, ਸਭ ਕਿਲ ਵਿਖਰੇਖਾ। ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ, ਜਿੱਥੇ ਮੇਰਾ ਗੁਰ ਧਰੇ ਵਿਖਾ। ਸਲੋਕ ਮਹਲਾ ਤੀਜਾ, ਗੁਰਬਿਨ ਗਿਆਨ ਨਾ ਹੋਵਈ, ਨਾ ਸੁਖ ਵਸੈ ਮਨ ਆਏ। ਨਾਨਕ ਨਾਮ ਵਿਹੂਣੇ ਮਨਮੁਖੀ, ਜਸਨ ਜਨਮ ਗਵਾਏ। ਮਹਲਾ ਤੀਜਾ, ਸਿੱਧ ਸਾਧਕ ਨਾਵੇ ਨੂੰ ਸਭ ਖੋਜਦੇ, ਥੱਕ ਰਹੇ ਲਿਵ ਲਾਏ। ਬਿਨ ਸਤਿਗੁਰ ਕਿਨੇ ਨਾ ਪਾਇਓ, ਗੁਰਮੁਖ ਮਿਲੇ ਮਿਲਾਏ। ਬਿਨ ਨਾਵੈ ਪਹਿਨਣ ਖਾਣ ਸਭ ਬਾਦ ਹੈ, ਤਿਗ ਸਿੱਧੀ ਤਿਗ ਕਰਮਾਤ। ਸਾ ਸਿੱਧ ਸਾ ਕਰਮਤ ਹੈ, ਅਚਿੰਤ ਕਰੇ ਜਿਸ ਦਾਤ। ਨਾਨਕ ਗੁਰਮੁਖ ਹਰ ਨਾਮ ਮਨ ਵਸੈ, ਇਹਾ ਸਿੱਧ ਇਹਾ ਕਰਮਾਤ ਪੌੜੀ। ਹਮ ਢਾਡੀ ਹਰ ਪਵ ਖਸਮ ਕੇ, ਨਿਤ ਗਾਵੈ ਹਰ ਗੁਣ ਸ਼ੰਤਾ। ਹਰ ਕੀਰਤਨ ਕਰੇ ਹਰ ਜਸ ਸੁਣੈ, ਤਿਸ ਕਬਲਾ ਕੰਤਾ। ਹਰ ਦਾਤਾ ਸਭ ਜਗਤ ਭਿਖਾਰੀਆ, ਮੰਗਤ ਜਨ ਜਨਤਾ। ਹਰ ਦੇਵੋ ਦਾਨ ਦਇਆਲ ਹੋਏ, ਵਿੱਚ ਪਾਥਰ ਕ੍ਰਿਮ ਜਨਤਾ। ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨਵੰਤਾ। ਸਲੋਕ ਮਹੱਲਾ ਤੀਜਾ, ਪੜ੍ਹਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਤਰ ਤ੍ਰਿਸ਼ਨਾ ਬੇਖਾਰ। ਹਉਮੈ ਵਿੱਚ ਸਭ ਪੜ੍ਹ ਥੱਕੇ, ਦੂਜੇ ਪਾਏ ਖੁਆਰ। ਸੋ ਪੜ੍ਹਿਆ ਸੋ ਪੰਡਿਤ ਬੀਨਾ, ਗੁਰ ਸ਼ਬਦ ਕਰਹਿ ਵਿਚਾਰ। ਅੰਦਰ ਖੋਜੈ ਤਤ ਲਹਾ, ਪਾਹੇ ਮੋਕ ਦੁਆਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧੰਨ ਵਾਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਮਹਲਾ ਤੀਜਾ, ਬਿਨ ਮਨ ਮਾਰੇ ਕੋਈ ਨਾ ਸਿਜਾਈ। ਵੇਖੋ ਕੋ ਲਿਵ ਲਾਏ, ਭੇਖਧਾਰੀ ਤੀਰਥੀ ਪਵ ਥੱਕੇ, ਨਾ ਇਹ ਮਾਰਿਆ ਜਾਏ। ਗੁਰਮੁਖ ਇਹ ਮਨ ਜੀਵਤ, ਮਰਾ ਸੱਚ ਰਹੇ ਲਿਵ ਲਾਏ। ਨਾਨਕ ਇਸ ਮਨ ਕੀ ਮਾਲੇ ਉਤਰ, ਹਮ ਸ਼ਬਦ ਜਲਾਏ ਪੌੜੀ।
ਹਰ ਹਰ ਸੰਤ ਮਿਲੋ ਮੇਰੇ ਭਾਈ, ਹਰ ਨਾਮ ਦ੍ਰਿੜਾਵੋ ਇੱਕ ਕਿਨਿਕਾ, ਹਰ ਹਰ ਸਿੰਗਾਰ ਬਨਾਵੋ ਹਰ ਜਨ, ਹਰ ਕਾਪੜ ਪਹਿਰੋ ਖਿਮਕਾ, ਐਸਾ ਹਾ ਸਿੰਗਾਰ ਮੇਰੇ ਪ੍ਰਭ ਭਾਵੈ, ਹਰ ਲਾਗੇ ਪਿਆਰਾ ਪ੍ਰੇਮਿਕਾ, ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲਵੇ ਕੱਟ ਇੱਕ ਪਲਕਾ, ਹਰ ਹਰ ਦਇਆਲ ਹੋਵੈ ਜਿਸ ਉੱਪਰ, ਸੋ ਗੁਰਮੁਖ ਹਰ ਜਪ ਜਨ ਤਾਮ। ਸਲੋਕ ਮਹੱਲਾ ਤੀਜਾ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ, ਖਨਲੀ ਧੋਤੀ ਉਜਲੀ ਨਾ ਹੋਵਈ, ਜੇ ਸੋ ਧੋਵਨ ਪਾਹੋ, ਗੁਰਪ੍ਰਸਾਦੀ ਜੀਵਤ ਮਰ ਉਲਟੀ ਹੋਏ ਮਤ ਬਦਲਾਹੋ, ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਹੇ। ਮਹੱਲਾ ਤੀਜਾ। ਚੌ ਜੁਗੀ ਕਲ ਕਾਲੀ ਕਾਂਡੀ, ਇੱਕ ਉੱਤਮ ਪਦਵੀ ਹੀ ਇਸ ਯੁੱਗ ਮਾਹੇ, ਗੁਰਮੁਖ ਹਰ ਕੀਰਤ ਫਲ ਪਾਈਏ, ਜਿਨ ਕੋ ਹਰ ਲਿਖ ਪਾਹੇ, ਨਾਨਕ ਗੁਰਪ੍ਰਸਾਦੀ ਅਣਦਿਨ ਭਗਤ ਕਰੈ, ਭਗਤ ਹਰ ਉਚਰੈ ਭਗਤੀ ਮਾਹੇ ਸਮਾਹੇ, ਪੌੜੀ ਹਰ ਹਰ ਮੇਲ ਸਾਜਨ ਸੰਗਤ, ਮੁਖ ਬੋਲੀ ਹਰ ਹਰ ਭਲੀ ਬਾਣ, ਹਰ ਗੁਣ ਗਾਵੈ ਹਰ ਨਿਤੇ, ਹਰ ਗੁਣ ਗਾਵੈ ਹਰ ਨਿਤ, ਜਪਾ ਗੁਰਮਤੀ ਹਰ ਰੰਗ ਸਦਾ ਮਾਨ, ਹਰ ਜਪ ਜਪ ਗੁਰਤ ਕਰਦਿਆਂ ਸਭ ਰੋਗ ਵਾਤੇ ਦੁੱਖਾਂ ਘਾਨ, ਸਭ ਰੋਗ ਗਵਾਤੇ ਦੁੱਖਾਂ ਘਾਨ, ਜਿਨ੍ਹਾਂ ਸਾਸ ਗ੍ਰਾਸ ਨਾ ਬਿਸਰਾ, ਸੇ ਹਰਜਨ ਪੂਰੇ ਸਹੀ ਜਾਣ, ਜੋ ਗੁਰਮੁਖ ਹਰ ਅਰਦ ਦੇ, ਤਿੰਨ ਚੁਕੀ ਜਮਕੀ ਜਗਤ ਕਾਨ। ਸਲੋਕ ਮਹੱਲਾ ਤੀਜਾ। ਰੇ ਜਨ ਥਰ ਦਬਿਹੋ, ਸੁਤਿਆ ਗਈ ਵਿਹਾਏ, ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ, ਅੰਤਰ ਨਾ ਉਪਜੋ ਚਾਓ, ਸਰੀਰ ਚਲੋ ਗੁਣ ਪਾਹਰਾ, ਜੋ ਗੁਰ ਕਾਰਣਾ ਕਮਾਏ, ਜਗਤ ਜਲੰਦਾ ਡੇਠ ਮੈਂ ਹਉ ਮੈਂ ਦੂਜੇ ਪਾਏ, ਨਾਨਕ ਗੁਰ ਸਰਨਾਈ ਉਭਰੇ, ਸੱਚ ਮਨ ਸ਼ਬਦ ਧਿਆਏ। ਮਹੱਲਾ ਤੀਜਾ। ਸ਼ਬਦ ਰਤੇ ਹਉ ਮੈਂ ਗਈ, ਸੋ ਭਾਵੰਤੀ ਨਾਰ, ਫਿਰ ਕਹਿ ਭਾਣਾ ਸਦਾ ਚੱਲੈ, ਤਾਂ ਬਣਿਆ ਸਿੰਗਾਰ, ਸਹੀ ਸੁਹਾਵੀ ਸਦਾ ਫਿਰ ਰਾਵੇ, ਹਰ ਵਰ ਪਾਇਆ ਨਾਰ, ਨਾ ਹਰ ਮਰੈ ਨਾ ਕਦੇ ਦੁੱਖ ਲੱਗੈ, ਸਦਾ ਸੁਹਾਗ ਨਾਰ, ਨਾਨਕ ਹਰ ਪਵ ਮੇਲੀ, ਗੁਰ ਕਹੇਤ ਪਿਆਰ ਪੌੜੀ, ਇਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਹਰ ਜੀਵ ਤਨਖਾ ਦਰਸ਼ਨ ਨਾ ਕਰੋ, ਪਾਪ ਇਸ਼ਟਾ ਤਿਆਰੀ, ਉਹ ਕਰ ਕਰ ਫਿਰ ਸੁਧ ਮਨ ਜੋ ਧਰਕਟ ਨਾਰੀ, ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ, ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕੋ ਬਲਿਹਾਰੀ। ਸਲੋਕ ਮਹੱਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੇ ਆਏ, ਜੰਮਣ ਮਰਨਾ ਮਿਟ ਗਿਆ ਕੱਲੇ ਕਾ ਕਿਸ਼ ਨਾ ਵਸਾਏ, ਹਰ ਸੇਤੀ ਮਨ ਰਵ ਰਹੇ ਸੱਚੇ ਰਹੇ ਸਮਾਏ, ਨਾਨਕ ਹੋ ਬਲਿਹਾਰੀ ਤਿੰਨ ਕੋ ਜੋ ਚੱਲਣ ਸਤਿਗੁਰ ਪਾਏ। ਮਹੱਲਾ ਤੀਜਾ। ਬਿਨ ਸੁਧ ਸਬਦੇ ਸੋਧ ਨਾ ਹੋਵੇ, ਜੇ ਨੇਕ ਕਰੇ ਸਿੰਗਾਰ, ਫਿਰ ਕੀ ਸਾਰ ਨਾ ਜਾਣ ਆਈ, ਦੂਜਾ ਭਏ ਪਿਆਰ, ਸਾ ਕੁ ਸੁਧ ਸਾ ਕੁ ਲੱਖਣੀ, ਨਾਨਕ ਨਾਰੀ ਵਿੱਚ ਕੁਨਾਰ ਪੌੜੀ, ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ, ਹਰ ਨਾਮ ਧਿਆਈ ਹਰ ਉਚਰਾ, ਹਰ ਲਾਹਾ ਲੈਣੀ, ਜੋ ਜਪਦੇ ਹਰ ਹਰ ਦਿਨ ਸਰਾਤ, ਤਿੰਨ ਹਉ ਕੁਰ ਬਹਿਣੀ, ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਧਿਆ, ਤਿੰਨ ਜਨ ਦੇਖਾ ਨੈਣੀ, ਹਉ ਵਾਰਿਆ ਆਪਣੇ ਗੁਰੂ ਕੋ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਸਲੋਕ ਮਹੱਲਾ ਚੌਥਾ। ਹਰ ਦਾਸਨ ਸੋ ਪ੍ਰੀਤ ਹੈ, ਹਰ ਦਾਸਨ ਕੋ ਮਿਤ, ਹਰ ਦਾਸਨ ਕੈ ਵਸ ਹੈ, ਜੋ ਜੰਤੀ ਕੈ ਵਸ ਜੰਤ, ਹਰ ਕੇ ਦਾਸ ਹਰ ਧਿਆਂਦੇ, ਕਰ ਪ੍ਰੀਤਮ ਸੁਨੇ, ਕਿਰਪਾ ਕਰਕੇ ਸੁਣੋ ਪ੍ਰਭ, ਸਭ ਜਗ ਮੈਂ ਵਰਸੈ ਮੇਹ, ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ, ਸੋ ਹਰਜਨ ਨਾਮ ਧਿਆਂਦਾ, ਹਰ ਹਰਜਨ ਇੱਕ ਸਮਾਨ, ਜਨ ਨਾਨਕ ਹਰ ਕਾ ਦਾਸ ਹੈ, ਹਰ ਪੈਜ ਰੱਖੋ ਭਗਵਾਨ। ਮਹੱਲਾ ਚੌਥਾ। ਨਾਨਕ ਪ੍ਰੀਤ ਲਾਈ ਤਿੰਨ ਸਾਚਾ, ਤਿਸ ਬਿਨ ਰਹਿ ਨਾ ਜਾਈ, ਸਤਿਗੁਰ ਮਿਲੇ ਤਾਂ ਪੂਰਾ ਪਾਈਐ, ਹਰ ਰਸ ਰਸਨ ਰਸਾਈ ਪੌੜੀ, ਰਹਿਣ ਦਿਨ ਸਪ੍ਰਭਾਤ, ਤੂੰ ਹੈ ਹੀ ਗਾਵਨਾ, ਜੀ ਜਨ ਸਰਬੱਤ, ਨਾਉ ਤੇਰਾ ਥਿਆਵਨਾ, ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਨਾ, ਭਗਤ ਜਨਾ ਕੈ ਸੰਗ, ਪਾਪ ਗਵਾਵਨਾ, ਜਨ ਨਾਨਕ ਸਦ ਬਲਿਹਾਰ, ਬਲ ਬਲ ਜਾਵਨਾ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਪਈ ਮਤ ਮੱਦਮ, ਸਤਿਗੁਰ ਕੀ ਪ੍ਰਤੀਤ ਨਾਹੀ, ਅੰਦਰ ਕਪਟ
ਸਭ ਕਪਟੋ ਕਰ ਜਾਣੈ, ਕਪਟੇ ਖਪੇ ਕਪਾਹੀ, ਸਤਿਗੁਰ ਕਾ ਭਾਣਾ ਚੇਤਨ ਆਵੈ, ਅੰਤ ਗਏ ਆਪਣੇ ਸੁਵਾਹੀ। ਸਤਿਗੁਰ ਕਾ ਭਾਣਾ ਚੇਤਨ ਆਵੈ ਆਪਣੇ ਸੁਆਏ ਫਿਰਾਹੀ, ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ। ਮਹੱਲਾ ਚੌਥਾ, ਮਨਮੁਖ ਮਾਇਆ ਮੋਹ ਵਿਆਪੇ, ਦੂਜੇ ਪਏ ਮਨੁਆ ਥਿਰ ਨਾਹੇ, ਅਣ ਦਿਨ ਜਲਤ ਰਹਾ ਹੈ ਦਿਨ ਰਾਤੀ, ਹੋਮੈ ਖਪੇ ਕਪਾਹੇ, ਅੰਤਰ ਲੋਭ ਮਹਾ ਗੁਬਾਰਾ, ਤਿਨ ਕਹਿ ਨਿਕਟ ਨਾ ਕੋਈ ਜਾਹੇ, ਓਏ ਆਪ ਦੁਖੀ ਸੁਖ ਕਬੂ ਨਾ ਪਾਵੈ, ਜਨਮ ਮਰੈ ਮਰ ਜਾਹੇ, ਨਾਨਕ ਬਖਸ਼ ਲੈ ਪ੍ਰਭ ਸਾਚਾ, ਜੇ ਗੁਰ ਚਰਨੀ ਚੇਤ ਲਾਹੇ ਪੌੜੀ, ਸੰਤ ਭਗਤ ਪ੍ਰਵਾਨ, ਜੋ ਪ੍ਰਭ ਹਯਾ ਸਹੀ ਵਿਚੱਖਣ ਜੰਤ, ਜਿਨੀ ਹਰਤ ਹਯਾ ਅੰਮ੍ਰਿਤ ਨਾਮਨ ਦਹਾਨ, ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ, ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਸਲੋਕ ਮਹੱਲਾ ਚੌਥਾ, ਗੁਰਮੁਖ ਅੰਤਰ ਸਾਂਤ ਹਿਮਾਨ ਤਨ, ਨਾਮ ਸਮਾਏ ਨਾਮੋ ਚਿਤਵੈ, ਨਾਮ ਪੜ੍ਹ ਨਾਮ ਰਹਿ ਲਿਵ ਲਾਏ, ਨਾਮ ਪਦਾਰਥ ਭਇਆ ਚਿੰਤਾ ਗਈ ਬਿਲਾਏ, ਸਤਿਗੁਰ ਮਿਲਿਆ ਨਾਮ ਉਪਜੈ, ਤਿਸਨਾ ਭੁੱਖ ਸਭ ਜਾਏ, ਨਾਨਕ ਨਾਮੇ ਰਤਿਆ ਨਾਮੋ ਪੱਲਾ ਪਾਏ। ਮਹੱਲਾ ਚੌਥਾ, ਸਤਿਗੁਰ ਪੁਰਖ ਜੇ ਪਾਰਿਆ, ਭ੍ਰਮ ਭ੍ਰਮਿਆ ਕਰ ਛੁੱਟ ਗਿਆ, ਉਸ ਪਿੱਛੇ ਵੱਜੇ ਫੱਕੜੀ, ਮੋਹ ਕਾਲਾ ਆਗੇ ਪਿਆ, ਉਸ ਅਰਲ ਬਰਲ ਮੋਹ ਨਿਕਲੈ, ਤੇ ਝੱਗੂ ਸੁੱਟਦਾ ਮੂਆ, ਕਿਆ ਹੋਵੇ ਕਿਸ ਹੀ ਦਹਿ ਕੀਤਾ, ਜਾਂ ਤੁਰ ਕਿਰਤ ਉਸਦਾ ਇਹੋ ਜਿਹਾ ਪਿਆ, ਜਿੱਥੇ ਉਹ ਜਾਏ ਤਿੱਥੇ ਉਹ ਝੂਠਾ, ਕੁੜ ਬੋਲੇ ਕਿਸੇ ਨਾ ਪਾਵੈ, ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ, ਜੈਸਾ ਕੋਈ ਕਰੇ ਤੈਸਾ ਕੋਈ ਪਾਵੈ, ਇਹ ਬ੍ਰਹਮ ਵਿਚਾਰ ਹੋਵੇ ਦਰ ਸਾਚਾ, ਗੁਰ ਜਨ ਨਾਨਕਾ ਸੁਣਾਵੇ ਪੌੜੀ, ਗੁਰ ਸੱਚੇ ਬੱਦਾ ਥੇ ਰਖਵਾਲੇ, ਗੁਰ ਦਿੱਤੇ ਪੂਰਨ ਹੋਈ ਆਸ, ਗੁਰ ਚਰਨੀ ਮੰਡ ਤੇ ਗੁਰ ਕਿਰਪਾਲ ਬੇਅੰਤ, ਅਵਗੁਣ ਸਭ ਤੇ ਗੁਰ ਆਪਣੀ ਕਿਰਪਾ ਧਾਰ, ਆਪਣੇ ਕਰ ਲਿੱਤੇ ਹੇ ਨਾਨਕ ਸਾਧ ਬਲਹਾਰ, ਜਿਸ ਗੁਰ ਕੇ ਗੁਣ ਤੇ। ਸਲੋਕ ਮਹੱਲਾ ਪਹਿਲਾ, ਤਾਂ ਕਿ ਰਜਾਈ ਲਿਖਿਆ ਪਾਏ ਅਬ ਕਿਆ ਕੀਜੇ ਪਾਂਡੇ, ਹੁਕਮ ਹੁਆ ਹਾਸਲ ਤਦੇ ਹੋਏ ਨਿਬੜਿਆ ਹੰਡੇ, ਜੀ ਕਮਾਂਦੇ ਮਹੱਲਾ ਦੂਜਾ, ਨੱਕ ਨੱਥ ਖਸਮ ਹੱਥ, ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ, ਨਾਨਕ ਸੱਚ ਹੇ ਪੌੜੀ, ਸਭੇ ਗੱਲਾਂ ਆਪ ਥਾਟ ਬਹਾਲੀ ਆਉਣ, ਆਪੇ ਰਚਨ ਰਚਾਏ ਆਪੇ ਹੀ ਕਾ ਲਿਓਨ, ਆਪੇ ਜੰਤੂ ਪਾਏ ਆਪ ਰਤ ਪਾ ਲਿਓਨ, ਦਾਸ ਰੱਖੇ ਕੰਠ ਲਾਏ ਨਦਰ ਨਿਹਾਲਿਓਨ, ਨਾਨਕ ਭਗਤਾਂ ਸਦਾ ਆਨੰਦ ਪਾਉ ਦੂਜਾ ਜਾ ਲਿਓਨ। ਸਲੋਕ ਮਹੱਲਾ ਤੀਜਾ, ਇਹ ਮਨ ਹਰਜੀ ਤਹੇ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇਹ ਨਾ ਪਛੋ ਤਾਏ, ਹਉ ਹਰ ਕੈ ਸਦ ਬਲਿਹਾਰਨਾ, ਜਿਤ ਸੇਵੈ ਸੁਖ ਪਾਏ, ਨਾਨਕ ਗੁਰਮੁਖ ਮਿਲ ਰਿਹਾ ਹਮੈ ਸ਼ਬਦ ਜਲਾਏ। ਮਹੱਲਾ ਤੀਜਾ, ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ, ਆਪੇ ਸਾਰ ਕਰੇ, ਨਾਨਕ ਨਾਮ ਤੈਨ ਤਿੰਨ ਨਿਸ਼ਕਰ ਵਾਸ, ਜੁਗ ਜੁਗ ਸੁਭਾ ਹੋਏ ਪੌੜੀ, ਤੂੰ ਕਰਨ ਕਰਨ ਸਮਰੱਥ ਕਰਤੇ, ਮੈਂ ਤੁਜ ਬਿਨ ਵਰਨਾ ਕੋਈ, ਤੁਦ ਆਪੇ ਸਿਸ਼ਟ ਸਿਰਜੀ ਆਪੇ ਫਨਗੋਈ, ਸਭ ਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ, ਗੁਰਮੁਖ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧਨ ਧਨ ਧਨ, ਗੁਰ ਸੋਈ ਸੁਧ ਰਾਗ ਸੁਰਠ, ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਓਅੰਕਾਰ, ਸਤਿਗੁਰ ਪ੍ਰਸਾਦ ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰ ਨਾਈ, ਓਹਲੇ ਜਾਰੇ ਓਹਲੇ ਗਾਡੇ, ਤੇਰੀ ਗੱਤ ਤੋਂ ਨਾ ਪਾਈ, ਮਨ ਰੇ ਸੰਸਾਰਾਂ ਦੇ ਗਹਿਰਾ, ਚਾਹੁੰਦੇ ਵਿਸਰੋਹਿ ਜਮ ਜੇਵਰਾ ਰਹਾਵ, ਕਬਿਤ ਪੜੇ ਪੜ ਕਬਿਤਾ ਮੂਏ, ਕੱਪੜ ਕੇਦਾਰ ਆ ਜਾਈ, ਜੱਟਾਂ ਤਾਰ ਤਾਰ ਜੋਗੀ ਮੂਏ, ਤੇਰੀ ਆਤ ਇਨਹਨਾ ਪਾਈ, ਦਰਬ ਸੰਚ ਸੰਚ ਰਾਜੇ ਮੂਏ, ਗਡਲੇ ਕੰਚਨ ਪਹਾਰੀ, ਬੇਦ ਪੜੇ ਪੜ ਪੰਡਿਤ ਮੂਏ, ਰੂਪ ਦੇਖ ਦੇਖ ਨਾਰੀ, ਰਾਮ ਨਾਮ ਬਿਨ ਸਭੈ ਬਗੂਤੇ, ਦੇਖੋ ਨਿਰਖ ਸਰੀਰਾ, ਹਰ ਕੇ ਨਾਮ ਬਿਨ ਕਿਨਗਤ ਪਾਈ, ਕਹਿ ਉਪਦੇਸ਼ ਕਬੀਰਾ, ਜਬ ਜਰੀਏ ਤਬ ਹੋਏ ਪਸਮ ਤਾਣ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਵਡਾਈ, ਕਾਹੇ ਪਈਆ ਫਿਰ ਤੋਂ ਫੂਲਿਆ ਫੂਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ, ਸੋਧਨ ਕੈਸੇ ਭੂਲੇ ਰਹਾਓ, ਜੋ ਮਦ ਮਾਖੀ ਤਿਉਂ ਸਠੋਰ ਰਸ,
ਜੋਰ ਜੋਰ ਧਣ ਕੀ ਆ, ਮਰਤੀ ਬਾਰ ਲਿਹ ਲਿਹ ਕਰੀਐ, ਪੂਤ ਰਹਿਣ ਕਉ ਦੀ ਆ, ਦੇਹਰੀ ਲਉ ਬਰੀ ਨਾਰ ਸੰਗ ਪਈ, ਆਗੈ ਸੱਜਣ ਸੁਹੇਲਾ, ਮਰਕਟ ਲਉ ਸਭ ਲੋ ਕੁਟਮ ਪਇਓ, ਆਗੈ ਹੰਸੇ ਅਕੇਲਾ, ਕਹਿਤ ਕਬੀਰ ਸੁਨੋਰੇ ਪ੍ਰਾਨੀ, ਪਰੇ ਕਾਲ ਰਸ ਕੂਆ, ਝੂਠੀ ਮਾਇਆ ਆਪ ਅੰਧਾਇਆ, ਜੋ ਨਲਨੀ ਪ੍ਰਮ ਸੂਆ, ਵੇਦ ਪੁਰਾਣ ਸਭ ਮਤ ਸੁਣ ਕੈ, ਕਰੀ ਕਰਮ ਕੀ ਆਸਾ, ਕਾਲ ਕਰਮ ਕਾਲ ਗ੍ਰਸ ਸਭ ਲੋਕ ਸਿਆਣੇ, ਇਉਠ ਪੰਡਿਤ ਪੈ ਚੱਲੇ ਨਿਰਾਸਾ, ਮਨ ਦੇ ਸਿਰੁ ਨ ਏਕੈ ਖਜ, ਭਜੁ ਨ ਰਘੁਪਤ ਰਾਜ ਰਹਾਉ, ਬਾਣ ਖੰਡ ਜਾਏ ਜੋਗ ਤਪਕੀਨੋ, ਕੰਧ ਮੂਲ ਚੁਨ ਖਾਇਆ, ਨਦੀ ਬੇਦੀ ਸ਼ਬਦੀ ਮੋਨੀ, ਜਮ ਕੈ ਪਟੇ ਲਿਖਾਇਆ, ਭਗਤ ਨਾਰ ਦੀ ਹਿਰਦੈ ਨਾ ਆਈ, ਕਾਸ਼ ਕੂਸ਼ ਤਨ ਦੀਨਾ, ਰਗ ਰਗਨੀ ਡਿੰਬ ਹੋਇ ਬੈਠਾ, ਉਨ ਹਰ ਪੈ ਕਿਆ ਲੀਨਾ, ਪਰਿਓ ਕਾਲ ਸਭ ਜਗ ਉਪਰ ਮਾਹਿ ਲਿਖੇ, ਪ੍ਰਮ ਗਿਆਨੀ ਕਉ ਕਬੀਰ ਜਨ ਭਏ, ਖਾਲਸੇ ਪ੍ਰੇਮ ਪੂਜੇ ਜਨੀ ਕਰ ਦੂਜਾ, ਦੋਇ ਦੋਇ ਲੋਚਨ ਪੇਖਾ, ਹਰ ਬਿਨ ਔਰ ਨ ਦੇਖਾ, ਨੈਣ ਰਹਿ ਰੰਗ ਲਾਈ, ਆਬੇ ਗੱਲ ਕਹਿ ਨ ਜਾਈ, ਹਮਰਾ ਭਰਮ ਪਿਆ ਪਉ ਫਗਾ। ਆਬੇ ਗਾ ਹਮਰਾ ਭਰਮ ਗਿਆ ਪਉ ਫਗਾ, ਜਬ ਰਾਮ ਨਾਮ ਚਿੱਤ ਲੱਗ ਰਹਾਉ, ਬਾਜੀਗਰ ਡੰਕ ਬਜਾਈ, ਸਭ ਖੇਲ ਤਮਾ ਖਲਕ ਤਮਾਸ਼ੇ ਆਈ, ਬਾਜੀਗਰ ਸਵੰਗ ਸਖੇਲਾ, ਆਪਣਾ ਰੰਗ ਰਵੈ ਅਕੇਲਾ, ਕਥਨੀ ਕਹਿ ਭਰਮ ਨ ਜਾਈ, ਸਭ ਕਥ ਕਥ ਰਹੀ ਲੁਕਾਈ, ਜਾ ਕੋ ਗੁਰਮੁਖਾ ਬੁਝਾਈ, ਤਾਂ ਕਿਸ ਦਿਲ ਸਮਾਈ, ਗੁਰ ਕਿੰਚਿਤ ਕਿਰਪਾ ਕਿੰਨੀ, ਸਭ ਤਨ ਮਨ ਦੇ ਹਰ ਲੀਨੀ, ਕਹਿ ਕਬੀਰ ਰੰਗ ਰਾਤਾ, ਮਿਲੋ ਜਗ ਜੀਵਨ ਦਾਤਾ, ਜਾ ਕੇ ਨਿਗਮ ਦੂਧ ਗਏ ਠਾਠਾ, ਸਮੁੰਦ ਬਿਲੋਵਨ ਕੋ ਮਾਠਾ, ਤਾਂ ਕਿ ਹੋ ਬਿਲੋਵਨ ਹਾਰੀ, ਕਿਉਂ ਮੇਟੇ ਗੋ ਸ਼ਾਸ ਤੁਹਾਰੀ, ਚੇਰੀ ਤੂੰ ਰਾਮ ਨਾ ਕਰ ਸਿਫਤ ਹਰਾ, ਜਗ ਜੀਵਨ ਪ੍ਰਾਣੇ ਦਰ ਰਹਾਉ, ਤੇਰੇ ਗਲੇ ਪਤਾਓ ਪਗ ਬੇਰੀ, ਤੂੰ ਕਰ ਕਰ ਮਈਏ ਫੇਰੀ, ਤੂੰ ਅਜਨ ਚੇਤ ਚੇਰੀ ਹੀ, ਤੂੰ ਜਮ ਵਾਪਰੀ ਹੈ ਹੇਰੀ, ਪ੍ਰਭ ਕਰਨ ਕਰਾਵਨ ਹਾਰੀ, ਕਿਆ ਚੇਰੀ ਹੱਥ ਵਿਚਾਰੀ, ਸੋਈ ਸੋਈ ਜਾਗੀ ਜਿਤ ਲਾਈ, ਤਿਤ ਲਾਗੀ ਤੇਰੀ ਤੈਂ ਸੁਮਤ ਕਹਾਂ ਤੇ ਪਾਈ, ਜਾ ਤੇ ਭਰਮ ਕੀ ਲੀਕ ਮਿਟਾਈ, ਸੋ ਦਾਸ ਕਬੀਰੇ ਜਾਣਿਆ, ਮੇਰੇ ਗੁਰਪ੍ਰਸਾਦ ਮਨ ਮਾਨਿਆ, ਜੇ ਬਾਜ ਨਾ ਜੀਏ ਜਾਈ, ਜੋ ਮਿਲੇ ਤਾਂ ਕਾਲ ਅਗਾਈ, ਸਦ ਜੀਵਨ ਪਲੋ ਕਹਾਹੀ, ਮੂਹੇ ਬਿਨ ਜੀਵਨ ਨਾਹੀ, ਅਬ ਕਿਆ ਕਥੀਏ ਗਿਆਨ ਵਿਚਾਰਾ, ਨਿਜ ਕਰ ਨਿਜ ਨਿਰਖਤ ਗਤ ਬਿਵਹਾਰ ਰਹਾਉ, ਜਬ ਜਰੀਏ ਕਸ ਕੁੰਕਮ ਚੰਦਨ ਗਾਰਿਆ, ਬਿਨ ਨੈਣੋ ਜਗਤ ਨੇ ਹਰਿਆ, ਭੂਤ ਵਿਦਾਇਕ ਜਾਇਆ, ਬਿਨ ਠਾਹਰ ਨਗਰ ਵਸਾਇਆ, ਬਿਨ ਠਾਹਰ ਨਗਰ ਵਸਾ, ਜਾਚਕ ਜਨ ਦਾਤਾ ਪਾਇਆ, ਸੋ ਦੀਆ ਨ ਜਾਈ ਖਾਇਆ, ਛੋਡਿਆ ਜਾਇ ਨ ਮੂਕਾ, ਔਰਨ ਪੈ ਜਾਨਾ ਸੂਕਾ, ਜੋ ਜੀਵਤ ਮਰਨਾ ਜਨ, ਸੋ ਪੰਚ ਸੈਲ ਸੁਖ ਮਨ, ਕਬੀਰੇ ਸੋ ਤਨ ਪਾਇਆ, ਹਰ ਭੇਟ ਤਾਂ ਆਪ ਮਿਟਾਇਆ, ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ, ਸੁਣੀਏ ਪੜੇ ਗੁਣੇ ਸੁਣੇ ਕਿਆ ਹੋਈ, ਜੋ ਸਹਿਜਨ ਮਿਲੇ ਸੋਈ, ਰੱਖਾ ਨਾਮ ਨਾ ਵਿੱਚ ਸਗਵਾਰਾ, ਕਿਆ ਸੋਚੇ ਬਾਰੰਬਾਰ ਰਹਾਉ, ਅੰਧਿਆਰੇ ਦੀਪਕ ਚਾਹੀਏ, ਇੱਕ ਬਸਤੇ ਗੋਚਰ ਲਹੀਏ, ਬਸਤੇ ਗੋਚਰ ਪਾਈ, ਘੱਟ ਦੀਪਕ ਰਹਿਆ ਸਮਾਈ, ਕਹੇ ਕਬੀਰ ਆਪ ਜਾਣਿਆ, ਜਪ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਕ ਨਾ ਭਤੀਜੇ, ਨਾ ਭਤੀਜੇ ਤੋ ਕਿਆ ਕੀਜੇ, ਹਿਰਦੈ ਕਪਟ ਮੁਖ ਗਿਆਨੀ, ਝੂਠੇ ਕਹਾਂ ਬਿਲੋਵਸ ਪਾਨੀ, ਕਾਇਆ ਮਾਂਜਸ ਕੌਣ ਗੁਣਾ, ਜਾਓ ਘਾਟ ਪੀਤਰ ਹੈ ਮਲ ਨਾ ਰਹਾਓ, ਲੌਕੀ ਅੜਸੜ ਤੀਰਥ ਨਹਾਈ, ਕੋਰਾ ਪਣ ਤਉ ਨ ਜਾਈ, ਕਹਿ ਕਬੀਰ ਵਿਚਾਰੀ, ਪ੍ਰਭ ਸਾਗਰ ਧਰ ਮੁਰਾਰੀ, ਸੋਰਠ ਏਕੋ ਅੰਕਾਰ ਸਾਤ ਗੁਰ ਪ੍ਰਸਾਦ, ਬਹੁ ਪਰਪੰਚ ਕਰ ਪਰ ਤਨ ਲਿਆਵੈ, ਸੁਤ ਧਾਰਾ ਭਿਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜ ਰਹਾਉ, ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਉਹ ਕੋਈ ਪਾਣੀਓ ਨਾ ਪਾਵੈ, ਕਹਿਤ ਕਬੀਰ ਕੋਈ ਨਹੀਂ ਤੇਰਾ, ਹਿਰਦੈ ਰਾਮ ਕੀ ਨ ਜਪੈ ਸਵੇਰਾ, ਸੰਤੋ ਮਨ ਪਵਣੈ ਸੁਖ ਬਣਿਆ, ਕਿਸ ਜੋਗ ਪ੍ਰਾਪਤ ਗਣਿਆ ਰਹਾਉ, ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ, ਮੂੰਹ ਲੀਏ ਦਰਵਾਜੇ, ਬੱਜ ਲਈ ਅਨਹਦ ਬਾਜੇ, ਕੁੰਭ ਕਮਲ ਜਲ ਭਰਿਆ, ਜਾਲ ਮੇਟਿਆ ਉਭਾ ਕਰਿਆ, ਕਹੋ ਕਬੀਰ ਜਨ ਜਾਣੇ ਆ, ਜੋ ਜਾਣਿਆ ਤੋ ਮਨ ਮਾਨਿਆ, ਰਾਗ ਸੋਰਠ ਭੂਖੇ ਭਗਤ ਨ ਕੀਜੈ, ਜੈ ਮਾਲਾ ਆਪਣੀ ਲੀਜੈ, ਹਉ ਮਾਂਗੋ ਸੰਤਨ ਰੇਨਾ, ਮੈਂ ਨਾ ਹੀ ਕਿਸੀ ਕਾ ਦੇਨਾ, ਮਾਧੋ ਕੈਸੀ ਬਣੈ ਤੁਮ ਸੰਗੇ, ਆਪ ਨਾ ਦੇਹੁ ਤਲੇ ਵੋ ਮੰਗੇ ਰਹਾਉ, ਦੁਏ ਸੇਰ ਚ ਮਾਂਗੋ ਚੂਨਾ, ਪਾਉ ਕਿਉ ਸੰਗ ਲੂਨਾ, ਅੱਧ ਸਿਰ ਮਾਂਗੋ ਦਾਲੇ, ਮੋਕਾਉ ਦੋਨੋ ਵਖਤ ਜਵਾਲੇ, ਖਾਟ ਮਾਂਗੋ ਚੌਪਾਈ,
ਸਿਰਹਾਣਾ ਅਵਰ ਤੁਲਾਈ, ਉਪਰ ਕੋ ਮਾਂਗੋ ਖੀਂਦਾ, ਤੇਰੀ ਭਗਤ ਕਰੈ ਜਨ ਥੀਂਦਾ। ਮੈਂ ਨਾਹੀ ਕੀਤਾ ਲੱਭੋ, ਇੱਕ ਨਾਉ ਤੇਰਾ ਮੈਂ ਫੱਬੋ, ਕਹਿ ਕਬੀਰ ਮਨ ਮਾਨਿਆ, ਮਨ ਮਾਨਿਆ ਤਉ ਹਾਰ ਜਾਨਿਆ। ਰਾਗ ਸੁਰਠ ਬਾਣੀ ਭਗਤ ਨਾਮਦੇਵ ਜੀ ਕੀ, ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ। ਨਾਦ ਸਮਾਇਲੋ ਰੇ ਸਤਿਗੁਰ ਪੇਟਲੇ ਦੇਵ ਰਹਾਉ, ਚਹ ਚਿਲਮਿਲ ਕਾਰਦ ਸੰਤਾਤ, ਅਣਹਦ ਸ਼ਬਦ ਬਜੰਤਾ, ਜੋਤੀ ਜੋਤ ਸਮਾਨੀ, ਮੈਂ ਗੁਰਪ੍ਰਸਾਦੀ ਜਾਨੀ, ਰਤਨ ਕਮਲ ਕੋਠਰੀ, ਚਮਕਾਰ ਬੀਜਲ ਤਹੀ, ਨੇਰਾ ਨਾਹੀ ਦੂਰ, ਨਿਜਾਤ ਮੈਂ ਰਹਿਆ ਪਾਰ ਪੂਰ, ਜਾ ਅਣਹਦ ਸੂਰਜ ਯਾਰਾ, ਦਾ ਦੀਪਕ ਜਲੈ ਸੰਸਾਰਾ, ਗੁਰਪ੍ਰਸਾਦੀ ਜਾਨਿਆ, ਜਨ ਨਾਮਾ ਸਹਿ ਸਮਾਨਿਆ, ਕਰ ਚੌਥਾ ਸੂਰਠ ਪਾੜ ਪੜੋਸਨ ਪੂਛ ਲੈ, ਨਾਮਾ ਕਾ ਪਹਿਚਾਣ ਛਵਾਈ ਹੋ, ਤੋ ਪੈ ਦੁੱਗਣੀ ਮਹਿਜੂਰੀ ਦੇ ਹੋ, ਮੋਕਾਉ ਬੇਡੀ ਦੇਹ ਬਤਾਈ ਹੋ, ਰਿਬਾਈ ਬੇਡੀ ਦੇਨ ਨ ਜਾਈ, ਦੇਖ ਬੇਡੀ ਰਹਿਓ ਸਮਾਈ, ਹਮਾਰਾ ਬੇਡੀ ਪ੍ਰਾਣ ਧਾਰਾ ਰਹਾਉ, ਬੇਟੀ ਪ੍ਰੀਤ ਮਜੂਰੀ ਮੰਗੈ, ਜੋ ਕੋ ਸ਼ਾਨ ਛਵਾਵੈ ਹੋ, ਲੋ ਕੁਟੰਬ ਸਭੋ ਤੇ ਤੋਰਾ, ਤਉ ਆਪਣ ਬੇਟੀ ਆਵੈ ਹੋ, ਐਸੋ ਬੇਟੀ ਵਰਨ ਨਾ ਸਾਕੋ, ਸਭ ਅੰਤਰ ਸਭ ਠਾਈ ਹੋ, ਗੂ ਗੂੰਗੇ ਮਹਾ ਅੰਮ੍ਰਿਤ ਰਸ ਚਾਖਿਆ, ਪੂਛੇ ਕਹਿਣ ਨਾ ਜਾਈ ਹੋ, ਬੇਟੀ ਕੇ ਗੁਣ ਸੁਣ ਰੀ ਬਾਈ, ਜਲਦ ਬਾਂਧ ਧਰੂ ਥਾ ਪਿਓ ਹੋ, ਨਾਮੇ ਕੇ ਸੁਆਮੀ ਸੀ ਬਹੋਰੀ, ਲੰਕ ਭਭੀਖਣ ਆਪਿਓ ਹੋ, ਸੁਰਠ ਕਰ ਤੀਜਾ ਅਣਮੜਿਆ ਮੰਦਲ ਬਾਜਾ, ਬਿਨ ਸਾਵਣ ਕਨਹਰ ਗਾਜਾ, ਬਾਦਲ ਬਿਨ ਵਰਖਾ ਹੋਈ, ਜੋ ਤਤ ਵਿਚਾਰਾ ਕੋਈ, ਮੋਕੋ ਮਿਲਿਓ ਦਰਾਮ ਸਨੇਹੀ, ਜੇ ਮਿਲਿਆ ਦੇਹ ਸੁਦੇਹੀ, ਰਹਾਉ ਮਿਲ ਪਾਰਸ ਕੰਚਨ ਹੋਇਆ, ਮੁਖ ਮਨਸਾ ਰਤਨ ਪਰੋਇਆ, ਨਿਜ ਭਾਉ ਭਇਆ ਭ੍ਰਮ ਪਾਗਾ, ਗੁਰ ਪੂਛੇ ਮਨ ਪਤੀ ਆਗਾ, ਜਲ ਪੀਤਰ ਕੁੰਭ ਸਮਾਨਿਆ, ਸਭ ਰਾਮ ਏਕ ਕਰ ਜਾਨਿਆ, ਗੁਰ ਚੇਲੇ ਹੈ ਮਨ ਮਾਨਿਆ, ਜਨ ਨਾਮਾ ਤਤ ਪਛਾਨਿਆ, ਗੁਰ ਚੇਲੇ ਹੈ ਮਨ ਮਾਨਿਆ, ਜਨ ਨਾਮਾ ਤਤ ਪਛਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਸਰਵਣ ਕਰ ਰਹੇ ਸੀ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ। ਹੁਣ ਸਮਾਂ ਹੈ ਸ਼ਬਦ ਚੌਂਕੀ ਸੋ ਦਰਦ ਸੇਵਾ ਨਿਭਾ ਰਹੇ ਹਨ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਚਮਕ, ਤਿਨ੍ਹਾਂ ਦਾ ਰਾਗੀ ਜਥਾ। ਆਓ ਤਿਨ੍ਹਾਂ ਦੇ ਪਾਸੋਂ ਗੁਰਬਾਣੀ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।